FM ਬੈਂਡ 101.1 ਮੈਗਾਹਰਟਜ਼ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਤੁਸੀਂ ਟਿਊਨ ਕੀਤਾ ਆਕਾਸ਼ਵਾਣੀ FM ਬਠਿੰਡਾ। ਅੱਜ ਦਿਨ ਵੀਰਵਾਰ, ਸ਼ੱਕ ਸੰਵਤ 1948 ਦੇ ਸਾਉਣ ਮਹੀਨੇ ਦੀ 20 ਤਾਰੀਖ ਤੇ ਈਸਵੀ ਸੰਨ 2026 ਦੇ ਅਗਸਤ ਮਹੀਨੇ ਦੀ 13 ਤਾਰੀਖ ਹੈ। ਸਾਡੀ ਸਟੂਡੀਓ ਦੀ ਘੜੀ ਤੇ ਇਸ ਵੇਲੇ ਸਮਾਂ 5:58 ਤੇ 32 ਸਕਿੰਟ ਦਾ ਹੋ ਰਿਹਾ। ਸਾਡੀ ਅੱਜ ਦੀ ਪ੍ਰਸਾਰਣ ਸਭਾ ਹੁਣ ਤੋਂ ਸ਼ੁਰੂ ਹੁੰਦੀ ਹੈ। ਸਾਰੇ ਹੀ ਸਰੋਤਿਆਂ ਦਾ ਇਸ ਸਭਾ ਦੇ ਵਿੱਚ ਬਹੁਤ ਬਹੁਤ ਸਵਾਗਤ ਕਰਦੇ ਹਾਂ।

ਆਕਾਸ਼ਵਾਣੀ ਐਫ ਐਮ ਬਠਿੰਡਾ 101.1 ਮੈਗਾਹਰਟਜ਼ ਤੇ ਸਮਾਂ ਇਸ ਵੇਲੇ 5:59 ਤੇ 30 ਸਕਿੰਟ ਦਾ। ਠੀਕ 6 ਵਜੇ ਤੁਸੀਂ ਸੁਣੋਗੇ ਹਿੰਦੀ ਵਿੱਚ ਖਬਰਾਂ ਤੇ 6:05 ਤੇ ਅੰਗਰੇਜ਼ੀ ਵਿੱਚ ਖਬਰਾਂ ਆਕਾਸ਼ਵਾਣੀ ਦੇ ਦਿੱਲੀ ਕੇਂਦਰ ਤੋਂ। ਖਬਰਾਂ ਲਈ ਕੁਝ ਪਲ ਕਰੋ ਇੰਤਜ਼ਾਰ।

ਜਿਸ ਤਹਿਤ ਅੱਜ ਘਰੇਲੂ ਅਤੇ ਕੰਮਕਾਜੀ ਔਰਤਾਂ ਵਿੱਚ ਸਟ੍ਰੈਸ ਅਤੇ ਟੈਂਸ਼ਨ ਕਾਰਨ ਲੱਛਣ ਅਤੇ ਇਲਾਜ ਬਾਰੇ ਗੱਲ ਕੀਤੀ ਜਾਏਗੀ ਤੇ ਗੱਲਬਾਤ ਕਰਨਗੇ ਡਾਕਟਰ ਜਿਤੇਂਦਰ ਅਨੇਜਾ ਜਿਹੜੇ ਕਿ ਏਮਸ ਬਠਿੰਡਾ ਦੇ ਵਿੱਚ ਆਪਣੀਆਂ ਸੇਵਾਵਾਂ ਨਿਭਾ ਰਹੇ ਨੇ ਤੇ ਹੋਸਟ ਹੋਣਗੇ ਮਨਦੀਪ ਰਜੌਰਾ। 1:10 ਤੇ ਪ੍ਰਾਦੇਸ਼ਿਕ ਖਬਰਾਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਰਿਲੇ ਕੀਤੀਆਂ ਜਾਣਗੀਆਂ ਤੇ 1:15 ਤੁਹਾਡੇ ਲਈ ਪ੍ਰੋਗਰਾਮ ਲੈ ਕੇ ਆਵਾਂਗੇ ਟੈਲੀਫੋਨ ਮਿਲਾਓ ਜੀ।

10 ਵਜੇ ਲੈ ਕੇ ਆਵਾਂਗੇ ਤੁਹਾਡੇ ਲਈ ਪ੍ਰੋਗਰਾਮ ਗੀਤ ਪਿਟਾਰਾ, ਜਿਹੜਾ ਕਿ ਅੱਜ ਆਧਾਰਿਤ ਹੋਏਗਾ ਸਦਾਬਹਾਰ ਪੰਜਾਬੀ ਗੀਤਾਂ ਤੇ। 11 ਵਜੇ ਹਿੰਦੀ ਵਿੱਚ ਖਬਰਾਂ ਸੁਣੋਗੇ ਆਕਾਸ਼ਵਾਣੀ ਦੇ ਦਿੱਲੀ ਕੇਂਦਰ ਤੋਂ। 11:05 ਤੇ ਰਿਲੇਅ ਕਰਾਂਗੇ ਆਕਾਸ਼ਵਾਣੀ FM ਰੇਨਬੋ ਦਿੱਲੀ ਦਾ ਪ੍ਰਸਾਰਣ ਬਾਲੀਵੁੱਡ ਟ੍ਰੇਲਸ। 12 ਵਜੇ ਹਿੰਦੀ ਵਿੱਚ ਖਬਰਾਂ ਤੇ 12:05 ਤੇ ਅੰਗਰੇਜ਼ੀ ਵਿੱਚ ਖਬਰਾਂ ਤੁਸੀਂ ਸੁਣੋਗੇ ਆਕਾਸ਼ਵਾਣੀ ਦੇ ਦਿੱਲੀ ਕੇਂਦਰ ਤੋਂ। 12:10 ਤੇ ਲੈ ਕੇ ਆਵਾਂਗੇ ਪ੍ਰੋਗਰਾਮ ਘਰ ਪਰਿਵਾਰ।

2 ਵਜੇ ਅੰਗਰੇਜ਼ੀ ਵਿੱਚ ਖਬਰਾਂ ਤੇ 2:15 ਤੇ ਹਿੰਦੀ ਵਿੱਚ ਖਬਰਾਂ ਦਾ ਬੁਲੇਟਿਨ ਆਕਾਸ਼ਵਾਣੀ ਦੇ ਦਿੱਲੀ ਕੇਂਦਰ ਤੋਂ ਸੁਣੋਗੇ। 2:30 ਵਜੇ ਆਨੰਦ ਮਾਣੋਗੇ ਪ੍ਰੋਗਰਾਮ ਸੁਰੀਲੀ ਦੁਪਹਿਰ ਦਾ, ਜਿਹੜਾ ਕਿ ਅੱਜ ਆਧਾਰਿਤ ਹੋਏਗਾ ਤੁਹਾਡੇ ਲੈਟਰਸ ਤੇ ਵਟਸਐਪ ਮੈਸੇਜਸ ਤੇ। 3:00 ਵਜੇ ਵਿਵਿਧ ਭਾਰਤੀ ਮੁੰਬਈ ਦੇ ਪ੍ਰੋਗਰਾਮ ਰਿਲੇਅ ਕੀਤੇ ਜਾਣਗੇ। 3:00 ਵਜੇ ਸੁਣੋਗੇ ਪ੍ਰੋਗਰਾਮ ਸਖੀ ਸਹੇਲੀ, 4:00 ਵਜੇ ਪ੍ਰੋਗਰਾਮ ਹੈਲੋ ਫਰਮਾਇਸ਼, 5:00 ਵਜੇ ਤੁਹਾਡੇ ਲਈ ਲੈ ਕੇ ਆਵਾਂਗੇ ਪ੍ਰੋਗਰਾਮ ਕਿਸਾਨ ਵਾਣੀ, ਵਿਸ਼ਾ ਹੋਏਗਾ ਲੀਹ ਪਹਾੜੀ ਖੇਤੀ ਕਰਨ ਵਾਲੇ ਕਿਸਾਨ ਕਰਨਦੀਪ ਸਿੰਘ ਨਾਲ ਮੁਲਾਕਾਤ। ਮਹਿਮਾਨ ਕਰਨਦੀਪ ਸਿੰਘ ਮਾਫ ਕਰਨਾ ਕਰਨਦੀਪ ਸਿੰਘ ਤੇ ਮੁਲਾਕਾਤੀ ਹੋਣਗੇ ਹਰਜੀਤ ਸਿੰਘ। 5:30 ਵਜੇ ਪ੍ਰੋਗਰਾਮ ਗੱਲਾਂ ਚੋ ਗੱਲ ਤਹਿਤ ਅੱਜ ਦਾ ਸਿਲਸਿਲਾ ਹੋਏਗਾ ਹੈਲੋ ਡਾਕਟਰ, ਵਿਸ਼ਾ ਹੋਏਗਾ ਦਿਲ ਦੀਆਂ ਬਿਮਾਰੀਆਂ, ਕਾਰਨ, ਲੱਛਣ ਅਤੇ ਇਲਾਜ। ਮਹਿਮਾਨ ਡਾਕਟਰ ਹੋਣਗੇ ਰੋਹਿਤ ਮੋਦੀ ਜੀ। 6:20 ਤੇ ਪ੍ਰਾਦੇਸ਼ਿਕ ਖਬਰਾਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਰਿਲੇਅ ਕੀਤੀਆਂ ਜਾਣਗੀਆਂ ਤੇ 6:30 ਵਜੇ ਯੁਵਾ ਸਾਥੀਆਂ ਲਈ ਪ੍ਰੋਗਰਾਮ ਹੋਏਗਾ ਯੁਵ ਬਾਣੀ, ਜਿਹੜਾ ਕਿ ਅੱਜ ਪੇਸ਼ ਕਰਨਗੇ ਨੂਰਦੀਪ ਕੌਰ ਤੇ ਅਮਨਦੀਪ ਕੌਰ।

7 ਵਜੇ ਹੋਏਗਾ ਤੁਹਾਡਾ ਪਸੰਦੀਦਾ ਪ੍ਰੋਗਰਾਮ ਸ਼ਾਮ ਸੁਹਾਣੀ, ਜਿਹੜਾ ਕਿ ਤੁਹਾਡੇ ਫੋਨ ਤੇ ਤੁਹਾਡੀ ਫਰਮਾਇਸ਼ ਲਿੱਤੀ ਜਾਏਗੀ। 7:30 ਵਜੇ ਪੰਜਾਬੀ ਵਿੱਚ ਖਬਰਾਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਸੁਣੋਗੇ ਤੇ 7:40 ਤੇ ਪ੍ਰੋਗਰਾਮ ਸ਼ਾਮ ਸੁਹਾਣੀ ਜਾਰੀ ਰਹੇਗਾ। 8 ਵਜੇ ਉਮੰਗ ਪ੍ਰੋਗਰਾਮ ਤੁਸੀਂ ਸੁਣੋਗੇ, ਜਿਹੜਾ ਕਿ NCERT ਵੱਲੋਂ ਸਪੋਂਸਰਡ ਹੈ ਤੇ ਅੱਜ ਇਸ ਦੀ ਲੜੀ ਨੰਬਰ 1349 ਸੁਣੋਗੇ। 8:30 ਵਜੇ ਪੰਜ ਪਾਣੀਆਂ ਦੇ ਗੀਤ ਦਾ ਆਨੰਦ ਤੁਸੀਂ ਮਾਣੋਗੇ। 8:45 ਤੇ ਹਿੰਦੀ ਵਿੱਚ ਖਬਰਾਂ ਯਾਨੀ ਕਿ ਸਮਾਚਾਰ ਸੰਧਿਆ, 9 ਵਜੇ ਅੰਗਰੇਜ਼ੀ ਵਿੱਚ ਖਬਰਾਂ ਨਿਊਜ਼ ਐਟ 9 ਆਕਾਸ਼ਵਾਣੀ ਦੇ ਦਿੱਲੀ ਕੇਂਦਰ ਤੋਂ ਰਿਲੇਅ ਕੀਤੀਆਂ ਜਾਣਗੀਆਂ। 9:15 ਤੋਂ ਲੈ ਕੇ 11 ਵਜੇ ਤੱਕ ਵਿਵਿਧ ਭਾਰਤੀ ਮੁੰਬਈ ਦੇ ਪ੍ਰਸਾਰਣ ਰਿਲੇਅ ਕੀਤੇ ਜਾਣਗੇ। 9:15 ਵਜੇ ਪ੍ਰੋਗਰਾਮ ਆਪਕੇ ਲਈ, 9:30 ਵਜੇ ਪ੍ਰੋਗਰਾਮ ਆਜ ਕੇ ਫਨਕਾਰ, 10 ਵਜੇ ਪ੍ਰੋਗਰਾਮ ਛਾਇਆ ਗੀਤ ਤੇ 10:30 ਹੋਏਗਾ ਪ੍ਰੋਗਰਾਮ ਢਲਤੀ ਜਾਏ ਰਾਤ ਤੇ 11 ਵਜੇ ਹੋਏਗੀ ਸਾਡੀ ਅੱਜ ਦੀ ਪ੍ਰਸਾਰਣ ਸਭਾ ਦੀ ਸਮਾਪਤੀ। ਇਹ ਸੀ ਜਾਣਕਾਰੀ ਸਾਡੇ ਅੱਜ ਪ੍ਰਸਾਰਿਤ ਤੇ ਰਿਲੇਅ ਕੀਤੇ ਜਾਣ ਵਾਲੇ ਪ੍ਰੋਗਰਾਮਾਂ ਦੀ। ਤੁਸੀਂ ਟਿਊਨ ਕੀਤਾ ਹੋਇਆ ਆਕਾਸ਼ਵਾਣੀ FM ਬਠਿੰਡਾ 101.1 ਮੈਗਾਹਰਟਸ ਤੇ। ਇਸ ਵੇਲੇ ਸਾਡੇ ਸਟੂਡੀਓ ਦੀ ਘੜੀ ਤੇ ਸਮਾਂ ਹੋਇਆ ਹੈ ਜੀ 6:15 ਦਾ ਤੇ ਹੁਣ ਵੇਲਾ ਹੈ ਜੀ ਪ੍ਰੋਗਰਾਮ ਅੰਮ੍ਰਿਤ ਵੇਲਾ ਦਾ।

ਪ੍ਰੋਗਰਾਮ ਅੰਮ੍ਰਿਤ ਵੇਲਾ ਸੁਣ ਰਹੇ ਤਮਾਮ ਸਰੋਤਿਆਂ ਨੂੰ ਮੇਰੇ ਵੱਲੋਂ ਯਾਨੀ ਕਿ ਸੁਮਨਪ੍ਰੀਤ ਕੌਰ ਵੱਲੋਂ ਪਿਆਰ ਅਤੇ ਸਤਿਕਾਰ ਭਰੀ ਨਮਸਕਾਰ। ਆਓ ਸਰਵਣ ਕਰਦੇ ਹਾਂ ਭਾਈ ਸਤਵਿੰਦਰ ਸਿੰਘ ਅਤੇ ਭਾਈ ਹਰਵਿੰਦਰ ਸਿੰਘ ਦੇ ਰਾਗੀ ਜਥੇ ਪਾਸੋਂ ਗਾਇਨ ਕੀਤਾ ਹੋਇਆ ਇਹ ਸ਼ਬਦ।

0: ਹੁਣੇ ਤੁਸੀਂ ਸਰਵਨ ਕਰ ਰਹੇ ਸੀ ਭਾਈ ਜਸਵਿੰਦਰ ਸਿੰਘ ਰਾਗੀ ਅਤੇ ਉਹਨਾਂ ਦੇ ਰਾਗੀ ਜੱਥੇ ਪਾਸੋਂ ਗਾਇਨ ਕੀਤਾ ਹੋਇਆ ਸ਼ਬਦ। ਪ੍ਰੋਗਰਾਮ ਚੱਲ ਰਿਹਾ ਹੈ ਅੰਮ੍ਰਿਤ ਵੇਲਾ। ਆਓ ਹੁਣ ਸਰਵਨ ਕਰਦੇ ਹਾਂ ਭਾਈ ਨਿਰਮਲ ਸਿੰਘ ਖਾਲਸਾ ਦੇ ਰਾਗੀ ਜੱਥੇ ਪਾਸੋਂ ਗਾਇਨ ਕੀਤਾ ਹੋਇਆ ਇਹ ਸ਼ਬਦ।
1: ਪ੍ਰੀਤਮਾ ਜਿਉਂ

ਹੁਣੇ ਤੁਸੀਂ ਸਰਵਣ ਕਰ ਰਹੇ ਸੀ ਹਰਜੀਤ ਹਰਮਨ ਦੀ ਆਵਾਜ਼ ਦੇ ਵਿੱਚ ਧਾਰਮਿਕ ਗੀਤ। ਆਓ ਹੁਣ ਸਰਵਣ ਕਰਦੇ ਹਾਂ ਸਾਈਂ ਭਜਨ, ਸਾਈਂ ਵਿਦਿਆਰਥੀਆਂ ਦੀਆਂ ਆਵਾਜ਼ਾਂ ਦੇ ਵਿੱਚ।

ਹੁਣੇ ਤੁਸੀਂ ਸਰਵਣ ਕਰ ਰਹੇ ਸੀ ਜੁਬਿਨ ਨੌਟੀਅਲ ਦੀ ਆਵਾਜ਼ ਦੇ ਵਿੱਚ ਕਬੀਰ ਜੀ ਦੇ ਦੋਹੇ, ਅਤੇ ਆਓ ਹੁਣ ਸਰਵਣ ਕਰਦੇ ਹਾਂ ਗੁਰਦਾਸ ਮਾਨ ਦੀ ਆਵਾਜ਼ ਦੇ ਵਿੱਚ ਭਗਤੀ ਰਚਨਾ।

ਇਹ ਸੀ ਸਾਡਾ ਅੱਜ ਦਾ ਪ੍ਰੋਗਰਾਮ ਅੰਮ੍ਰਿਤ ਵੇਲਾ। FM ਬੈਂਡ 101.1 ਮੈਗਾਹਰਟਸ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR 'ਤੇ ਤੁਸੀਂ ਟਿਊਨ ਕੀਤਾ ਹੋਇਆ ਆਕਾਸ਼ਵਾਣੀ FM ਬਠਿੰਡਾ। ਸਟੂਡੀਓ ਦੀ ਘੜੀ 'ਤੇ ਸਮਾਂ ਹੋ ਰਿਹਾ ਹੈ ਠੀਕ 7:23 ਦਾ ਅਤੇ ਹੁਣ ਵੇਲਾ ਹੈ ਪ੍ਰੋਗਰਾਮ ਸੱਜਰੀ ਸਵੇਰ ਦਾ।

0: ਤੇਰੇ ਨਾਂ ਦਾ ਜ਼ਾਇਕਾ ਇੰਜ ਸੱਜਣਾ, ਮੇਰੀ ਮਾਂ ਦੇ ਹੱਥ ਦੀ ਚਾਹ ਵਰਗਾ, ਤੈਨੂੰ ਭੁੱਲੀਏ ਵੀ ਤਾਂ ਕਿੰਜ ਸੱਜਣਾ, ਤੂੰ ਆਂਦੇ ਜਾਂਦੇ ਸਾਹ ਵਰਗਾ। ਜੀ ਦੋਸਤੋ ਨਮਸਕਾਰ, ਆਦਾਬ, ਸਤਿ ਸ਼੍ਰੀ ਅਕਾਲ ਤੇ ਵੈਰੀ ਗੁੱਡ ਮਾਰਨਿੰਗ ਦੇ ਨਾਲ ਹਾਜ਼ਰ ਹੋ ਗਈ ਹਾਂ ਜੀ। ਮੈਂ ਦੀਪਾ ਛਾਬੜਾ ਪ੍ਰੋਗਰਾਮ ਤੁਹਾਡੇ ਲਈ ਲੈ ਕੇ ਆਈ ਹਾਂ ਸੱਜਰੀ ਸਵੇਰ। ਤੇ ਸੱਜਰੀ ਸਵੇਰ ਦੇ ਵਿੱਚ ਅੱਜ ਮੈਂ ਇਕੱਲੀ ਨਹੀਂ ਆਈ ਹਾਂ, ਮੇਰੇ ਨਾਲ ਨੇ
1: ਮੈਂ ਸੁਮਨਪ੍ਰੀਤ ਕੌਰ।
0: ਤੇ ਸੁਮਨ, ਬਹੁਤ ਬਹੁਤ ਸਵਾਗਤ ਹੈ ਤੁਹਾਡਾ।
1: ਬਹੁਤ ਬਹੁਤ ਸ਼ੁਕਰੀਆ ਮੈਮ।
0: ਤੇ ਅੱਜ ਸੁਮਨ ਤੇ ਮੈਂ ਮਿਲ ਕੇ ਤੁਹਾਡੀ ਸਵੇਰ ਨੂੰ ਖੂਬਸੂਰਤ ਬਣਾਵਾਂਗੇ, ਤੁਹਾਡੀ ਸਵੇਰ ਨੂੰ ਮਨੋਰੰਜਨ ਦੇ ਨਾਲ ਵੀ ਭਰਾਂਗੇ ਤੇ ਨਾਲ ਨਾਲ ਹੀ ਤੁਹਾਨੂੰ ਬਹੁਤ ਹੀ ਸਾਰੀਆਂ ਜਾਣਕਾਰੀਆਂ ਵੀ ਦੇਵਾਂਗੇ। ਪਰ ਸਭ ਤੋਂ ਪਹਿਲਾਂ ਕੀ ਕਰਾਂਗੇ ਜੀ, ਸਭ ਤੋਂ ਪਹਿਲਾਂ ਆਗਾਜ਼

0: ਤੇ ਮੈਂ ਹਾਂ ਤੁਹਾਡੇ ਨਾਲ ਦੀਪਾ ਛਾਬੜਾ, ਤੇ ਅੱਜ ਮੇਰੇ ਨਾਲ ਨੇ
1: ਮੈਂ ਸੁਮਨਪ੍ਰੀਤ।
0: ਤੇ ਸੁਮਨ, ਕੀ ਹਾਲ ਚਾਲ ਨੇ ਤੁਹਾਡੇ?
1: ਬਹੁਤ ਵਧੀਆ ਮੈਮ, ਤੁਸੀਂ ਦੱਸੋ ਜੀ ਕੀ ਹਾਲ ਚਾਲ ਨੇ ਤੁਹਾਡੇ?
0: ਜੀ ਮੇਰੇ ਤਾਂ ਬਹੁਤ ਹੀ ਵਧੀਆ ਨੇ, ਕਿਉਂਕਿ ਅੱਜ ਤੁਸੀਂ ਮੇਰੇ ਨਾਲ ਬਣੇ ਹੋਏ ਹੋ ਤੇ ਆਪਣੇ ਸਾਰੇ ਸਰੋਤੇ ਆਪਾਂ ਨੂੰ ਸੁਣ ਰਹੇ, ਤੇ ਅੱਜ ਫਿਰ ਤੁਸੀਂ ਮੈਨੂੰ ਲੱਗਦਾ ਕਿ ਬਹੁਤ ਹੀ ਅੱਛਾ ਇੱਕ ਵਿਚਾਰ ਸਰੋਤਿਆਂ ਦੇ ਲਈ ਲੈ ਕੇ ਆਏ ਹੋ, ਤੇ ਉਹ ਸਰੋਤਿਆਂ ਨਾਲ ਸਾਂਝਾ ਕਰ ਦਿਓ।
1: ਜੀ ਜ਼ਰੂਰ ਮੈਮ, ਸਭ ਤੋਂ ਪਹਿਲਾਂ ਜਿਹੜਾ ਵਿਚਾਰ ਹੈ ਉਹ ਮੇਰੇ ਕੋਲ ਹੈ

0: ਮੈਮ, ਸਭ ਤੋਂ ਪਹਿਲਾਂ ਜਿਹੜਾ ਵਿਚਾਰ ਹੈ ਉਹ ਮੇਰੇ ਕੋਲ ਹੈ ਕਿ ਹਰ ਦਿਨ ਸਿੱਖਣ ਅਤੇ ਅੱਗੇ ਵਧਣ ਦਾ ਨਵਾਂ ਮੌਕਾ ਹੁੰਦਾ ਹੈ। ਜੀ ਹਾਂ ਦੋਸਤੋ, ਹਰ ਨਵਾਂ ਦਿਨ ਸਾਡੇ ਲਈ ਨਵੇਂ ਮੌਕੇ ਅਤੇ ਨਵੀਆਂ ਖੁਸ਼ੀਆਂ ਲੈ ਕੇ ਆਉਂਦਾ ਹੈ। ਫਿਰ ਕਿਉਂ ਨਾ ਅਸੀਂ ਜ਼ਿੰਦਗੀ ਦੇ ਹਰ ਦਿਨ ਨੂੰ ਦਿਲਚਸਪ ਅਤੇ ਰੌਚਕ ਬਣਾਈਏ, ਹਰ ਦਿਨ ਅੱਗੇ ਵਧਣ ਲਈ ਥੋੜ੍ਹੀ ਥੋੜ੍ਹੀ ਕੋਸ਼ਿਸ਼ ਕਰੀਏ ਅਤੇ ਕੁਝ ਨਾ ਕੁਝ ਜ਼ਰੂਰ ਸਿੱਖਦੇ ਰਹੀਏ।
1: ਵਾਹ ਜੀ ਵਾਹ, ਬਹੁਤ ਹੀ ਖੂਬਸੂਰਤ ਵਿਚਾਰ ਸੁਮਨ, ਤੇ ਮੇਰੇ ਕੋਲ ਇਸ ਦੇ ਨਾਲ ਮਿਲਦੀ ਜੁਲਦੀ ਇੱਕ ਸ਼ਾਇਰੀ ਵੀ ਹੈ, ਕੀ ਸੁਣਾਵਾਂ ਤੁਹਾਨੂੰ?
0: ਜ਼ਰੂਰ ਜ਼ਰੂਰ ਮੈਮ, ਅਰਜ਼ ਕਰੋ ਜੀ।
1: ਜੀ, ਅਗਰ ਹਾਸਿਲ ਕਰਨੀ ਹੈ ਮੰਜ਼ਿਲੇ ਤੋ ਉਨਕੇ ਕਾਬਿਲ ਵੀ ਬਨਣਾ ਹੋਗਾ, ਛੋੜਨਾ ਹੋਗਾ ਆਲਸ, ਹਰ ਮੁਸ਼ਕਿਲ ਸੇ ਲੜਨਾ ਹੋਗਾ, ਸਫ਼ਰ ਆਸਾਨ ਹੋ ਯਾ ਕਠਿਨ, ਹਰ ਰਾਹ ਪਰ ਚਲਨਾ ਹੋਗਾ, ਦੁਨੀਆ ਜੀਤਨੇ ਸੇ ਪਹਿਲੇ ਆਪਣੇ ਮਨ ਕੋ ਜੀਤਨਾ ਹੋਗਾ, ਆਪਣੇ ਮਨ ਕੋ ਜੀਤਨਾ ਹੋਗਾ।
0: ਵਾਹ ਮੈਮ, ਬਹੁਤ ਹੀ ਖੂਬ, ਬਹੁਤ ਸੋਹਣੀ ਸ਼ਾਇਰੀ ਤੁਸੀਂ ਸਾਡੇ ਨਾਲ ਸਾਂਝੀ ਕੀਤੀ। ਤੇ ਇੱਕ ਮੈਂ ਗੱਲ ਹੋਰ ਵੀ ਕਹਿਣਾ ਚਾਹਾਂਗੀ ਕਿ ਸਾਡੇ ਜਿੰਨਾ ਵੀ ਦੋਸਤਾਂ ਦਾ ਅੱਜ ਜਨਮ ਦਿਨ ਹੈ, ਵਿਆਹ ਦੀ ਵਰੇਗੰਢ ਹੈ ਜਾਂ ਕੋਈ ਹੋਰ ਖੁਸ਼ੀ ਉਹਨਾਂ ਦੀ ਜ਼ਿੰਦਗੀ ਵਿੱਚ ਆਈ ਹੈ, ਤੇ ਉਹਨਾਂ ਸਾਰੇ ਹੀ ਸਰੋਤਿਆਂ ਨੂੰ ਆਕਾਸ਼ਵਾਣੀ ਬਠਿੰਡਾ ਦੀ ਸਾਰੀ ਟੀਮ ਵੱਲੋਂ ਬਹੁਤ ਬਹੁਤ ਮੁਬਾਰਕਾਂ ਅਤੇ ਸ਼ੁਭ ਕਾਮਨਾਵਾਂ।
1: ਜੀ, ਆਕਾਸ਼ਵਾਣੀ ਦੀ ਟੀਮ ਵੱਲੋਂ ਤੁਹਾਨੂੰ ਮੁਬਾਰਕਾਂ, ਤੇ ਰੱਬ ਕਰੇ ਤੁਹਾਡਾ ਹਰ ਦਿਨ ਬਹੁਤ ਹੀ ਖੂਬਸੂਰਤ ਹੋਵੇ, ਤੁਸੀਂ ਬਹੁਤ ਜ਼ਿਆਦਾ ਤਰੱਕੀਆਂ ਕਰੋ ਜ਼ਿੰਦਗੀ 'ਚ, ਉਹ ਸਭ ਕੁਝ ਹਾਸਿਲ ਕਰੋ ਜੋ ਤੁਸੀਂ ਚਾਹੁੰਦੇ ਹੋ।

0: ਤੇ ਦੋਸਤੋ ਪ੍ਰੋਗਰਾਮ ਸੱਜਰੀ ਸਵੇਰ ਦੇ ਵਿੱਚ ਹੁਣ ਵੇਲਾ ਹੈ ਤੁਹਾਡੇ ਨਾਲ ਇਤਿਹਾਸ ਨੂੰ ਸਾਂਝਾ ਕਰਨ ਦਾ ਤੇ ਸੁਮਨ ਤੁਹਾਡੇ ਲਈ ਲੈ ਕੇ ਆਏ ਆ ਇਤਿਹਾਸਿਕ ਘਟਨਾਵਾਂ।
1: ਜੀ ਦੋਸਤੋ, ਸਾਂਝੀਆਂ ਕਰਦੇ ਹਾਂ ਤੁਹਾਡੇ ਨਾਲ ਅੱਜ ਦੇ ਦਿਨ ਦੀਆਂ ਯਾਨੀ ਕਿ 13 ਅਗਸਤ ਦੇ ਦਿਨ ਦੀਆਂ ਇਤਿਹਾਸਿਕ ਘਟਨਾਵਾਂ। 20ਵੀਂ ਸਦੀ ਦੇ ਮਹਾਨ ਸਿੱਖ ਵਿਦਵਾਨ ਚਿੰਤਕ ਅਤੇ ਸਾਬਕਾ ICS ਅਫਸਰ ਸਰਦਾਰ ਕਪੂਰ ਸਿੰਘ ਦਾ ਜਨਮ 13 ਅਗਸਤ ਉਹਨਾਂ ਦਾ ਦੇਹਾਂਤ 13 ਅਗਸਤ 1986 ਨੂੰ ਜਗਰਾਉਂ ਲੁਧਿਆਣਾ ਵਿਖੇ ਹੋਇਆ ਸੀ। ਉਹਨਾਂ ਨੇ ਸਿੱਖ ਸਿਆਸਤ ਅਤੇ ਫਲਸਫੇ ਨੂੰ ਕਈ ਇਤਿਹਾਸਿਕ ਦਸਤਾਵੇਜ਼ ਦਿੱਤੇ। ਅੱਜ ਹੀ ਦੇ ਦਿਨ ਯਾਨੀ ਕਿ 13 ਅਗਸਤ ਨੂੰ ਲਾਹੌਰ ਸਿੰਘ ਸਭਾ ਦੇ ਸਰਗਰਮ ਮੈਂਬਰ ਅਤੇ ਖਾਲਸਾ ਗਜਟ ਦੇ ਸੰਪਾਦਕ ਭਾਈ ਬਸੰਤ ਸਿੰਘ ਦਾ 1900 ਈਸਵੀ ਨੂੰ ਲਾਹੌਰ ਵਿਖੇ ਦੇਹਾਂਤ ਹੋ ਗਿਆ ਸੀ ਅਤੇ ਭਾਰਤੀ ਕ੍ਰਾਂਤੀਕਾਰੀ ਭੀਕਾ ਜੀ ਰੁਸਤਮ ਕਾਮਾ ਦਾ ਅੱਜ ਹੀ ਦੇ ਦਿਨ ਨਿਧਨ 1936 ਵਿੱਚ ਬੰਬਈ ਵਿਖੇ ਹੋਇਆ। ਉਹਨਾਂ ਨੂੰ ਮੈਡਮ ਕਾਮਾ ਦੇ ਨਾਮ ਤੋਂ ਵੀ ਜਾਣਿਆ ਜਾਂਦਾ ਹੈ। ਉਹਨਾਂ ਦਾ ਨਾਮ ਕ੍ਰਾਂਤੀਕਾਰੀ ਅੰਦੋਲਨ ਵਿੱਚ ਵਿਸ਼ੇਸ਼ ਰੂਪ ਦੇ ਵਿੱਚ ਵਰਣਨਯੋਗ ਹੈ ਕਿਉਂਕਿ ਉਹਨਾਂ ਨੇ ਵਿਦੇਸ਼ ਵਿੱਚ ਰਹਿ ਕੇ ਭਾਰਤੀ ਕ੍ਰਾਂਤੀਕਾਰੀਆਂ ਦੀ ਮਦਦ ਕੀਤੀ। ਉਹਨਾਂ ਨੇ 1907 ਈਸਵੀ ਵਿੱਚ ਜਰਮਨੀ ਵਿਖੇ ਵਿਦੇਸ਼ੀ ਧਰਤੀ 'ਤੇ ਭਾਰਤੀ ਝੰਡਾ ਲਹਿਰਾਇਆ ਸੀ।

0: ਭਾਰਤ ਦੇ ਉੱਤਰੀ ਪੂਰਵੀ ਸੀਮਾ ਤੇ ਸਥਿਤ ਰਾਜ ਤ੍ਰਿਪੁਰਾ, ਜੋ ਕਿ ਭਾਰਤ ਦਾ ਤੀਜਾ ਸਭ ਤੋਂ ਛੋਟਾ ਰਾਜ ਹੈ। ਤ੍ਰਿਪੁਰਾ ਦੀ ਸਥਾਪਨਾ 14ਵੀਂ ਸ਼ਤਾਬਦੀ ਵਿੱਚ ਮਾਰੀਕੇ ਨਾਮਕ ਇੰਡੋ ਮੰਗੋਲੀਅਨ ਆਦਿਵਾਸੀ ਮੁਖੀਆਂ ਨੇ ਕੀਤੀ ਸੀ। ਸਾਲ 1808 ਵਿੱਚ ਤ੍ਰਿਪੁਰਾ ਨੂੰ ਬ੍ਰਿਟਿਸ਼ ਸਾਮਰਾਜ ਨੇ ਜਿੱਤਿਆ ਅਤੇ ਇਹ ਸਵੈ ਸ਼ਾਸਿਤ ਸ਼ਾਹੀ ਰਾਜ ਬਣਿਆ। 13 ਅਗਸਤ 1947 ਨੂੰ ਤ੍ਰਿਪੁਰਾ ਦੀ ਮਹਾਰਾਣੀ ਕੰਚਨ ਪ੍ਰਭਾ ਦੇਵੀ ਨੇ ਭਾਰਤੀ ਸੰਘ ਵਿੱਚ ਸ਼ਾਮਿਲ ਹੋਣ ਲਈ ਇੱਕ ਸਹਿਮਤੀ ਪੱਤਰ ਤੇ ਦਸਤਖਤ ਕੀਤੇ ਸੀ। 13 ਅਗਸਤ 1951 ਵਿੱਚ ਭਾਰਤ 'ਚ ਬਣੇ ਪਹਿਲੇ ਸਵਦੇਸ਼ੀ ਜਹਾਜ਼ ਨੇ ਆਪਣੀ ਸਫਲ ਉਡਾਨ ਭਰੀ ਸੀ, ਜਿਸ ਦਾ ਨਾਮ ਹਿੰਦੁਸਤਾਨ ਟ੍ਰੇਨਰ 2 ਸੀ। ਇਹ ਸਿਰਫ 2 ਸੀਟਾਂ ਵਾਲਾ ਜਹਾਜ਼ ਸੀ। ਆਜ਼ਾਦੀ ਮਿਲੇ ਹਜੇ ਜ਼ਿਆਦਾ ਸਮਾਂ ਨਹੀਂ ਹੋਇਆ ਸੀ, ਇਸ ਲਈ ਹਿੰਦੁਸਤਾਨ ਐਰੋਨੋਟਿਕਸ ਵੱਲੋਂ ਇਹ ਜਹਾਜ਼ ਤਿਆਰ ਕਰਨਾ ਇੱਕ ਬਹੁਤ ਵੱਡੀ ਉਪਲਬਧੀ ਸੀ।
1: ਤੇ ਸੁਮਨਪ੍ਰੀਤ, ਬਹੁਤ ਹੀ ਵਧੀਆ ਜਾਣਕਾਰੀ ਤੁਸੀਂ ਸਾਡੇ ਸਰੋਤਿਆਂ ਨੂੰ ਦਿੱਤੀ, ਤੇ ਉਮੀਦ ਕਰਦੇ ਹਾਂ ਸਰੋਤਿਆਂ ਨੂੰ ਇਹ ਜਾਣਕਾਰੀ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਜਦੋਂ ਉਹ ਪੜ੍ਹਦੇ ਨੇ ਜਾਂ ਕੋਈ ਟੈਸਟ ਦਿੰਦੇ ਨੇ ਉਹਦੇ ਵਿੱਚ ਸਹਾਈ ਹੋਏਗੀ। ਤੇ ਹੁਣ ਤੁਸੀਂ ਖਾਸ ਦਿਨਾਂ ਦੀ ਜਾਣਕਾਰੀ ਵੀ ਸਾਡੇ ਸਰੋਤਿਆਂ ਨਾਲ ਸਾਂਝੀ ਕਰ ਦਿਓ।
0: ਜੀ ਮੈਮ, ਅੱਜ ਹੀ ਦੇ ਦਿਨ ਯਾਨੀ ਕਿ 13 ਅਗਸਤ ਨੂੰ ਹਰ ਸਾਲ ਵਿਸ਼ਵ ਅੰਗਦਾਨ ਦਿਵਸ ਮਨਾਇਆ ਜਾਂਦਾ ਹੈ। ਇਹ ਦਿਨ ਅੰਗਦਾਨ ਪ੍ਰਤੀ ਜਾਗਰੂਕਤਾ ਵਧਾਉਣ ਅਤੇ ਮੌਤ ਤੋਂ ਬਾਅਦ ਲੋਕਾਂ ਨੂੰ ਅੰਗਦਾਨ ਕਰਨ ਲਈ ਪ੍ਰੇਰਿਤ ਕਰਦਾ ਹੈ, ਕਿਉਂਕਿ ਮਨੁੱਖੀ ਸਰੀਰ ਦੇ ਅੰਗ ਇਨਸਾਨ ਦੀ ਮੌਤ ਤੋਂ ਬਾਅਦ ਦੂਸਰੇ ਕਿਸੇ ਇਨਸਾਨ ਨੂੰ ਟ੍ਰਾਂਸਪਲਾਂਟ ਕਰਕੇ ਉਸਦੀ ਜ਼ਿੰਦਗੀ ਨੂੰ ਬਚਾ ਸਕਦੇ ਹਨ। ਇਹ ਦਿਨ ਲੋਕਾਂ ਨੂੰ ਅੰਗਦਾਨ ਕਰਨ ਲਈ ਸੰਕਲਪ ਲੈਣ ਦਾ

ਮੌਕਾ ਪ੍ਰਦਾਨ ਕਰਦਾ ਹੈ, ਕਿਉਂਕਿ ਅੰਗਦਾਨ ਵੀ ਇੱਕ ਬਹੁਤ ਵੱਡਾ ਦਾਨ ਹੈ ਅਤੇ ਇੱਕ ਅੰਗਦਾਤਾ 8 ਲੋਕਾਂ ਦੀ ਜਾਨ ਬਚਾ ਸਕਦਾ ਹੈ। ਅੱਜ ਹੀ ਦੇ ਦਿਨ 13 ਅਗਸਤ 1963 ਨੂੰ ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਸ਼੍ਰੀਦੇਵੀ ਦਾ ਜਨਮ ਤਾਮਿਲਨਾਡੂ ਵਿੱਚ ਹੋਇਆ। ਉਹ ਸਿਰਫ 4 ਸਾਲ ਦੀ ਉਮਰ ਵਿੱਚ ਹੀ ਵੱਡੇ ਪਰਦੇ ਤੇ ਛਾ ਗਏ ਅਤੇ ਉਹਨਾਂ ਦਾ ਅਸਲੀ ਨਾਮ ਸ਼੍ਰੀ ਅੰਮਾ ਅਯਪਨ ਅਯੰਗਰ ਸੀ।

0: जी दोस्तों, आज ही दे दिन यानी कि 13 अगस्त 1918 नूं उफा मे जॉनसन अमरीकी मरीन कारपस विच भर्ती होण वाली दुनिया दी पहली महिला बनी सी अते मणिपुर दे महान देश भगत टिकेंद्र जीत सिंह नूं ब्रिटिश सरकार विरुद्ध बगावत करन दे दोष विच 13 अगस्त 1891 नूं फांसी दित्ती गई सी। इस दिन नूं मणिपुर विच शहीदी दिवस भाव की पैट्रियट दे दिन वजों भी मनाया जांदा है। ਅੱਜ ਦੇ ਦਿਨ ਦੀ ਇੱਕ ਹੋਰ ਇਤਿਹਾਸਿਕ ਘਟਨਾ ਤੁਹਾਡੇ ਨਾਲ ਸਾਂਝੀ ਕਰਦੇ ਹਾਂ। ਅੱਜ ਹੀ ਦੇ ਦਿਨ ਅੰਗਰੇਜ਼ੀ ਵਿਗਿਆਨੀ ਹੈਰੀ ਬਰੀ ਅਰਲੀ ਨੇ 13 ਅਗਸਤ 1913 ਨੂੰ ਸਟੇਨਲੈੱਸ ਸਟੀਲ ਦੀ ਖੋਜ ਕੀਤੀ ਸੀ, ਜਿਸ ਨੇ ਅੱਜ ਦੀ ਦੁਨੀਆ ਵਿੱਚ ਬਰਤਨਾਂ ਅਤੇ ਮਸ਼ੀਨਰੀ ਦੇ ਉਦਯੋਗ ਨੂੰ ਪੂਰੀ ਤਰ੍ਹਾਂ ਬਦਲ ਦਿੱਤਾ।
1: ਬਹੁਤ ਵਧੀਆ ਜਾਣਕਾਰੀ ਸੁਮਨ ਤੁਸੀਂ ਸਾਡੇ ਸਰੋਤਿਆਂ ਨੂੰ ਦਿੱਤੀ, ਤੇ ਤੁਸੀਂ ਗੱਲ ਕੀਤੀ ਸ਼੍ਰੀਦੇਵੀ ਜੀ ਦੀ। ਸ਼੍ਰੀਦੇਵੀ ਜੀ ਦਾ ਅੱਜ ਜਨਮ ਦਿਨ ਹੈ ਤੇ ਅੱਜ ਉਹਨਾਂ ਨੂੰ ਅਸੀਂ ਯਾਦ ਕਰਦੇ ਹਾਂ। ਉਹਨਾਂ ਦੀ ਫਿਲਮ ਦਾ ਇੱਕ ਗੀਤ ਸਾਡੇ ਸਰੋਤਿਆਂ ਨਾਲ ਸਾਂਝਾ ਕਰਦੇ ਹਾਂ, ਤੇ ਆਓ ਸਰੋਤਿਆਂ ਇਹ ਗੀਤ ਸੁਣਦੇ ਹਾਂ, ਤੇ ਉਸ ਤੋਂ ਬਾਅਦ ਹੋਰ ਵੀ ਗੱਲਾਂ ਸਾਡੇ ਕੋਲ ਤੁਹਾਡੇ ਲਈ ਨੇ, ਤੇ ਸਾਡੇ ਨਾਲ ਬਣੇ ਰਹੀਓ 8 ਵਜੇ ਤੱਕ।

0: ਜੀ, ਖੂਬਸੂਰਤ ਜਿਹਾ ਗੀਤ ਅਸੀਂ ਤੁਹਾਡੀ ਨਜ਼ਰ ਕੀਤਾ ਤੇ ਯਾਦ ਕੀਤਾ ਸ੍ਰੀ ਦੇਵੀ ਜੀ ਨੂੰ, ਤੇ ਉਹਨਾਂ ਨੂੰ ਸਾਡਾ ਨਮਨ, ਸਾਡੀ ਆਕਾਸ਼ਵਾਣੀ FM ਬਠਿੰਡਾ ਦੀ ਟੀਮ ਵੱਲੋਂ। ਤੇ ਫਿਲਹਾਲ ਪ੍ਰੋਗਰਾਮ ਚੱਲ ਰਿਹਾ ਜੀ ਸੱਜਰੀ ਸਵੇਰ, ਮੈਂ ਬਣੀ ਹੋਈ ਹਾਂ ਤੁਹਾਡੇ ਨਾਲ ਦੀਪਾ ਛਾਬੜਾ, ਤੇ ਮੇਰੇ ਨਾਲ ਅੱਜ ਨੇ
1: ਮੈਂ ਸੁਮਨਪ੍ਰੀਤ ਕੌਰ।
0: ਤੇ ਸੁਮਨ, ਹੁਣ ਸਰੋਤੇ ਕਹਿ ਰਹੇ ਹੋਣੇ ਕਿ ਇਹ ਦੋਨੇ ਭੈਣਾਂ ਗੱਲਾਂ ਵੀ ਕਰੀ ਜਾਂਦੀਆਂ, ਜਾਣਕਾਰੀ ਵੀ ਦੇਈ ਜਾਂਦੀਆਂ, ਪਰ ਇਹਨਾਂ ਨੇ ਅੱਜ ਦਾ ਸਿਲਸਿਲਾ ਤਾਂ ਸਾਨੂੰ ਸੁਣਾਇਆ ਹੀ ਨਹੀਂ। ਤੇ ਸਿਲਸਿਲਾ ਬਿਲਕੁਲ ਸਾਡੇ ਸਰੋਤੇ ਇੰਤਜ਼ਾਰ ਕਰਦੇ ਆ ਵੀਰਵਾਰ ਨੂੰ, ਕਿਉਂਕਿ ਉਹਨਾਂ ਨੇ ਆਪਣਾ ਜਿਹੜਾ ਖੂਨ ਵਧਾਉਣਾ ਹੁੰਦਾ ਹੈ, ਹੱਸਣਾ ਹੁੰਦਾ ਹੈ ਨਾ। ਤੇ ਅਸੀਂ ਬਿਲਕੁਲ ਜੀ ਸਰੋਤੇ ਤੁਹਾਨੂੰ ਨਾਰਾਜ਼ ਨਿਰਾਸ਼ ਨਹੀਂ ਕਰਾਂਗੇ, ਕਿਉਂਕਿ ਤੁਹਾਡੇ ਲਈ ਸ਼ੁਰਲੀਆਂ ਤਿਆਰ ਬਾਰ ਤਿਆਰ ਹੈ। ਤੇ ਸੁਮਨ ਤੁਹਾਨੂੰ ਦੱਸਣਗੇ ਕਿ ਅੱਜ ਸ਼ੁਰਲੀਆਂ ਦੇ ਵਿੱਚ ਕਿਰਦਾਰ ਕਿਹੜੇ ਕਿਹੜੇ ਨੇ।
1: ਜੀ ਸਰੋਤਿਓ, ਪ੍ਰੋਗਰਾਮ ਸ਼ੁਰਲੀਆਂ ਦੇ ਵਿੱਚ ਬਬਲੀ ਦੇ ਕਿਰਦਾਰ ਵਿੱਚ ਹੋਣਗੇ ਮਮਤਾ ਅਰੋੜਾ, ਅਤੇ ਡੋਲੀ ਦੇ ਕਿਰਦਾਰ ਵਿੱਚ ਹੋਣਗੇ ਸੀਮਾ ਮਹਿਰਾ। ਤੇ ਆਓ ਫਿਰ ਆਨੰਦ ਮਾਣਦੇ ਹਾਂ ਪ੍ਰੋਗਰਾਮ ਸ਼ੁਰਲੀਆਂ ਦਾ।
2: ਸੌਣ ਦੀ ਚੜੀ ਨੀ ਪਾਈ ਸੌਣ ਦੀ ਚੜੀ, ਮੈਂ ਵੀ ਖੜਾ ਕੋਠੇ ਤੂੰ ਵੀ ਸੱਤ ਤੇ ਚੜੀ, ਸੌਣ ਦੀ ਚੜੀ ਨੀ ਪਾਈ ਸੌਣ ਦੀ ਚੜੀ। ਲੈ ਵੇਖ ਲੋ ਭਾਈ ਹੈ ਕੁੜੇ ਕਿੰਨਾ ਮੀਂਹ ਪੈ ਗਿਆ ਨੀ ਚਾਰ ਸਪੇਰੇ, ਤਾਂ ਹੀ ਤਾਂ ਭਾਈ ਕਹਿੰਦੇ ਨੇ ਅੱਗੇ ਸੌਣ ਕਦੇ ਸੁੱਕਾ ਨੀ ਜਾਂਦਾ। ਨੀ ਮੈਨੂੰ ਤਾਂ ਐਂ ਜੇ ਖੁਸ਼ਬੂਆਂ ਆਉਂਦੀਆਂ ਨੇ ਵੀ ਕਿਤੇ ਤਾਂ ਕਿਸੇ ਦੇ ਭਾਈ ਮਾਲ ਪੂੜੇ ਪੱਕੀ ਜਾਂਦੇ ਆ, ਤੇ ਨਾਲੇ ਭਾਈ ਮੈਨੂੰ ਤਾਂ ਐਂ ਲੱਗਦਾ ਜਿਵੇਂ ਆਲੂ ਗੰਢਿਆਂ ਦੇ ਪਕੌੜੇ ਵੀ ਬਣੀ ਜਾਂਦੇ ਆ। ਕੁੜੇ ਵਾਜਾਂ ਜੀਆਂ ਵੀ ਆਉਂਦੀਆਂ ਨੇ ਛੰਨ ਛੰਨ ਦੀਆਂ, ਨੀ ਮੈਂ ਐਂ ਵੇਖਦੀ ਹਾਂ ਵੀ ਆਹ ਡੋਲੀ ਦਾ ਘਰ ਨੇੜੇ ਆ, ਕੁੜੇ ਜੇ ਉਹਨੇ ਕੁਛ ਪਕਾਇਆ ਹੋਇਆ ਤੇ ਖਾਣ ਨੂੰ ਕੁਛ ਨਾ ਕੁਛ ਤਾਂ ਮਿਲ ਹੀ ਜਾਊਗਾ। ਚੱਲ ਮੈਂ ਕਰਦੀ ਹਾਂ ਖੜਕਾਉਂਦੀ ਹਾਂ ਫਿਰ ਕੁੰਡਾ। ਨੀ ਡੋਲੀਏ ਡੌਲੀ, ਨੀ ਬਾਰ ਖੋਲ।
3: ਹੈਂ, ਇਹ ਆਵਾਜ਼ ਤਾਂ ਬਿਬੂਸਿਸ ਦੀ ਲੱਗਦੀ ਹੈ। ਆ ਗਏ ਬਿਬੂਸਿਸ ਕੇ ਮੇਰੇ ਕੰਨ ਵੱਜੀ ਜਾਂਦੇ ਹੈ।
2: ਨੀ ਕੱਲੀ ਆਵਾਜ਼ ਹੀ ਬੀਬੋ ਦੀ ਨੀ ਹੈਗੀ, ਕੁੜੇ ਬੀਬੋ ਆਪ ਹੀ ਖੜੀ ਆ। ਕੁੜੇ ਹੁਣ ਅੰਦਰੋਂ ਹੀ ਬੋਲੀ ਜਾਏਗੀ ਕੁਛ ਖਵਾਉਣ ਪਿਆਉਣ ਦੀ ਮਾਰੀ। ਹੈਂ, ਕੁੜੇ ਬਾਰ ਵੀ ਖੋਲ ਦੇ, ਅੰਦਰ ਤਾਂ ਬੁਲਾ ਲਾ, ਆ ਬਾਹਰ ਦੇਖ ਤੁਹਾਡੀ ਬੀਹੀ ਚ ਚਿੱਕੜ ਕਿੰਨਾ।
3: ਓ ਮਾਈ ਗੋਡ, ਬਿਬੋਸਿਸ ਤੁਸੀਂ ਇਹਨਾਂ ਦਿਨਾਂ ਬਾਅਦ, ਵਾਹ ਜੀ ਵਾਹ, ਕੀ ਬਾਤ ਹੈ, ਕੀ ਟੌਰ ਬਣਾਈ ਹੈ, ਕਾਲੇ ਚਸ਼ਮੇ, ਐਡਾ ਵੱਡਾ ਪਰਸ, ਐਡੀ ਐਡੀ ਹੀਲ ਵਾਲੇ ਸੈਂਡਲ, ਤੇ ਐਡਾ ਵੱਡਾ ਮੋਬਾਈਲ। ਹੈਂ, ਤੁਹਾਡੀ ਤਾਂ ਟੌਰ ਹੀ ਬਦਲ ਗਈ ਇੱਕ ਮਹੀਨੇ ਚ। ਇੱਕ ਮਹੀਨੇ ਤੁਸੀਂ ਪੇਕੇ ਕੀ ਲਾ ਕੇ ਆਏ ਤੇ ਤੁਸੀਂ ਤਾਂ ਬਿਲਕੁਲ ਬਦਲ ਗਏ।
2: ਨੀ ਓਹੋ ਕੁੜੇ, ਇਹ ਤਾਂ ਭਾਈ ਬਸ ਕਰਾਮਾਤ ਹੀ ਸਮਝ, ਕੁੜੇ ਮਾੜਾ ਮੋਟਾ ਤਾਂ ਸੋਸਾ ਜਾ ਮੈਨੂੰ ਵੀ ਕਰਨਾ ਆਉਂਦਾ। ਆ ਕੱਲੀਆਂ ਤੁਸੀਂ ਪੜੀਆਂ ਲਿਖੀਆਂ ਥੋੜੀ ਨਾ, ਪਰਸ ਜਾ ਲੈ ਕੇ ਕੱਚ ਚ ਐ ਨੂੰ ਤੁਰ ਗਈਆਂ ਕਦੇ ਐ ਨੂੰ। ਹੈ ਮੁੰਡੇ, ਨਾਲੇ ਜਿਹੜੀ ਆ ਉੱਚੀ ਹੀਲ ਪਾਈ ਆ, ਇਹ ਤਾਂ ਭਾਈ ਤੁਹਾਡੀ ਬੀਹੀ ਚ ਪਾਣੀ ਵਾਲਾ ਭਰਦਾ। ਮੈਂ ਕਿਹਾ ਚੱਲ 2 ਫੁੱਟ ਉੱਚੀ ਹੋ ਕੇ ਤੁਰ ਲੂੰਗੀ।
3: ਇਹ ਤਾਂ ਹੁਣ ਤੁਸੀਂ ਐਵੇਂ ਗੱਲ ਬਣਾਈ ਹੈ, ਟੌਰ ਬਣਾਈਏ ਤੁਸੀਂ ਪੂਰੀ, ਦੇਖੋ ਤਾਂ ਉਪਰੋਂ ਲੈ ਕੇ ਚੱਲੋ, ਪਛਾਣ ਚ ਨਹੀਂ ਆਉਂਦੇ ਇੱਕ ਮਹੀਨੇ ਚ। ਹਾਏ ਹਾਏ, ਤੁਸੀਂ ਐਡਾ ਕਿਵੇਂ ਬਦਲ ਗਏ ਬੀਬੂਸਿਸ।
2: ਨੀ ਓਹੋ ਕੁੜੇ, ਨੀ ਇਹਦੇ ਚ ਭਾਈ ਬਦਲਣ ਵਾਲੀ ਕੋਈ ਗੱਲ ਨੀ। ਕੁੜੇ ਬਦਲਣਾ ਤਾਂ ਵਕਤ ਦੇ ਨਾਲ ਹਰੇਕ ਨੂੰ ਹੀ ਪੈਂਦਾ ਭਾਈ, ਤੇ ਨਾਲੇ ਵਕਤ ਦਾ ਕੀ ਆ, ਇਹ ਕਿਹੜਾ ਖੜਦਾ ਕਿਤੇ। ਕੁੜੇ ਅੱਜ ਕੋਈ ਵਕਤ ਹੋਰ ਹੈ, ਕੱਲ ਨੂੰ ਹੋਰ ਹੈ, ਆ ਲੈ ਦੇਖ ਲਾ ਕੁੜੇ ਹੁਣ ਆਥਣ ਦੇ ਵੱਜਣ ਵਾਲੇ ਨੇ 5, ਆ ਘੰਟੇ ਨੂੰ ਦੇਖ ਲਈ 6 ਵੱਜ ਜਾਣਗੇ, ਹੈ ਕਿ ਨਾ।
3: ਓਹੋ ਬਿਬੋਸਿਸ, ਤੁਹਾਡੀਆਂ ਗੱਲਾਂ। ਅੱਛਾ ਮੈਨੂੰ ਇਹ ਦੱਸੋ, ਅਸੀਂ ਬਬਲੀਸਿਸ ਮੈਂ ਗੱਲਾਂ ਕਰ ਰਹੇ ਸੀ ਵੀ ਤੁਸੀਂ ਰੁੱਸ ਕੇ ਗਏ ਹੋ, ਸੱਚੀ ਤੁਸੀਂ ਰੁੱਸ ਕੇ ਗਏ ਸੀ ਭਾਜੀ ਚੋਂ।
2: ਨੀ ਹੌਲੀ ਬੋਲ ਕੁੜੇ, ਨੀ ਇੱਥੇ ਕੰਡਾਂ ਦੇ ਵੀ ਕੰਨ ਹੁੰਦੇ ਆ ਭਾਈ, ਕੁੜੇ ਇਹੋ ਜਿਹੀਆਂ ਗੱਲਾਂ ਤਾਂ ਪੜਦੇ ਜੀ ਸੁਣਦੀਆਂ ਨੇ। ਨਾਲੇ ਭਾਈ ਜੇ ਕਿਸੇ ਦੇ ਘਰੇ ਲੜਾਈ ਹੋਵੇ, ਹੈ ਕੁੜੇ ਕਿਸੇ ਦੇ ਘਰੇ ਕੋਈ ਊਚ ਨੀਚ ਗੱਲ ਹੋ ਗਈ ਹੋਵੇ, ਕੁੜੇ ਐਵੇਂ ਕੰਧਾਂ ਉੱਤੋਂ ਦੀ ਵਿੜਕਾਂ ਨੀ ਲਈਦੀਆਂ। ਤੇ ਨਾਲੇ ਭਾਈ ਤੂੰ ਤਾਂ ਮੇਰੀ ਸਹੇਲੀ ਆ, ਤਾਂ ਇੱਥੋਂ ਕਾਹਦਾ ਓਲਾ। ਕੁੜੇ ਮਾੜੇ ਮੋਟੇ ਤਾਂ 2 ਭਾਂਡੇ ਖੜਕੀ ਪੈਂਦੇ ਨੇ।
3: 2 ਤਾਂ ਨੀ, ਮੈਨੂੰ ਲੱਗਦਾ ਵਾਹ ਵਾਹ ਭਾਂਡੇ ਖੜਕ ਗਏ ਤੁਹਾਡੇ, ਜਿਹੜਾ ਮਹੀਨਾ ਲਾਏ ਤੁਸੀਂ ਪੇਕੇ।
2: ਨੀ ਨਾ ਨਾ, ਭਾਂਡੇ ਤਾਂ ਕੁੜੇ 2 ਹੀ ਸੀ ਖੜਕਣ ਵਾਲੇ। ਹੈ ਮੈਨੂੰ ਲੱਗਦਾ ਵੀ ਖੜਕਾ ਹੀ ਥੋੜਾ ਜ਼ਿਆਦਾ ਹੋ ਗਿਆ, ਬਸ ਥੋੜੇ ਜਿਹੇ ਚੇਬ ਵੀ ਪੈ ਗਏ ਹੋਣੇ ਆ।

0: ਚਰ ਛੱਡੋ। ਅੱਛਾ ਮੈਨੂੰ ਇਹ ਦੱਸੋ, ਤੁਸੀਂ ਆਪੇ ਆਏ ਹੋ ਕਿ ਭਾਜੀ ਤੁਹਾਨੂੰ ਲੈ ਕੇ ਆਏ ਹੈ?
1: ਨੀ ਓਹੋ ਕੁੜੇ, ਓਨੇ ਤਾਂ ਮਾਂ ਦੇ ਪੁੱਤ ਨੇ ਇੱਕ ਦਿਨ ਵੀ ਮੈਨੂੰ ਟੈਲੀਫੋਨ ਨਹੀਂ ਕੀਤਾ। ਇਹ ਤਾਂ ਮੈਂ ਹੀ ਸੀ ਜਿਹੜੀ ਮਿਸ ਕਾਲਾਂ ਮਾਰ ਕੇ ਉਹਨੂੰ ਯਾਦ ਕਰਾਉਂਦੀ ਸੀ ਵੀ ਭਾਈ ਇਧਰੋਂ ਫੋਨ ਲਾ ਲਾ, ਤੇਰਾ ਵੀ ਫਰਜ਼ ਬਣਦਾ ਕੋਈ ਰੁੱਸੀ ਹੋਈ ਨੂੰ ਮਨਾਉਣ ਦਾ।

0: ਫਿਰ ਮਿਸਡ ਕਾਲ ਦਾ ਜਵਾਬ ਦਿੰਦੇ ਸੀ ਭਾਜੀ?
1: ਨਹੀਂ, ਕਾਹਨੂੰ ਦੇਣਾ ਸੀ ਜਵਾਬ ਉਹਨੇ? ਉਹ ਤਾਂ ਕਹਿੰਦਾ ਮੇਰੇ ਕੋਲੇ ਬੈਲੈਂਸ ਹੈ ਨੀ। ਕੁੜੇ ਮੈਨੂੰ ਤਾਂ ਮੈਸੇਜ ਲਿਖ ਕੇ ਪਾਤਾ ਵੀ ਮੈਥੋਂ ਨੀ ਹੁੰਦੀ ਕਾਲ ਕੂਲ, ਜਿਹਨੇ ਆਉਣਾ ਹੋਊਗਾ ਆਪੇ ਹੀ ਆਜੂਗਾ ਜਦੋਂ ਪੇਕਿਆਂ ਚੋਂ ਦਿਲ ਭਰ।

0: गया।
1: ਤੁਹਾਡੀ ਗੱਲ ਵਧੀਆ ਬੀਬੋ ਸਿਸ, ਜੂਨ ਦਾ ਮਹੀਨਾ ਤਾਂ ਤੁਸੀਂ ਪੇਕਿਆਂ ਚ ਲਗਾ ਤਾ, ਅਗਲਾ ਮਹੀਨਾ ਜੁਲਾਈ ਦਾ ਵੀ ਸਾਰਾ ਪੇਕਿਆਂ ਚ ਲਗਾ ਤਾ, ਤੁਹਾਡੀ ਤਾਂ ਟੌਰ ਹੈ ਪੂਰੀ। ਬਾਕੀ ਦੇਖੋ ਗੱਲ ਏਡਾ ਕਿ ਥੋੜੇ ਦਿਨ ਤਾਂ ਚੰਗਾ ਲੱਗਦਾ ਕਿਤੇ ਜਾਂਦੇ ਨਾ, ਜੂਨ ਦੇ ਮਹੀਨੇ ਚ ਸਾਰੀਆਂ ਬੀਬੀਆਂ ਦੇਖੋ ਪੇਕੇ ਜਾਂਦੀਆਂ ਨੇ ਤੇ ਤੁਸੀਂ ਵੀ ਚਲੇ ਗਏ, ਪਰ ਆ ਕੇ ਮਤਲਬ ਹੋਇਆ ਕਿ ਤੁਸੀਂ ਤਾਂ ਦੋ ਦੋ ਮਹੀਨੇ ਲਾਇਆ ਪੇਕੇ।
0: ਨੀ ਓਹ ਭਾਈ, ਜਦੋਂ ਕਿਤੇ ਗੱਲ ਅੜੀ ਹੋਵੇ ਨਾ ਫਿਰ ਮਤਬਲ ਮੁਤਬਲ ਨੀ ਦੇਖੀ ਦੇ, ਜਿੱਧਰ ਨੂੰ ਮੂੰਹ ਹੋ ਜੇ ਤੇ ਬੰਦੇ ਨੂੰ ਭਾਈ ਤੁਰ ਜਾਣਾ ਚਾਹੀਦਾ। ਮੇਰਾ ਮਤਬਲ ਹੈ ਫੈਸਲਾ ਲੈ ਲੈਣਾ ਚਾਹੀਦਾ, ਬਾਅਦ ਚ ਭਾਈ ਮੱਥੇ ਤੇ ਹੱਥ ਮਾਰ ਕੇ ਕੀ ਵੱਟੀ ਦਾ।
1: ਚਲੋ ਚਲੋ ਛੱਡੋ, ਇਹ ਦੱਸੋ ਪੇਕਿਆਂ ਦਾ ਟੂਰ ਰਿਹਾ ਕਿੱਦਾਂ ਤੁਹਾਡਾ?
0: ਨੀਲਾ ਦੱਸ ਕੁੜੇ, ਪੇਕਿਆਂ ਦਾ ਟੂਰ ਕਿਹੜਾ ਕੋਈ ਟੂਰ ਹੁੰਦਾ, ਤੂੰ ਤਾਂ ਐ ਕਰਦੀ ਐ ਜਿਵੇਂ ਮੈਂ ਕੋਈ ਸ਼ਿਮਲੇ ਗਈ ਹੋਵਾਂ। ਕੁੜੇ ਆ 5-7 ਕਿਲੋਮੀਟਰ ਮੇਰੇ ਪੇਕੇ ਨੇ, ਨਾਲੇ ਭਾਈ ਜਿਹੜਾ ਤੂੰ ਆਹ ਵਧੀਆ ਵਾਲੀ ਗੱਲ ਕਹਿਣੀ ਆ ਨਾ, ਕੁੜੇ ਇਹ ਭਾਈ ਤੇਰੀ ਗੱਲ ਮੈਨੂੰ ਜਮਾ ਹੀ ਨੀ ਜਚੀ ਡੋਲੀਏ। ਨਾ ਭਾਈ, ਮੇਰੇ ਤਾਂ ਜਮਾ ਹੀ ਅਨਫਿਟ ਹੋ ਗਈ ਤੇਰੀ ਆਹ ਗੱਲ।
1: ਹੈਂ, ਅਨਫਿਟ ਕੀ ਗੱਲ? ਉੱਥੇ ਵੀ ਫਿਰ ਲੜਾਈ ਲੜੂਈ ਕਰ ਲਈ ਤੁਸੀਂ?
0: ਨੀ ਕਾਨੂੰ ਲੜਾਈ, ਉੱਥੇ ਵੀ ਬਸ ਭਾਂਡੇ ਹੀ ਖੜਕਾਉਂਦੀ ਸੀ। ਇੰਨੀ ਕੁ ਤਾਂ ਮੇਰੀ ਪੇਕਿਆਂ ਦੇ ਚੱਲਦੀ ਹੈ ਭਾਈ।
1: ਮਤਲਬ ਭਾਂਡੇ ਖੜਕਾ ਕੇ ਤੁਸੀਂ ਖੁਸ਼ ਹੁੰਦੇ ਹੋ? ਠੀਕ ਹੈ, ਜਿੱਥੇ ਜਾਓ ਖੜਕਾ ਡੜਕਾ ਤਾਂ ਫਿਰ ਹੋਣਾ ਹੀ ਚਾਹੀਦਾ, ਪਤਾ ਲੱਗ ਜੇ ਲੋਕਾਂ ਨੂੰ ਵੀ ਬੀਬੋ ਆਈ ਹੈ।
0: ਨੀ ਕਾਨੂੰ ਭਾਈ ਡੋਲੀਏ, ਜੇ ਤਾਂ ਕੁੜੇ ਆਪਣੀ ਪਸੰਦ ਦੀ ਦਾਲ ਸਬਜ਼ੀ ਹੋਵੇ ਫਿਰ ਤਾਂ ਬੰਦਾ ਹੱਸ ਕੇ ਖਾ ਲੈਂਦਾ ਹੈ ਘਿਓ ਦਾ ਚਮਚਾ ਪਾ ਕੇ, ਤੇ ਜੇ ਭਾਈ ਰੋਜ਼ ਹੀ ਬੰਦਾ ਕੱਦੂ ਮੱਥੇ ਮਾਰੀ ਚੱਲੇ ਫਿਰ ਤਾਂ ਭਾਂਡੇ ਹੀ ਖੜਕਣਗੇ।
1: ਗੱਲ ਤਾਂ ਤੁਹਾਡੀ ਬੀਬੋ ਸਿਰ ਸਹੀ ਹੈ, ਤੁਸੀਂ ਭਾਂਡੇ ਖੜਕਾ ਕੇ ਆਏ ਹੋ। ਇਹ ਦੱਸੋ ਸਹੀ, ਕਿਹੜੇ ਭਾਂਡੇ ਖੜਕਾ ਦੇ ਤੁਸੀਂ? ਲੜਾਈ ਕਰਕੇ ਆਏ ਹੋ? ਕਿੰਨੇ ਨੇ ਲੜਾਈ ਕਰ ਰਹੇ?
0: ਊ ਤਾਂ ਭਾਈ ਕੁੜੇ ਸਿਆਣਿਆਂ ਨੇ ਗੱਲ ਸੱਚ ਹੀ ਆਖੀ ਆ, ਵੀ ਕਹਿੰਦੇ ਜਿੰਨਾ ਚਿਰ ਅਗਲੇ ਆਪ ਘਿਓ ਪਾ ਕੇ ਦਾਲ ਸਬਜ਼ੀ ਫੜਾਉਣ ਨਾ, ਵੀ ਓਨਾ ਚਿਰ ਹੀ ਚੰਗਾ ਹੁੰਦਾ ਕਿਸੇ ਰਿਸ਼ਤੇਦਾਰੀ ਚ ਰਹਿਣਾ ਹੈ। ਤੇ ਜਦੋਂ ਅਗਲਾ ਕੌਲੀਆਂ ਭਾਂਡੇ ਜੇ ਭੰਨਣ ਲੱਗ ਜੇ, ਆ ਮੇਰਾ ਮਤਲਬ ਹੈ ਜਿਹੜਾ ਕੋਈ ਗੁੱਸਾ ਗਿਲਾ ਬੰਦੇ ਦੇ ਮਨ ਚ ਹੁੰਦਾ ਨਾ, ਫਿਰ ਉਹ ਅਗਲਾ ਭਾਂਡਿਆਂ ਤੇ ਹੀ ਕੱਢਦਾ ਹੈ, ਤੇ ਉਦੋਂ ਭਾਈ ਫਿਰ ਸਮਝ ਜਾਣਾ ਚਾਹੀਦਾ ਵੀ ਅਗਲਾ ਹੁਣ ਤੁਹਾਡੇ ਤੋਂ ਅੱਕਿਆ ਪਿਆ।
1: ਲੈ ਉੱਥੇ ਵੀ ਤੁਹਾਡੇ ਤੋਂ ਅੱਕ ਗਏ ਕੋਈ? ਇਹ ਦੱਸੋ ਪੇਕਿਆਂ ਚ ਅੱਕ ਕੌਣ ਗਿਆ ਤੁਹਾਡੇ ਤੋਂ? ਤੁਹਾਡੇ ਤੋਂ ਸਾਰੇ ਡਰਦੇ ਹੈ?
0: ਨੀ ਓਹੋ ਭਾਈ ਕੁੜੇ, ਮੇਰੀ ਮਾਂ ਨੇ ਤਾਂ ਸੁੱਖ ਨਾਲ 3-4 ਭਾਈ ਮੈਨੂੰ ਸੂਟ ਬਣਾ ਤੇ ਹੈ, ਮੇਰੀ ਮਾਂ ਨੂੰ ਤਾਂ ਗੋਡੇ ਗੋਡੇ ਚਾ ਅਖੇ ਬੀਬੋ ਆਈ ਹੈ ਭਾਈ, ਬੀਬੋ ਆਈ ਹੈ। ਪਰ ਮੇਰੀਆਂ ਨਾ ਭਰਜਾਈਆਂ ਸੁੱਖ ਨਾਲ ਭਾਈ ਹੈ, ਕੁੜੇ ਉਹਨਾਂ ਦੇ ਤਾਂ ਜਮਾ ਹੀ ਰਾਸ ਨਹੀਂ ਆਉਂਦਾ ਜਦੋਂ ਕੋਈ ਖੁਸ਼ ਹੋਵੇ, ਤੇ ਕੁੜੇ ਉਹਨਾਂ ਨੇ ਤਾਂ ਪਹਿਲੇ ਦਿਨੋਂ ਹੀ ਮੱਥੇ ਵੱਟ ਪਾ ਲਿਆ ਜਦੋਂ ਉਹਨਾਂ ਨੇ ਦੇਖਿਆ ਵੀ ਮੇਰੀ ਮਾਂ ਨੂੰ ਇੰਨਾ ਚਾ ਚੜ ਗਿਆ। ਕੁੜੇ ਅੱਜ ਕੱਲ ਤਾਂ ਭਾਈ ਦੂਜੇ ਦਾ ਸੁੱਖ ਤੇ ਖੁਸ਼ੀ ਕਿਸੇ ਤੋਂ ਭਾਈ ਬਰਦਾਸ਼ਤ ਹੀ ਨਹੀਂ ਹੁੰਦੀ।
1: ਤੁਸੀਂ ਜਾ ਕੇ ਦੱਸਿਆ ਸੀ ਕਿ ਤੁਸੀਂ ਭਾਜੀ ਨਾਲ ਲੜ ਕੇ ਆਏ ਹੋ?
0: ਲੈ ਭਾਈ ਮੈਂ ਤਾਂ ਉੱਥੇ ਜਾ ਕੇ ਭੁੱਲ ਹੀ ਗਈ ਵੀ ਮੈਂ ਆਈ ਕਿਉਂ ਆ। ਕੁੜੇ 5-7 ਦਿਨ ਤਾਂ ਉਹਨਾਂ ਨੇ ਵੀ ਨਹੀਂ ਪੁੱਛਿਆ ਵੀ ਮੈਂ ਕਿਉਂ ਆਈ ਆ।
1: ਚਲੋ ਛੱਡੋ, ਰਿਹਾ ਏ ਚੰਗੀ ਗੱਲ ਹੈ, ਪਰ ਉਸ ਲੜ ਕੇ ਆਏ ਹੋ ਉਹ ਕਹਾਣੀ ਨੀ ਮੈਨੂੰ ਸਮਝ ਆਈ, ਉਹ ਮੈਨੂੰ ਦੱਸੋ ਕਿਉਂ ਲੜ ਕੇ ਆਏ ਹੋ, ਕਿਹਦੇ ਨਾਲ ਲੜ ਕੇ ਆਏ ਹੋ?
0: ਨੀ ਭਾਈ ਕਾਨੂੰ, ਸੇਵਾ ਪਾਣੀ ਤਾਂ ਮੇਰਾ ਉੱਥੇ ਚੰਗਾ ਹੁੰਦਾ ਸੀ, ਤੜਕੇ ਹੱਥ ਨੇ ਬੇਲੀ ਨੂੰ ਭਾਈ ਬੈਠੀ ਨੂੰ ਖਵਾਉਂਦੇ ਸੀ ਅਗਲੇ, ਪਰ ਉਹ ਐਂ ਜੇ ਸੀ ਜੇ ਮੈਂ ਮਾੜਾ ਮੋਟਾ ਕੋਈ ਦਾਲ ਸਬਜ਼ੀ ਦਾ ਨੁਸਖ ਜਿਹਾ ਕੱਢ ਦਿੰਦੀ, ਆ ਮੇਰਾ ਮਤਲਬ ਲੈ ਵੀ ਆਪਦੀਆਂ ਭਰਜਾਈਆਂ ਨੂੰ ਕੋਈ ਸਲਾਹ ਦੇ ਦਿੰਦੀ, ਕਹਿ ਦਿੰਦੀ ਵੀ ਭਾਈ ਅੱਜ ਲੂਣ ਘੱਟ ਹੈ ਜਾਂ ਭਾਈ ਅੱਜ ਮਿਰਚ ਵੱਧ ਪੈ ਗਈ ਜਾਂ ਭਾਈ ਅੱਜ ਤੜਕਾ ਠੀਕ ਨਹੀਂ ਲੱਗਿਆ, ਬਸ ਇੰਨਾ ਕੁ ਕਹਿਣ ਦੀ ਦੇਰ ਸੀ ਕੁੜੇ ਡੋਲੀਏ। ਨੀ ਅਗਲੀਆਂ ਮੂੰਹ ਬਣਾ ਕੇ ਪਲੇਟ ਖੋ ਕੇ ਪਾਸੇ ਮੂੰਹ ਕਰ ਲੈਂਦੀਆਂ ਸੀ, ਮੈਨੂੰ ਤਾਂ ਸਮਝ ਨੀ ਆਉਂਦੀ ਵੀ ਮੈਂ ਇਹੋ ਜਿਹਾ ਕੀ ਕਹਿਤਾ।
1: ਦੇਖੋ ਬੀਬੋ ਸਿਸ, ਤੁਹਾਨੂੰ ਗੱਲ ਇੱਕ ਸਮਝ ਨੀ ਆਉਂਦੀ ਹੈ ਨਾ, ਤੇ ਦੇਖੋ ਹਰੇਕ ਔਰਤ ਨੂੰ ਤਾਰੀਫ ਚਾਹੀਦੀ ਹੈ, ਜਦੋਂ ਤੁਹਾਡੀ ਭਰਜਾਈਆਂ ਤੁਹਾਡੇ ਅੱਗੇ ਇੰਨੇ ਵਧੀਆ ਵਧੀਆ ਖਾਣੇ ਰੱਖਦੀਆਂ ਸੀ, ਚੱਲ ਕਿਸੇ ਦਿਨ ਨਮਕ ਜ਼ਿਆਦਾ ਪੈ ਗਿਆ, ਕਿਸੇ ਦਿਨ ਮਿਰਚ ਜ਼ਿਆਦਾ ਪੈ ਗਈ, ਤਾਰੀਫ ਕਰ ਦੇਣੀ ਚਾਹੀਦੀ ਹੈ। ਜੇ ਤੁਸੀਂ ਤਾਰੀਫ ਕਰਦੇ ਤਾਂ ਹੋਰ ਵਧੀਆ ਬਣਾ ਕੇ ਦਿੰਦੇ, ਤੁਸੀਂ ਤਾਂ ਨਿੱਕੀ ਨਿੱਕੀ ਗੱਲਾਂ ਦੇ ਨੁਕਸ ਕੱਢੀ ਗਏ, ਫਿਰ ਅਗਲੇ ਨੇ ਤਾਂ ਤੁਹਾਨੂੰ ਲੜਨਾ ਹੀ ਸੀ ਤੁਹਾਡੇ ਨਾਲ।
0: ਨੀ ਓਹੋ ਕੁੜੇ, ਮੈਂ ਕਿਹੜਾ ਭਾਈ ਸਿੱਧਾ ਹੀ ਨੁਸਖ ਕੱਢਿਆ, ਮੈਂ ਤਾਂ ਬਸ ਹਾਈ ਆਖਿਆ ਸੀ ਵੀ ਭਾਈ ਦਾਲ ਤਾਂ ਤੁਹਾਡੀ ਸਵਾਦ ਬਣੀ ਆ, ਪਰ ਜੇ ਆਹ ਅੱਜ ਮਿਰਚਾਂ ਘੱਟ ਪਾ ਦਿੰਦੇ ਤਾਂ ਹੋਰ ਵੀ ਸਵਾਦ ਹੋਣੀ ਸੀ ਹੈ। ਕੁੜੇ ਇਹਦੇ ਚ ਤਾਂ ਭਾਈ ਗੁੱਸਾ ਕਰਨ ਵਾਲੀ ਕੋਈ ਗੱਲ ਹੀ ਨਾ ਹੋਈ ਨਾ।
1: ਦੇਖੋ ਬੀਬੋ ਸਿਸ, ਗੱਲ ਮਿਰਚਾਂ ਵੱਢ ਪੈਣ ਦੀ ਨਹੀਂ ਸੀ, ਤੁਹਾਡਾ ਦਿਲ ਕਰਦਾ ਸੀ ਸਬਜ਼ੀ ਚ ਇੱਕ ਚਮਚ ਹੋਰ ਘਿਓ ਹੋਵੇ,

0: ਸਿੱਧੀ ਤਰ੍ਹਾਂ ਕਹਿ ਦਿੰਦੇ ਆਪਣੀ ਭਰਜਾਈਆਂ ਨੂੰ ਕਿ ਇਹਦੇ ਵਿੱਚ ਭੋਰਾ ਘਿਓ ਹੋਰ ਪਾ ਦੋ। ਇੰਨੀ ਗੱਲ ਕਹਿੰਦੇ ਤੇ ਇੱਕ ਚਮਚਾ ਹੋਰ ਘਿਓ ਦਾ ਪਾ ਦੇਣਾ ਸੀ, ਤੁਸੀਂ ਤਾਂ ਨੁਕਸ ਕੱਢਣ ਲੱਗ ਗਏ। ਫੇਰ ਤੁਹਾਨੂੰ ਕੌਣ ਪੁੱਛਦਾ ਉੱਥੇ?
1: ਨੀ ਭਾਈ, ਕਿਹੜਾ ਖਵਾਉਂਦਾ ਕੁੜੇ ਬੇਲਿਆਂ ਨੂੰ ਘਿਓ? ਤੇ ਨਾਲੇ ਭਾਈ ਜਿਹੜੀ ਤੂੰ ਲੜਾਈ ਦੀ ਗੱਲ ਪੁੱਛਦੀ ਆ, ਪਹਿਲੇ ਹਫ਼ਤੇ ਤਾਂ ਮੇਰੀ ਛੋਟੀ ਭਰਜਾਈ ਸੇਵਾ ਪਾਣੀ ਕਰਦੀ ਰਹੀ ਭਾਈ, ਬਾਰੀ ਉਹਦੀ ਸੀ ਨਾ ਰੋਟੀ ਪਾਣੀ ਪਕਾਉਣ ਦੀ ਤੇ ਖਵਾਉਣ ਦੀ। ਕੁੜੇ ਬਸ ਹਫ਼ਤਾ ਕੀ ਸੀ, ਮਸਾਂ ਹੀ 5-4 ਦਿਨ ਕੱਢੇ, ਮਗਰਲੇ 2-3 ਦਿਨ ਤਾਂ ਔਖੀ ਜੀ ਹੋ ਕੇ ਰੋਟੀਆਂ ਫੜਾਈਆਂ ਉਹਨੇ, ਤੇ ਅਗਲੇ ਹਫ਼ਤੇ ਭਾਈ ਵੱਡੀ ਭਰਜਾਈ ਦੀ ਵਾਰੀ ਆ ਗਈ। ਕੁੜੇ ਇਹੀ ਕੁਛ ਉਹਨੇ ਕੀਤਾ, ਉਹਨੇ ਤਾਂ ਮਾਂ ਦੀ ਧੀ ਨੇ 2-3 ਦਿਨ ਮਸਾਂ ਹੀ ਰੋਟੀ ਖਵਾਈ ਹੱਸ ਕੇ, ਮਗਰਲੇ 3-4 ਦਿਨ ਤਾਂ ਕੁੜੇ ਮੱਥੇ ਵੱਟ ਪਾ ਕੇ ਹੀ ਫੜਾਈ ਆ। ਆ ਜਵਾਕਾਂ ਨੂੰ ਕਹਿ ਦਿਆ ਕਰੇ, ਆਖੇ ਜਾਓ ਡੰਮ ਦੋ ਮੱਥਾ ਆਪਦੀ ਭੂਆ ਦਾ।
0: ਓ ਮਾਈ ਗੋਡ, ਫੇਰ ਡੰਮੇਗਾ ਤੁਹਾਡਾ ਮੱਥਾ?
1: ਨੀ ਓਹੋ ਕੁੜੇ, ਤੂੰ ਤਾਂ ਬਖਸ਼ ਦੇ, ਤੂੰ ਤਾਂ ਬਖਸ਼ ਦੇ ਭਾਈ ਡਬਲੀਏ, ਤੂੰ ਤਾਂ ਮੇਰੀ ਸਹੇਲੀ ਆ ਸੁੱਖ ਨਾਲ। ਜੇ ਹਜੇ ਬਬਲੀ ਬੈਠੀ ਹੁੰਦੀ ਕੁੜੇ, 4 ਕੁ ਉਹਨੇ ਵੀ ਸੁਣਾਉਣੀਆਂ ਸੀ ਮੈਨੂੰ, ਤੇ ਗਾਹਾਂ ਤਾਂ ਸੁਣ ਲਾ ਭਾਈ। ਕੁੜੇ ਜਦੋਂ ਦੋਨੇ ਭਰਜਾਈਆਂ ਰੁੱਸ ਗਈਆਂ, ਮੈਂ ਤਾਂ ਭਾਈ ਆਪਦੀ ਮਾਂ ਕੋਲੇ ਢਿੱਡ ਹੌਲਾ ਕਰਨਾ ਹੀ ਸੀ, ਮੈਥੋਂ ਭਾਈ ਊਚ ਨੀਚ ਆਪਦੀਆਂ ਭਰਜਾਈਆਂ ਬਾਰੇ ਬੋਲਿਆ ਗਿਆ ਹੋਣਾ। ਬਸ ਮੇਰੀ ਮਾਂ ਨੇ ਭਾਈ ਦੋਹਾਂ ਨੂੰ ਜਾ ਕੇ ਕਹਿਤਾ। ਕੁੜੇ ਜਿਵੇਂ ਹੀ ਉਹਨਾਂ ਦੇ ਕੰਨ ਜੇ ਖਿੱਚੇ, ਕੁੜੇ ਉਹਨਾਂ ਨੇ ਤਾਂ ਮੇਰੀ ਮਾਂ ਨੂੰ ਆਪਦੇ ਕਿੰਨੀ ਕਰ ਲਿਆ। ਕੁੜੇ ਉਹਨਾਂ ਦਾ ਤਾਂ ਭਾਈ 3 ਦਾ ਹੋ ਗਿਆ 1। ਕੁੜੇ ਮੈਨੂੰ ਪਤਾ ਮਗਰਲੇ 8-10 ਦਿਨ ਮੈਂ ਕਿਵੇਂ ਬਿਤਾਏ ਨੇ।
0: ਅੱਛਾ, ਫੇਰ ਤਾਂ ਦੇਖੋ ਤੁਹਾਡਾ ਦੁਖੀ ਹੋਣਾ ਬਣਦਾ ਹੀ ਸੀ।
1: ਨੀ ਹਜੇ ਕਿਹੜੇ ਦੁੱਖ ਦੀ ਗੱਲ ਹੈ ਭਾਈ, ਮੈਂ ਸੋਚਿਆ ਚੱਲ ਮਾਂ ਦੇ ਢਿੱਡੋਂ ਜਾਏ ਨੇ ਮੇਰੇ ਵੀਰੇ ਮੇਰੇ ਭਰਾ ਕੁੜੇ, ਵੀ ਜਦੋਂ ਆਥਣੇ ਆਉਣਗੇ ਤੇ ਮੈਂ ਭਾਈ ਆਪਦਾ ਦੁੱਖ ਸੁੱਖ ਉਹਨਾਂ ਨਾਲ ਹੌਲਾ ਕਰ ਲੂੰਗੀ। ਕੁੜੇ ਮੈਂ ਤਾਂ ਹਜੇ ਦੁੱਖ ਸੁੱਖ ਹੌਲਾ ਕਰਨਾ ਹੀ ਸੀ, ਕੁੜੇ ਮੇਰੀਆਂ ਭਰਜਾਈਆਂ ਨੇ ਉਹਨਾਂ ਦੇ ਪਹਿਲਾਂ ਹੀ ਕੰਨ ਭਰਤੇ।
0: ਅੱਛਾ, ਫੇਰ?
1: ਬਸ ਫੇਰ ਕੀ ਸੀ, ਛੋਟਾ ਆਖੇ ਕਿ ਤੜਕੇ ਭੈਣ ਹੋਰਾਂ ਨੂੰ ਮੈਂ ਛੱਡ ਕੇ ਆਊਂਗਾ, ਵੱਡਾ ਆਖੇ ਤੜਕੇ ਮੈਂ ਛੱਡ ਕੇ ਆਊਂਗਾ, ਪਰ ਮੈਂ ਅੰਦਰੋਂ ਅੰਦਰੀ ਸੋਚਾਂ ਵੀ ਮੈਂ ਤਾਂ ਹਜੇ ਜਾਣ ਦੀ ਕੋਈ ਗੱਲ ਹੀ ਨਹੀਂ ਕੀਤੀ ਹੈ।
0: ਅੱਛਾ ਠੀਕ ਹੈ, ਉਹ ਵੀ ਚਾਹੁੰਦੇ ਤੋਂ ਦੁਖੀ ਆ ਗਏ।
1: ਨੀ ਚੱਲ ਹੈ ਤਾਂ ਕੁੜੇ ਭਰਾ ਹੀ, ਦੁੱਖ ਸੁੱਖ ਚ ਤਾਂ ਨਾਲ ਖੜਦੇ ਨੇ ਅਗਲੇ, ਐ ਤਾਂ ਹੀ ਨੀ ਵੀ ਜਿਵੇਂ ਜਮੇ ਹੀ ਦਿਲੋਂ ਵਿਸਾਰਦੇ ਨੇ ਆਪਦੇ ਭੈਣ ਭਰਾ ਨੂੰ। ਚੱਲ ਕੋਈ ਨੀ, ਮਾੜਾ ਮੋਟਾ ਬੰਦੇ ਨੂੰ ਘਰ ਵਾਲੀ ਦਾ ਵੀ ਭਾਈ ਮੰਨਣਾ ਹੀ ਪੈਂਦਾ, ਆਖਿਰ ਅਗਲੇ ਨੇ ਵੀ ਰੋਟੀ ਖਾਣੀ ਆ। ਹੈ
0: ਚਲੋ ਉਹ ਤਾਂ ਠੀਕ ਹੈ, ਤੁਸੀਂ ਕਹਿ ਰਹੇ ਸੀ ਕਿ ਵੀਰ ਜੀ ਤੁਹਾਨੂੰ ਲੈ ਕੇ ਆਇਆ, ਫੇਰ ਵੀਰ ਜੀ ਕਿਵੇਂ ਲੈਣ ਚਲੇ ਗਏ ਤੁਹਾਨੂੰ?
1: ਕੁੜੇ ਜਦੋਂ ਦੋਹੇ ਲੜ ਪਏ ਮੇਰੇ ਭਰਾ, ਉਹ ਕਹੇ ਮੈਂ ਛੱਡ ਕੇ ਆਊਂਗਾ, ਦੂਜਾ ਆਖੇ ਮੈਂ ਛੱਡ ਕੇ ਆਊਂਗਾ, ਭਾਈ ਮੈਂ ਆਪ ਹੀ ਹੱਥ ਜੋੜਤੇ ਵੀ ਤੁਸੀਂ ਵੀਰੋ ਰਹਿ ਨਹੀਂ ਦਿਓ, ਮੈਂ ਤਾਂ ਆਪਦੇ ਘਰ ਵਾਲੇ ਨੂੰ ਹੀ ਬੁਲਾ ਲੈਨੀ ਆ, ਮੈਂ ਤਾਂ ਉੱਥੇ ਹੀ ਠੀਕ ਹਾਂ।
0: ਅੱਛਾ ਫੇਰ ਤੁਸੀਂ ਫੋਨ ਕੀਤਾ ਬਾਜੀ ਨੂੰ?
1: ਨੀ ਆਹੋ ਭਾਈ, ਫਿਰ ਮਾਦੀ ਨੇ ਅੱਕ ਚਾਬੀ ਲਿਆ, ਫਿਰ ਮਖਿਆ ਹੁਣ ਮਿਸ ਕਾਲ ਅੱਜ ਕਾਹਨੂੰ ਮਾਰਨੀ ਆ। ਕੁੜੇ ਮੈਂ ਤਾਂ ਦਿਨ ਚੜ੍ਹਦੇ ਨੂੰ ਹੀ ਫੋਨ ਲਾਤਾ, ਤੇ ਨਾਲੇ ਭਾਈ ਤੈਨੂੰ ਪਤਾ ਹੀ ਆ ਗੋਲੂ ਨੇ ਸਕੂਲ ਜਾਣਾ ਹੁੰਦਾ, ਉਹਦੀਆਂ ਇੰਨੀਆਂ ਛੁੱਟੀਆਂ ਵੱਜੀਆਂ ਸਕੂਲੋਂ, ਲੈ ਦੇਖ ਲੈ ਭਾਈ ਡੋਲੀਏ, ਫਿਰ ਮੈਨੂੰ ਨਾ ਦਿਲ ਤਗੜਾ ਜਿਹਾ ਕਰਕੇ ਕਹਿਣਾ ਹੀ ਪੈ ਗਿਆ, ਅਖੇ ਮੇਰੇ ਸਿਰ ਦੇ ਸਾਈਆਂ ਵੇ ਹੁਣ ਤਾਂ ਛੇਤੀ ਵੌੜ ਜਾ, ਵੇ ਹੁਣ ਤਾਂ ਮੈਨੂੰ ਆ ਕੇ ਲੈ ਜਾ, ਬਥੇਰਾ ਚਿਰ ਹੋ ਗਿਆ ਗਈ ਨੂੰ, ਵੇ ਇੱਥੇ ਵੀ ਹੁਣ ਮੋਹ ਪ੍ਰੇਮ ਘਟਦਾ ਜਾਂਦਾ। ਨਾਲੇ ਭਾਈ ਭਰਜਾਈਆਂ ਤਾਂ ਚੱਲ ਬਗਾਨੇ ਕਰਵਾਈਆਂ ਸੀ, ਕੁੜੇ ਇੱਥੇ ਤਾਂ ਆਪਦੇ ਨਾਲ ਦੇ ਜੰਮੇ ਵੀ ਨਾ ਆਪਦੇ ਹੋਏ, ਉਹ ਵੀ ਕਹਿਣ ਲੱਗ ਗਏ ਵੀ ਛੇਤੀ ਘਰੇ ਛੱਡ ਕੇ ਆਈਏ ਬੀਬੋ ਨੂੰ, ਜਿਵੇਂ ਭਾਈ ਆਪਦੇ ਪੇਕਿਆਂ ਕੋਲੇ ਮੈਂ ਆਪਦੇ ਘਰ ਵਾਲੇ ਨੂੰ ਤੇ ਇਹਦੇ ਟੱਬਰ ਨੂੰ ਭੰਡਿਆ ਸੀ ਪਹਿਲੇ 15-20 ਦਿਨਾਂ ਚ। ਬਸ ਉਵੇਂ ਹੀ 5-7 ਮਿੰਟਾਂ ਚ ਮੈਂ ਤਾਂ ਭਾਈ ਆਪਦੇ ਪੇਕਿਆਂ ਨੂੰ ਭੰਡਤਾ ਆਪਦੇ ਘਰ ਵਾਲੇ ਕੋਲੇ। ਬਸ ਇੰਨੇ ਚ ਹੀ ਸਰਦਾਰ ਜੀ ਖੁਸ਼ ਹੋ ਗਏ, ਕਹਿੰਦਾ ਬਸ ਕੋਈ ਨਾ ਤੂੰ ਕੱਪੜੇ ਪਾ ਕੇ ਰੱਖ, ਐਨਕਾਂ ਲਾ ਕੇ ਰੱਖ, ਕਹਿੰਦਾ ਮੈਂ ਆਇਆ ਚੱਕ ਕੇ ਬੰਬੂ ਕਾਟ।
0: ਅੱਛਾ ਫਿਰ ਭਾਜੀ ਤੁਹਾਨੂੰ ਲੈ ਆਏ?
1: ਨੀ ਓਹੋ, ਜੇ ਅਗਲਾ ਲੈ ਕੇ ਆਇਆ ਤਾਂ ਹੀ ਤਾਂ ਕੁੜੇ ਇੱਥੇ ਬੈਠੀ ਆ, ਹੋਰ ਕਿਹੜਾ ਅਗਲਿਆਂ ਨੇ ਮੈਨੂੰ ਕੋਰੀਅਰ ਕਰਤਾ।
0: ਉਹ ਤੇ ਠੀਕ ਹੈ ਬੀਬੋ ਸਿਸ, ਤੁਸੀਂ ਆਏ ਕਿਦੋਂ?
1: ਨੀ ਓਹੋ ਭਾਈ, ਕੁੜੇ ਆਈ ਤਾਂ ਮੈਂ ਕੱਲ ਆਥਣ ਦੀ ਆ ਇੱਥੇ, ਕੁੜੇ ਆਥਣੇ ਜੇ ਫੇਰ ਤੇਰੇ ਵੀਰ ਜੀ ਦਾ ਪਾਰਾ ਵੱਧ ਗਿਆ, ਕੁੜੇ ਉਹਨੇ ਤਾਂ ਅਗਲੀਆਂ ਪਿਛਲੀਆਂ ਮੈਨੂੰ ਫੇਰ ਸੁਣਾਤੀਆਂ, ਕੁੜੇ ਮੈਨੂੰ ਤਾਂ ਤਾਨੇ ਵੀ ਇਹੋ ਜੇ ਮਾਰਤੇ, ਕਹਿੰਦਾ ਆਖੇ ਮੇਰੀ ਤਾਂ ਤੂੰ ਕੀ ਹੋਣਾ ਸੀ, ਤੂੰ ਤਾਂ ਪੇਕਿਆਂ ਦੀ ਨੀ ਹੋਈ, ਤੂੰ ਤਾਂ ਆਪਦੇ ਮਾਂ ਪਿਓ ਨੂੰ ਨਿੰਦੀ ਜਾਨੀ ਆ, ਕੁੜੇ ਆਪਦੇ ਭਰਾ ਭਰਜਾਈਆਂ ਨੂੰ ਨਿੰਦੀ।

0: ਕਰਨੀਆਂ ਹੈ, ਮੇਰੀ ਤੂੰ ਕਿੱਥੋਂ ਹੋ ਜਾਏਗੀ, ਮੈਨੂੰ ਤਾਂ ਜ਼ਰੂਰ ਹੀ ਨਿੰਦੇਗੀ ਤੂੰ।
1: ਅੱਛਾ ਦੇਖ ਲੋ, ਭਾਅ ਜੀ ਨੇ ਵੀ ਫਾਇਦਾ ਚੁੱਕ ਲਿਆ ਇਸ ਗੱਲ ਦਾ। ਬਿਬੂ ਸਿਸ, ਵੈਸੇ ਇਹਦਾ ਕਰਨਾ ਨਹੀਂ ਚਾਹੀਦਾ, ਆਪਦੇ ਪੇਕੇ ਨਹੀਂ ਭਰਨੇ ਚਾਹੀਦੇ।
0: ਨਹੀਂ ਓਹੋ ਕੁੜੇ, ਮੈਂ ਤਾਂ ਗੁੱਸੇ ਗਿਲੇ ਚ ਮਾੜਾ ਮੋਟਾ ਬੋਲ ਜਾਂਦੀ ਆ, ਤੈਨੂੰ ਪਤਾ ਤਾਂ ਹੈ ਕੁੜੇ, ਮੇਰਾ ਬਲੱਡ ਵੱਧਦਾ ਹੈ ਭਾਈ, ਨਾਲੇ ਮੇਰੀ ਗੋਲੀ ਚੱਲਦੀ ਆ। ਚੱਲ ਜੇ ਬੰਦੇ ਨੇ ਮਾੜਾ ਮੋਟਾ ਉੱਚਾ ਨੀਵਾਂ ਬੋਲਤਾ, ਕੁੜੇ ਸਾਹਮਣੇ ਵਾਲੇ ਨੂੰ ਤਾਂ ਮਾੜਾ ਮੋਟਾ ਭਾਈ ਸਬਰ ਚਾਹੀਦਾ, ਐ ਥੋੜੀ ਆ ਵੀ ਅਲੀ ਅਲੀ ਕਰਕੇ ਪੈ ਜਾਓ।
1: ਬੀਬੋ ਸਿਸ, ਜੇ ਤੁਹਾਡਾ ਬੀਪੀ ਵੱਧਦਾ ਤਾਂ ਗੋਲੀਆਂ ਦੋ ਲੈ ਲੈਂਦੇ, ਐਵੇਂ ਜਣੇ ਖਣੇ ਨਾਲ ਲੜਾਈਆਂ ਕਰੀ ਜਾਂਦੇ ਹੋ ਤੁਸੀਂ।
0: ਬਾਕੀ ਭਾਈ ਡੋਲੀਏ, ਗੱਲ ਤਾਂ ਜਮਾਂ ਸਿਆਣੀ ਆ ਕਿ ਬੰਦੇ ਨੂੰ ਕਿਸੇ ਨੂੰ ਭੰਨਣਾ ਨਹੀਂ ਚਾਹੀਦਾ, ਆ ਖਾਸ ਕਰਕੇ ਆਪਦੇ ਪੇਕਿਆਂ ਨੂੰ, ਉਹਦੇ ਜਿਨ੍ਹਾਂ ਨੇ ਜੰਮਿਆ ਪਾਲਿਆ ਏਡੇ ਵੱਡੇ ਕਰਿਆ ਤੇ ਆਪੋ ਆਪਦੇ ਕੰਮਾਂ ਕਾਰਾਂ ਤੇ ਭੇਜਿਆ, ਕੁੜੇ ਉਹਨਾਂ ਨੇ ਪੜ੍ਹਾ ਲਿਖਾ ਕੇ ਪੈਰਾਂ ਸਿਰ ਕਰਿਆ। ਮੈਥੋਂ ਤਾਂ ਭਾਈ ਗਲਤੀ ਹੋ ਗਈ ਕੁੜੇ, ਮੈਂ ਤਾਂ ਲਾ ਲੇ ਕੰਨਾਂ ਨੂੰ ਹੱਥ ਵੀ ਅੱਜ ਤੋਂ ਬਾਅਦ ਨਾ ਤਾਂ ਕਦੇ ਆਪਦੇ ਪੇਕਿਆਂ ਨੂੰ ਮਾੜਾ ਕਹਿਣਾ ਤੇ ਨਾ ਭਾਈ ਆਪਦੇ ਸਹੁਰਿਆਂ ਨੂੰ।
1: ਚਲੋ ਜਲਦੀ ਅਕਲ ਆ ਗਈ ਸਾਨੂੰ, ਸਮਝ ਤਾਂ ਆਈ, ਪਰ ਇੱਕ ਗੱਲ ਤਾਂ ਹੈ ਬੀਬੋ ਸਿਸ, ਔਰਤਾਂ ਨੂੰ ਆਪਣੇ ਪੈਰਾਂ ਤੇ ਖੜੇ ਹੋਣਾ ਚਾਹੀਦਾ ਤਾਂ ਜੋ ਕਿਸੇ ਦੇ ਹੱਥਾਂ ਵੱਲ ਨਾ ਦੇਖਣਾ ਪਵੇ।
0: ਨੀ ਓਹੋ ਕੁਰੇ, ਪੈਰਾਂ ਤੇ ਤਾਂ ਮੈਂ ਹੁਣ ਵੀ ਤੁਰ ਕੇ ਆਪਦਿਆਂ ਤੇ ਹੀ ਆਈ ਆ, ਐਡੀ ਤਾਂ ਕਿਹੜੀ ਗੱਲ ਆ, ਇਹ ਹੱਲ ਹੈ ਆਪਦੇ ਪੈਰਾਂ ਤੇ ਮੈਂ ਖੜੀ ਹੋ ਕੇ ਦਿਖਾ ਤਾ ਤੈਨੂੰ। ਮੇਰੇ ਕਿਹੜਾ ਗੋਡਿਆਂ ਚ ਬਲ ਪੈਂਦੇ ਨੇ।
1: ਓਹੋ ਬੀਬੋ ਸਿਸ, ਤੁਸੀਂ ਸਮਝੇ ਨੀ, ਮੇਰੇ ਕਹਿਣ ਦਾ ਮਤਲਬ ਹੈ ਕੋਈ ਹੁਨਰ ਹੋਵੇ ਜੇ ਕਿਸੇ ਵਿੱਚ ਤਾਂ ਉਸ ਨੂੰ ਕਮਾਈ ਦਾ ਜ਼ਰੀਆ ਬਣਾਉਣਾ ਚਾਹੀਦਾ।
0: ਅੱਛਾ ਕੁੜੇ ਹੁਨਰ ਦੀ ਗੱਲ ਕਰਦੀ ਹੈ।
1: ਹਾਂ ਕੋਈ ਤੁਹਾਡੇ ਚ ਹੁਨਰ ਹੈ ਤੁਹਾਨੂੰ ਕਮਾਈ ਦਾ ਜ਼ਰੀਆ ਬਣਾਓ।
0: ਨੀ ਨਾ ਭਾਈ ਕੁੜੇ, ਹੁਨਰ ਤਾਂ ਮੇਰੇ ਚ ਕੁੱਟ ਕੁੱਟ ਕੇ ਭਰਿਆ ਪਿਆ, ਪਰ ਆ ਜਿਹੜੀ ਤੂੰ ਕਮਾਈ ਦੀ ਗੱਲ ਕਰਦੀ ਹੈ ਨਾ, ਇਹ ਵਾਲਾ ਕੰਮ ਭਾਈ ਮੇਰੇ ਵਾਲੇ ਮਾਮਲੇ ਚ ਔਖਾ ਗਾ ਨਾ। ਤੂੰ ਆਪ ਹੀ ਦੱਸ ਡੋਲੀਏ ਵੀ ਹੁਣ ਲੋਕਾਂ ਦੇ ਘਰਾਂ ਚ ਲੜਾਈ ਕਰਾਉਣ ਦੇ ਪੈਸੇ ਕੌਣ ਦੇਊਗਾ।
1: ਓਹੋ ਬੀਬੋ ਸਿਸ, ਵੈਸੇ ਤੁਸੀਂ ਆਪਦੇ ਹੁਨਰ ਨੂੰ ਖੂਬ ਪਛਾਣਦੇ ਹੋ, ਆਪਣੇ ਆਪ ਤੁਸੀਂ ਮੰਨ ਹੀ ਗਏ ਕਿ ਤੁਸੀਂ ਆਪਦੇ ਘਰੇ ਨੀ ਲੋਕਾਂ ਦੇ ਘਰਾਂ ਚ ਵੀ ਕਲੇਸ਼ ਕਰਾਉਂਦੇ ਹੋ।
0: ਨਹੀਂ ਇਹ ਕਿਹੜਾ ਭਾਈ ਕੰਮ ਕੁੜੇ ਸੌਖਾ ਗਾ, ਇਹ ਤਾਂ ਭਾਈ ਬਾਲਾ ਹੀ ਔਖਾ ਕੰਮ ਹੈ।
1: ਬਾਕੀ ਗੱਲਾਂ ਛੱਡੋ ਬੀਬੋ ਸਿਸ, ਇੱਕ ਗੱਲ ਹੈ, ਦੇਖੋ ਆਪਦੇ ਪਤੀ ਦੇਵ ਨਾਲ ਹਮੇਸ਼ਾ ਬਣਾ ਕੇ ਰੱਖਣੀ ਚਾਹੀਦੀ ਹੈ, ਅਖੀਰ ਵੇਲੇ ਪਤੀ ਨੇ ਹੀ ਕੰਮ ਆਣਾ। ਬਬਲੀ ਸਿਸ ਕਹਿੰਦੇ ਹੁੰਦੇ ਆ ਨਾ ਕਿ ਪਤੀ ਪਤਨੀ ਇੱਕ ਗੱਡੀ ਦੇ ਦੋ ਪਹੀਏ ਨੇ।
0: ਨੀ ਕਾਨੂੰ ਭਾਈ ਇਹ ਗੱਲ ਨਾ ਪੁੱਛ ਭਾਈ, ਮੈਂ ਆਪਦੇ ਘਰ ਵਾਲੇ ਨਾਲ ਬਥੇਰਾ ਬਣਾ ਕੇ ਰੱਖਦੀ ਸੀ, ਹੈ ਭਾਈ ਉਹ ਨੀ ਮੇਰੇ ਨਾਲ ਬਣਾ ਕੇ ਰੱਖਦਾ ਵੀ ਜੇ ਮੈਂ ਕਿਸੇ ਆਂਢੀ ਗਵਾਂਢੀ ਦੇ ਘਰੇ ਕੋਈ ਲੁੱਤੀ ਲਾਤੀ, ਕੋਈ ਚੁਗਲੀ ਮਾੜੀ ਮੋਟੀ ਇੱਧਰ ਉੱਧਰ ਕਰਤੀ, ਹੈ ਅਗਲਿਆਂ ਦੇ ਘਰੇ ਜਿਵੇਂ ਹੀ ਕਲੇਸ਼ ਪੈਣਾ ਸ਼ੁਰੂ ਹੁੰਦਾ ਮੈਂ ਆ ਕੇ ਆਪਦੇ ਘਰ ਵਾਲੇ ਨੂੰ ਦੱਸਦੀ ਵੀ ਆਹ ਦੇਖ ਲਾ ਗਵਾਂਢੀਆਂ ਦੇ ਭਾਂਡੇ ਖੜਕਦੇ ਤੇ ਮੈਂ ਹੀ ਖੜਕਾਏ ਆ, ਵੀ ਬਸ ਪੁੱਛਣਾ ਭਾਈ ਇਹਦੀ ਮੇਰੇ ਨਾਲ ਜਮਾ ਨੀ ਬਣਦੀ। ਅਗਲੇ ਦੋਵਾਂ ਮਿੰਟਾਂ ਚ ਹੀ ਪਤਾ ਲੱਗਦਾ ਵੀ ਬਗਾਨਿਆਂ ਦੇ ਘਰੇ ਜਾ ਕੇ ਖੜ ਗਿਆ ਤੇ ਉਹਨਾਂ ਦਾ ਸਮਝੌਤਾ ਕਰਾਇਆ ਆ, ਕਹਿੰਦਾ ਭਾਈ ਮੇਰੇ ਘਰ ਵਾਲੀ ਤਾਂ ਐਵੇਂ ਚਵਲ ਮਾਰ ਗਈ, ਹੈ ਅਗਲੇ ਦੇ ਘਰੇ ਭਾਈ ਦੋਵਾਂ ਮਿੰਟਾਂ ਚ ਹੱਥ ਜੋੜ ਕੇ ਖੜ ਜਾ ਕਰੇ, ਅਖੇ ਭਾਈ ਇਹ ਤਾਂ ਮੇਰੇ ਘਰ ਵਾਲੀ ਕੋਲੋਂ ਗਲਤੀ ਹੋ ਗਈ, ਉੱਚਾ ਨੀਵਾਂ ਤੁਹਾਨੂੰ ਬੋਲ ਗਈ, ਤੁਸੀਂ ਤਾਂ ਬੰਦੇ ਹੀ ਬੁਲਾ ਚੰਗੇ ਹੋ, ਮੇਰੇ ਘਰ ਵਾਲੀ ਕਿੰਨੀ ਹੋ, ਮੈਂ ਮਾਫ਼ੀ ਮੰਗਦਾ। ਵੀ ਲੈ ਦਸ ਬੰਦੇ ਨੂੰ ਪੁੱਛਣ ਵਾਲਾ ਹੋਵੇ ਵੀ ਚਾਰ ਮਿੰਟ ਸਵਾਦ ਤਾਂ ਲੈ ਲੈਣ ਦੇ।
1: ਉਹ ਬੀਬੋ ਸਿਸ, ਤੁਹਾਡੇ ਇਹ ਲੜਾਈਆਂ ਚੋਂ ਜਿਹੜੇ ਤੁਸੀਂ ਸਵਾਦ ਭਾਲਦੇ ਹੋ, ਜਿਹੜੇ ਖੁਸ਼ ਹੁੰਦੇ ਹੋ ਲੋਕਾਂ ਨੂੰ ਲੜਾ ਲੜਾ ਕੇ, ਤੁਸੀਂ ਤਾਂ ਸਾਰਾ ਮਹੱਲਾ ਦੁਖੀ ਕਰ ਰੱਖਿਆ। ਜਦੋਂ ਇੱਕ ਮਿੰਟ ਤੁਸੀਂ ਪੇਕੇ ਗਏ ਸੀ ਸਾਰੇ ਇੰਨੇ ਖੁਸ਼ ਸੀਗੇ, ਕਿਸੇ ਘਰੇ ਕਦੇ ਲੜਾਈ ਦੀ ਆਵਾਜ਼ ਨਹੀਂ ਆਈ।
0: ਨੀ ਆਹੋ ਭਾਈ, ਆ ਮੈਨੂੰ ਲੱਗਦਾ ਜਿਹੜੇ ਮਾਲਪੂੜੇ ਜੇ ਲੋਕਾਂ ਦੇ ਅੱਜ ਪੱਕੀ ਜਾਂਦੇ ਆ ਨਾ, ਵੀ ਉਹ ਕਿਤੇ ਇਸੇ ਖੁਸ਼ੀ ਚ ਨੇ ਵੀ ਚੱਲ ਕੋਈ ਨੀ ਬੀਬੋ ਫੇਰ ਆ ਗਈ।
1: ਨਹੀਂ ਨਹੀਂ ਨਹੀਂ, ਉਹਨਾਂ ਨੂੰ ਪਤਾ ਨੀ ਲੱਗਿਆ ਕਿ ਤੁਸੀਂ ਆ ਗਏ ਹੋ, ਉਹਨਾਂ ਨੂੰ ਤਾਂ ਮਹੀਨਾ ਹੋ ਗਿਆ ਸਾਰੇ ਦੇ ਘਰਾਂ ਦੇ ਵਿੱਚ ਗੁਲਗਲੇ ਮਾਲਪੂਏ ਖੀਰ ਬੰਦੇ ਹੋਏ, ਉਹ ਤਾਂ ਖੁਸ਼ੀ ਮਨਾਈ ਜਾਂਦੇ ਹਲੇ ਵੀ ਕਿ ਬੀਬੋ ਸਿਸ ਚੰਗਾ ਗਈ ਆਵੇ ਨਾ।
0: ਅੱਛਾ ਭਾਈ ਇਹਦਾ ਮਤਲਬ ਲੈ ਹਜੇ ਕਿਸੇ ਨੂੰ ਪਤਾ ਨੀ ਲੱਗਿਆ ਵੀ ਬੀਬੋ ਪੁੱਠੀ ਮੁੜਿਆਈ।
1: ਕੋਈ ਨੀ ਲੱਗ ਜੂਗਾ ਪਟਾ। ਬਾਕੀ ਦੇਖੋ ਬੀਬੋ ਸਿਸ, ਹੋਰਾਂ ਦੀ ਗੱਲ ਛੱਡੋ, ਆਪਦੇ ਪਤੀ ਨਾਲ ਤਾਂ ਬਣਾ ਕੇ ਰੱਖਣੀ ਚਾਹੀਦੀ ਹੈ, ਤੁਸੀਂ ਵੀਰ ਜੀ ਨਾਲ ਬਣਾ ਕੇ ਰੱਖਿਆ ਕਰੋ, ਲੜਾਈ ਨਾ ਕਰਿਆ ਕਰੋ।
0: ਚੱਲ ਭਾਈ ਡੋਲੀਏ, ਜਿਵੇਂ ਤੂੰ ਕਹਿੰਦੀ ਹੈ

0: ਤੂੰ ਹੈਗੀ ਆ ਪੜ੍ਹੀ ਲਿਖੀ ਹੈ ਤੇ ਮੈਂ ਭਾਈ ਕੋਰੀ ਅਨਪੜ ਤੇ ਮੈਂ ਤੇਰੇ ਪਿੱਛੇ ਲੱਗ ਕੇ ਤੇ ਭਾਈ ਆਪਦੇ ਘਰ ਵਾਲੇ ਨੂੰ ਕੁਛ ਨਹੀਂ ਕਹਿੰਦੀ ਚਾਹੇ ਮੂਹਰੋਂ ਅਗਲਾ ਕੁਛ ਵੀ ਆਖੀ ਜਾਵੇ ਪਰ ਮੈਂ ਮੂਹਰੋਂ ਕੁਛ ਨਹੀਂ ਕਹਿੰਦੀ ਠੀਕ ਆ
1: ਬਿਲਕੁਲ ਸਹੀ ਕਿੰਨੇ ਸਮਝਦਾਰ ਲੱਗਦੇ ਹੋ ਇਹੋ ਜਿਹੀਆਂ ਗੱਲਾਂ ਕਰਦੇ ਬਸ ਇਹੋ ਜਿਹੀਆਂ ਗੱਲਾਂ ਕਰਿਆ ਕਰੋ
0: ਦੇਖ ਭਾਈ ਕੋਈ ਥਾਪਾ ਚੱਲ ਜੇ ਕੋਈ ਬੇਲ ਨਾ ਵੱਜ ਜੇ ਇਹਦੀ ਮੈਂ ਕੋਈ ਗਰੰਟੀ ਨਹੀਂ ਲੈਂਦੀ ਹੈ ਪਰ ਮੈਂ ਮੂੰਹੋਂ ਕੁਛ ਨਹੀਂ ਕਹਿਣਾ ਮੈਂ ਤੈਨੂੰ ਦੱਸਦਾ ਵੀ ਮੈਂ ਮੂੰਹੋਂ ਕੁਛ ਨਹੀਂ ਕਹਿਣਾ
1: ਓਹੋ ਬੀਬੋਸਿਸ ਤੁਹਾਡੇ ਨਾਲ ਮੱਥਾ ਕੌਣ ਲਾਵੇ ਤੁਹਾਡੇ ਨਾਲ ਮੱਥਾ ਤੁਸੀਂ ਤਾਂ ਆਪਦੀ ਕਰਨੀ ਹੈ ਜਿੰਨਾ ਮਰਜ਼ੀ ਤੁਹਾਨੂੰ ਸਮਝਾ ਲਓ
0: ਨਹੀਂ ਚੱਲ ਭਾਈ ਕੋਈ ਨਾ ਮੇਰੀ ਤਾਂ ਸੱਡ ਮੈਂ ਤਾਂ ਹੈਗੀ ਆ ਪੁਰਾਣੇ ਜਮਾਨੇ ਦੀ ਭਾਈ ਕੁੜੇ ਤੂੰ ਤਾਂ ਡੋਲੀਏ ਨਵੇਂ ਜਮਾਨੇ ਦੀਆਂ ਆ ਮੈਂ ਦੇਖਿਆ ਸੀ ਤੈਨੂੰ ਇੱਕ ਦਿਨ ਬਾਜ਼ਾਰ 'ਚ ਦੋਨੇ ਜੀ ਤੁਸੀਂ ਤਾਂ ਹੱਥਾਂ 'ਚ ਹੱਥ ਪਾਈ ਤੁਰੇ ਜਾਂਦੇ ਸੀ
1: ਹਾਂ ਹਾਂ ਉਹ ਮੇਰੇ ਹੱਬੀ ਨਾ ਮੈਂ ਜਦੋਂ ਮਾਰਕੀਟ ਜਾਂਦੀ ਮੇਰੇ ਹੱਥ ਫੜ ਲੈਂਦੇ ਆ
0: ਓਹੋ ਅਗਲੇ ਨੂੰ ਪਤਾ ਹੈ ਭਾਈ ਵੀ ਕਿਤੇ ਰਾਹ ਭੁੱਲ ਕੇ ਉਰੇ ਪਰੇ ਨਾ ਹੋ ਜੇ
1: ਨਹੀਂ ਨਹੀਂ ਇਹੋ ਜੀ ਕੋਈ ਗੱਲ ਨਹੀਂ ਬੀਬੋ ਸਿਸ ਮੇਰੇ ਹੱਬੀ ਨੂੰ ਡਰ ਲੱਗਦਾ ਕਿ ਜਦੋਂ ਮੇਰੇ ਹੱਥੋਂ ਛੱਡ ਦਿੰਦੇ ਤੇ ਮੈਂ ਕਦੇ ਇਸ ਦੁਕਾਨ 'ਚ ਤੇ ਮੈਂ ਕਦੇ ਉਸ ਦੁਕਾਨ 'ਚ ਭੱਜ ਕੇ ਵੜ ਜਾਂਦੇ ਸ਼ੋਪਿੰਗ ਕਰਨ ਲਈ ਉਹ ਐਸੇ ਕਰਕੇ ਮੇਰਾ ਹੱਥ ਫੜਦੇ ਆ ਹੋਰ ਸਾਡੇ 'ਚ ਇੰਨਾ ਪਿਆਰ ਕਿੱਥੇ
0: ਅੱਛਾ ਭਾਈ ਹਾ ਗੱਲ ਹੈ ਫੇਰ ਤਾਂ ਭਾਈ ਅਗਲੇ ਨੂੰ ਦੋਹੇ ਹੱਥ ਫੜ ਕੇ ਲਿਜਾਣੇ ਚਾਹੀਦੇ ਆ ਕੀ ਪਤਾ ਤੁਰੀ ਜਾਂਦੀ ਕਿਸੇ ਦੁਕਾਨ ਦੇ ਬਾਰ 'ਚੋਂ ਸਮਾਨ ਚੱਕ ਲੇ ਕੁੜੇ ਪੈਸੇ ਤਾਂ ਫਿਰ ਅਗਲੇ ਨੂੰ ਹੀ ਦੇਣੇ ਪੈਣੇ ਆ ਨੀ ਮੈਂ ਤਾਂ ਭਾਈ ਤੇਰੇ ਘਰ ਵਾਲੇ ਨੂੰ ਫਿਰ ਬਾਲਾ ਹੀ ਸਿਆਣਾ ਮੰਨਦੀ ਆ ਜਿਹੜਾ ਤੇਰੇ ਹੱਥ ਪੋਚਦਾ ਚੱਲ ਕੁੜੇ ਕੋਈ ਨਾ ਭਾਈ ਡੋਲੀਏ ਇਹ ਤਾਂ ਆਪਣੀਆਂ ਹਾਸੇ ਖੇਡੇ ਦੀਆਂ ਗੱਲਾਂ ਨੇ ਪਰ ਊ ਮੈਂ ਤੈਨੂੰ ਵੀ ਇੱਕ ਗੱਲ ਸਿਆਣਪ ਵਾਲੀ ਦੱਸ ਹੀ ਦਿੰਨੀ ਆ ਭਾਈ ਆਪਾਂ ਨੂੰ ਐਵੇਂ ਕਿਸੇ ਨੂੰ ਚੰਗਾ ਮਾੜਾ ਕਦੇ ਕਹਿਣਾ ਨਹੀਂ ਚਾਹੀਦਾ
1: ਅੱਛਾ ਕਿਸੇ ਨੂੰ ਨਹੀਂ ਮਤਲਬ ਆਪਦੇ ਪਤੀ ਨੂੰ ਵੀ ਨਹੀਂ ਕਹਿਣਾ ਚਾਹੀਦਾ ਚੰਗਾ ਮਾੜਾ
0: ਨੀ ਓਹੋ ਕੁੜੇ ਤੇਰੇ ਤਾਂ ਦਿਮਾਗ ਤੇ ਉਈ ਰੇਤਾ ਚੜਿਆ ਪਿਆ ਨੀ ਕੁੜੇ ਗੱਲ ਸੁਣ ਭਾਈ ਡੋਲੀਏ ਪਤੀ ਕਿਹੜਾ ਕੋਈ ਕਿਸੇ ਦਾ ਹੁੰਦਾ ਕੁੜੇ ਉਹ ਤਾਂ ਆਪਣਾ ਹੁੰਦਾ ਓਹਨੂੰ ਤਾਂ ਜਦੋਂ ਮਰਜ਼ੀ ਕੁਛ ਕਹਿ ਲੋ ਨਾਲੇ ਉਹਨੇ ਕਿਹੜਾ ਭਾਈ ਕਿਸੇ ਦਾ ਗੁੱਸਾ ਮੰਨਣਾ
1: ਯੂ ਆਰ ਰਾਈਟ ਬੀਬੋਸਿਸ
0: ਤੇ ਨਾਲੇ ਭਾਈ ਦੂਜੇ ਪਾਸਿਓਂ ਵੀ ਜਿਹੜਾ ਵਿਆਹ ਕਰਾਉਣ ਦਾ ਨਾ ਇਹਦਾ ਬੁਲਾਈ ਫਾਇਦਾ ਕੁੜੇ ਡੋਲੀਏ
1: ਹਾਂ ਸੱਚੀ ਕੀ ਫਾਇਦਾ ਦੱਸੋ ਮੈਨੂੰ ਇੱਕ ਫਾਇਦਾ ਦੱਸੋ
0: ਕੁੜੇ ਇਹਦਾ ਸਿੱਧਾ ਸਿੱਧਾ ਇੱਕੋ ਹੀ ਫਾਇਦਾ ਵੀ ਬੰਦੇ ਨੂੰ ਬੇਇੱਜ਼ਤੀ ਕਰਾਉਣ ਵਾਸਤੇ ਘਰੋਂ ਬਾਹਰ ਨਹੀਂ ਜਾਣਾ ਪੈਂਦਾ ਕੁੜੇ ਘਰੇ ਹੀ ਹੋ ਜਾਂਦੀ ਹੈ

0: ਹੁਣੇ ਤੁਸੀਂ ਸੁਣ ਰਹੇ ਸੀ ਸਾਡਾ ਹਫ਼ਤਾਵਾਰੀ ਸਿਲਸਿਲਾ ਸ਼ੁਰਲੀਆਂ, ਜਿਸ ਵਿੱਚ ਭਾਗ ਲੈਣ ਵਾਲੇ ਕਲਾਕਾਰ ਸਨ, ਡੋਲੀ ਦੇ ਕਿਰਦਾਰ ਵਿੱਚ ਸਨ ਸੀਮਾ ਮਹਿਰਾ ਅਤੇ ਬੀਬੋ ਦੇ ਕਿਰਦਾਰ ਵਿੱਚ ਸਨ ਸੰਦੀਪ ਸ਼ੇਰਗਿੱਲ। ਅਤੇ ਪ੍ਰੋਗਰਾਮ ਦੇ ਵਿੱਚ ਤੁਹਾਡੇ ਨਾਲ ਅਖੀਰ ਵਿੱਚ ਸਾਂਝੀਆਂ ਕਰਾਂਗੇ ਅਖ਼ਬਾਰੀ ਸੁਰਖੀਆਂ, ਪਰ ਉਸ ਤੋਂ ਪਹਿਲਾਂ ਸੁਣ ਲੈਂਦੇ ਹਾਂ ਇੱਕ ਸੋਹਣਾ ਜਿਹਾ ਗੀਤ।
1: ਜੀ ਬਿਲਕੁਲ ਸੁਮਨ, ਗੀਤ ਵੀ ਸੁਣਵਾਵਾਂਗੇ ਅਤੇ ਵਿੱਚ ਵਿੱਚ ਦੀਪਾ ਛਾਬੜਾ ਦੀ ਸ਼ਾਇਰੀ ਵੀ ਚੱਲੇਗੀ। ਕਹਿੰਦੇ ਜੀ, ਇੱਕ ਸੱਚਾ ਦੋਸਤ ਸ਼ੁਦਾਈ ਹੁੰਦਾ ਪਰ ਹਰ ਮਰਜ਼ ਦੀ ਦਵਾਈ ਹੁੰਦਾ, ਔਖੇ ਸੌਖੇ ਰਾਹਾਂ ਦੇ ਵਿੱਚ ਰੱਬ ਦੇ ਵਾਂਗ ਸਹਾਈ ਹੁੰਦਾ। ਜੀ ਦੋਸਤੋ, ਸੱਚਾ ਦੋਸਤ ਜਿਵੇਂ ਕਿ ਫਿਲਹਾਲ ਅੱਜ ਮੇਰਾ ਸੱਚਾ ਦੋਸਤ ਬਣੀ ਹੋਈ ਹੈ ਸੁਮਨ, ਜਿਹੜਾ ਕਿ ਮੇਰੇ ਨਾਲ ਸੱਜਰੀ ਸਵੇਰ ਕਰ ਰਹੀ ਹੈ, ਅਤੇ ਮੈਨੂੰ ਬੜਾ ਆਰਾਮ ਮਿਲ ਰਿਹਾ ਹੈ। ਬਹੁਤ ਬਹੁਤ ਸ਼ੁਕਰੀਆ ਸੁਮਨ।
0: ਮੈਮ, ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਜੀ ਮੈਨੂੰ ਆਪਣੇ ਨਾਲ ਇੱਥੇ ਸਾਥ ਦੇਣ ਲਈ, ਕਿ ਮੈਂ ਤੁਹਾਡੇ ਨਾਲ ਪ੍ਰੋਗਰਾਮ ਸੱਜਰੀ ਸਵੇਰ ਕਰ ਸਕਾਂ।
1: ਜੀ ਬਿਲਕੁਲ ਸੁਮਨ, ਤੁਸੀਂ ਮੈਨੂੰ ਲੱਗਦਾ ਕਿ ਇੱਕ ਬੜਾ ਖੂਬਸੂਰਤ ਗੀਤ ਸਾਡੇ ਸਰੋਤਿਆਂ ਲਈ ਕੱਢਿਆ ਹੋਇਆ, ਅਤੇ ਸਰੋਤਿਓ ਗੀਤ ਵੀ ਸੁਣੋ, ਉਸ ਤੋਂ ਬਾਅਦ ਸੁਨੇਹੇ ਸੁਣੋ, ਅਤੇ ਬਾਅਦ 'ਚ ਫਿਰ ਅਸੀਂ ਤੁਹਾਡੇ ਲਈ ਲੈ ਕੇ ਆਵਾਂਗੇ ਅਖਬਾਰੀ ਸੁਰਖੀਆਂ।
0: ਜੀ।

0: ਜੀ ਸਰੋਤਿਓ, ਪ੍ਰੋਗਰਾਮ ਚੱਲ ਰਿਹਾ ਹੈ ਸੱਜਰੀ ਸਵੇਰ, ਸਮਾਂ 7:52 ਤੇ ਅਖਬਾਰੀ ਸੁਰਖੀਆਂ ਸਾਡੇ ਕੋਲ ਪਹੁੰਚ ਚੁੱਕੀਆਂ ਨੇ ਤੇ ਸ਼ਾਮਿਲ ਕਰਦੇ ਹਾਂ। ਸੁਮਨ, ਤੁਸੀਂ ਪਹਿਲੀ ਸੁਰਖੀ ਸ਼ਾਮਿਲ ਕਰੋ।
1: ਜੀ ਮੈਮ, ਪਹਿਲੀ ਸੁਰਖੀ ਜਿਹੜੀ ਸ਼ਾਮਿਲ ਕਰਨ ਲੱਗਿਆ ਅਜੀਤ ਅਖਬਾਰ ਦੇ ਰਾਸ਼ਟਰੀ ਅੰਤਰਰਾਸ਼ਟਰੀ ਪੰਨੇ ਤੋਂ ਖਬਰ ਲੱਗੀ ਹੈ ਨਿਊਯਾਰਕ ਤੋਂ। ਲਿਖਿਆ ਹੈ ਕਿ ਅਮਰੀਕਾ ਦੇ ਦੋ ਰਾਜਾਂ ਨੇ 15 ਅਗਸਤ ਨੂੰ ਭਾਰਤ ਆਜ਼ਾਦੀ ਦਿਹਾੜਾ ਐਲਾਨਿਆ। ਖਬਰ ਨੂੰ ਥੋੜਾ ਵਿਸਥਾਰ ਵਿੱਚ ਲਈਏ ਤਾਂ ਲਿਖਿਆ ਹੈ ਕਿ ਅਮਰੀਕਾ ਦੇ ਦੋ ਰਾਜਾਂ ਨਿਊਯਾਰਕ ਅਤੇ ਨਿਊ ਜਰਸੀ ਨੇ 15 ਅਗਸਤ ਨੂੰ ਭਾਰਤ ਆਜ਼ਾਦੀ ਦਿਹਾੜੇ ਵਜੋਂ ਘੋਸ਼ਿਤ ਕੀਤਾ ਹੈ, ਜੋ ਕਿ ਇੱਕ ਸੁਤੰਤਰ ਰਾਸ਼ਟਰ ਵਜੋਂ ਭਾਰਤ ਦੀ ਯਾਤਰਾ ਅਤੇ ਭਾਰਤੀ ਅਮਰੀਕੀ ਭਾਈਚਾਰੇ ਦੇ ਯੋਗਦਾਨ ਨੂੰ ਮਾਨਤਾ ਦਿੰਦਾ ਹੈ।

0: ਜੀ ਖੇਡ ਸੰਸਾਰ ਤੋਂ ਇੱਕ ਸੁਰਖੀ ਹੋਰ ਸਾਂਝੀ ਕਰਨ ਲੱਗੇ ਹਾਂ। ਵਿਸ਼ਵ ਕੱਪ ਜਿੱਤ ਕਰ ਸੰਨਿਆਸ ਲੈ ਸਕਤੇ ਹੈ ਮਿਲਰ, ਔਰ ਭਾਰਤੀ ਤਲਵਾਰਬਾਜ਼ੋਂ ਨੇ ਜਿੱਤੇ 5 ਔਰ ਪਦਕ।
1: ਤੇ ਸੁਮਨ ਸਮਾਂ ਹੋ ਗਿਆ ਤੇ ਹੁਣ ਆਪਾਂ ਸਰੋਤਿਆਂ ਤੋਂ ਇਜਾਜ਼ਤ ਲੈ ਲੈਂਦੇ ਹਾਂ ਤੇ ਧੰਨਵਾਦ ਕਰ ਦਿੰਦੇ ਹਾਂ ਸਾਡੀ ਤਕਨੀਕੀ ਟੀਮ ਦਾ, ਤੇ ਹੁਣ ਮੈਨੂੰ ਦੀਪਾ ਛਾਬੜਾ ਨੂੰ
0: ਤੇ ਮੈਨੂੰ ਸੁਮਨਪ੍ਰੀਤ ਨੂੰ।
1: ਪ੍ਰੋਗਰਾਮ ਸੱਜਰੀ ਸਵੇਰੇ ਇੱਥੇ ਹੀ ਖਤਮ ਕਰਨ ਦੀ ਦਿਓ ਆ ਗਿਆ। ਨਮਸਕਾਰ।

0: Next Step to the Moon talks about India-US partnership in space cooperation. The two space agencies, ISRO and NASA, have never worked so closely together. With NASA asking ISRO to join its moon base program, an ambitious project to establish a permanent research station on the moon where astronauts can live, work and carry out experiments for extended periods of time. And finally, catching the Gen Z mood, Delhi police goes kuchu puchu to warn against deadly mancha, mentions the Pioneer. And with that, it's back to you, Sarabjit.
1: Thank you, Sarah. And now before we end the bulletin, the headlines once again. Foreign Contribution Regulation Amendment Bill referred to Joint Parliamentary Committee for further scrutiny. Calcutta High Court cancels all OBC certificates issued under revised rules introduced by previous Trinamool Congress government in West Bengal. Punjab Pharmacy Officers Recruitment stayed by High Court over allegations of organized cheating. IMD predicts heavy rainfall in Odisha and Gangetic West Bengal due to formation of low pressure area over North Bay of Bengal. More than 30 civilians, including women and children, killed in Pakistani airstrikes in Surab district of Balochistan. And in cricket, BCCI confirms India versus Afghanistan T20 international series in September. And with that, we end the morning news. Have a nice day.
2: Namaskar, E Akashvani. ਖਬਰਾਂ ਦੇ ਨਾਲ ਮੈਂ ਸਰਬਜੀਤ ਕੌਰ ਪਹਿਲਾਂ ਇਸ ਬੁਲੇਟਿਨ ਦੀਆਂ ਖਾਸ ਖਬਰਾਂ ਸੰਸਦ ਦੇ ਦੋਵਾਂ ਸਦਨਾਂ ਨੇ ਵਿਦੇਸ਼ੀ ਯੋਗਦਾਨ ਨੇਮ ਸੋਧ ਬਿੱਲ 2026 ਨੂੰ ਹੋਰ ਸਮੀਖਿਆ ਲਈ ਇੱਕ ਸੰਯੁਕਤ ਸੰਸਦੀ ਕਮੇਟੀ ਨੂੰ ਭੇਜਣ ਦੀ ਪ੍ਰਵਾਨਗੀ ਦੇ ਦਿੱਤੀ ਏ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਪੰਜਾਬ ਵਿਚ ਫਾਰਮੇਸੀ ਅਫਸਰਾਂ ਦੀ ਭਰਤੀ ਵਿਚ ਪੇਪਰ ਲੀਕ ਹੋਣ ਦੇ ਦੋਸ਼ਾਂ ਨੂੰ ਲੈ ਕੇ 454 ਫਾਰਮੇਸੀ ਅਫਸਰਾਂ ਦੀਆਂ ਅਸਾਮੀਆਂ ਲਈ ਨਿਯੁਕਤੀ ਪ੍ਰਕਿਰਿਆ ਤੇ ਰੋਕ ਲਾ ਦਿੱਤੀ ਏ ਰਾਸ਼ਟਰਪਤੀ ਦ੍ਰੌਪਦੀ ਮੁਰਮੂ ਅੱਜ ਨਵੀਂ ਦਿੱਲੀ ਵਿਚ ਇਕ ਵਿਸ਼ੇਸ਼ ਸਨਮਾਨ ਸਮਾਰੋਹ ਵਿਚ 115 ਕਲਾਕਾਰਾਂ ਨੂੰ 2024 ਤੇ 2025 ਲਈ ਸੰਗੀਤ ਨਾਟਕ ਅਕਾਦਮੀ ਫੈਲੋਸ਼ਿਪ ਦੇ ਅਵਾਰਡ ਪ੍ਰਦਾਨ ਕਰਨਗੇ ਕਲਕੱਤਾ ਹਾਈ ਕੋਰਟ ਨੇ ਪੱਛਮੀ ਬੰਗਾਲ ਵਿਚ ਸਾਬਕਾ ਤ੍ਰਿਣਮੂਲ ਕਾਂਗਰਸ ਸਰਕਾਰ ਵੱਲੋਂ ਲਾਗੂ ਕੀਤੇ ਗਏ ਸੋਧੇ ਹੋਏ ਨਿਯਮਾਂ ਤਹਿਤ ਜਾਰੀ ਕੀਤੇ ਗਏ ਸਾਰੇ ਹੋਰ ਪਛੜੇ ਵਰਗ ਅਤੇ OBC ਪ੍ਰਮਾਣ ਪੱਤਰ ਰੱਦ ਕਰ ਦਿੱਤੇ ਨੇ ਤੇ ਭਾਰਤ ਤੇ ਅਫਗਾਨਿਸਤਾਨ 13 ਤੋਂ 17 ਸਤੰਬਰ ਤੱਕ ਨਵੀਂ ਦਿੱਲੀ ਵਿਚ 3 2020 ਕ੍ਰਿਕਟ ਮੈਚ ਖੇਡਣਗੇ ਹੁਣ ਖਬਰਾਂ ਵਿਸਥਾਰ ਨਾਲ ਸੰਸਦ ਦੇ ਦੋਵਾਂ ਸਦਨਾਂ ਨੇ ਵਿਦੇਸ਼ੀ ਯੋਗਦਾਨ ਨੇਮ ਸੋਧ ਬਿੱਲ 2026 ਨੂੰ ਹੋਰ ਸਮੀਖਿਆ ਲਈ ਇੱਕ ਸੰਯੁਕਤ ਸੰਸਦੀ ਕਮੇਟੀ ਨੂੰ ਭੇਜਣ ਦੀ ਪ੍ਰਵਾਨਗੀ ਦੇ ਦਿੱਤੀ ਏ ਇਹ ਬਿੱਲ ਵਿਦੇਸ਼ੀ ਯੋਗਦਾਨ ਨੇਮ ਕਾਨੂੰਨ 2010 ਵਿਚ ਸੋਧ ਕਰਦਾ ਹੈ ਬਿੱਲ ਦਾ ਉਦੇਸ਼ ਵਿਦੇਸ਼ੀ ਯੋਗਦਾਨਾਂ ਨੂੰ ਵਧੇਰੇ ਪਾਰਦਰਸ਼ੀ ਤੇ ਜਵਾਬਦੇਹ ਬਣਾਉਣਾ ਹੈ ਗ੍ਰਹਿ ਰਾਜ ਮੰਤਰੀ ਨਿਤਿਆਨੰਦ ਰਾਏ ਨੇ ਲੋਕ ਸਭਾ ਵਿਚ ਇਕ ਤਜਵੀਜ਼ ਪੇਸ਼ ਕੀਤੀ ਕਿ ਬਿੱਲ ਨੂੰ ਵਿਆਪਕ ਸਲਾਹ ਮਸ਼ਵਰੇ ਲਈ ਸੰਸਦ ਦੇ ਦੋਵਾਂ ਸਦਨਾਂ ਦੇ ਮੈਂਬਰਾਂ ਦੀ ਇਕ ਸੰਯੁਕਤ ਸੰਸਦੀ ਕਮੇਟੀ ਨੂੰ ਭੇਜਿਆ ਜਾਵੇ
3: मान्य गृह मंत्री जी की ओर से प्रस्ताव करता हूं कि विदेशी अभिदाय विनियमन संशोधन विधेयक 2026 को इस सभा के 21 सदस्यों और राज्यसभा के 10 सदस्यों से मिलकर बनी दोनों सभाओं की संयुक्त समिति को सौंपा जाए समिति अगले सत्र के प्रथम सप्ताह के अंतिम दिन तक इस सभा को प्रतिवेदन प्रस्तुत करेगी
2: ਅੱਜ ਸੰਸਦ ਦੇ ਮੌਨਸੂਨ ਇਜਲਾਸ ਦਾ ਆਖਰੀ ਦਿਨ ਏ ਪਿਛਲੇ ਮਹੀਨੇ ਦੀ 20 ਤਰੀਕ ਨੂੰ ਸ਼ੁਰੂ ਹੋਇਆ ਇਜਲਾਸ ਅੱਜ ਸਮਾਪਤ ਹੋਏਗਾ ਰਾਜ ਸਭਾ ਅੱਜ ਖਾਣਾ ਤੇ ਖਣਿਜ ਵਿਕਾਸ ਤੇ ਨੇਮਬੰਦੀ ਸੋਧ ਬਿੱਲ 2026 ਨੂੰ ਵਿਚਾਰ ਤੇ ਪਾਸ ਕਰਨ ਲਈ ਲਏਗੀ ਸੰਸਦ ਦੀਆਂ ਦੋਵਾਂ ਸਭਾਵਾਂ ਵਿਚ ਅੱਜ ਨਿੱਜੀ ਮੈਂਬਰਾਂ ਦਾ ਕੰਮਕਾਜ ਵੀ ਸ਼ੁਰੂ ਹੋਣ ਵਾਲਾ ਹੈ ਪੰਜਾਬ ਤੇ ਹਰਿਆਣਾ ਹਾਈਕੋਰਟ ਨੇ ਪੰਜਾਬ 'ਚ ਫਾਰਮੇਸੀ ਅਫਸਰਾਂ ਦੀ ਭਰਤੀ ਵਿਚ ਪੇਪਰ ਲੀਕ ਹੋਣ ਦੇ ਦੋਸ਼ਾਂ ਨੂੰ ਲੈ ਕੇ 454 ਫਾਰਮੇਸੀ ਅਫਸਰਾਂ ਦੀਆਂ ਅਸਾਮੀਆਂ ਲਈ ਨਿਯੁਕਤੀ ਪ੍ਰਕਿਰਿਆ ਤੇ ਰੋਕ ਲਾ ਦਿੱਤੀ ਏ ਇਹ ਪ੍ਰੀਖਿਆ ਇਸ ਸਾਲ 19 ਜੁਲਾਈ ਨੂੰ ਹੋਈ ਸੀ ਇਨ੍ਹਾਂ ਅਸਾਮੀਆਂ ਦਾ ਇਸ਼ਤਿਹਾਰ ਬਾਬਾ ਫਰੀਦ ਯੂਨੀਵਰਸਿਟੀ ਆਫ਼ ਹੈਲਥ ਸਾਇੰਸਿਸ ਫਰੀਦਕੋਟ ਵੱਲੋਂ ਦਿੱਤਾ ਗਿਆ ਸੀ ਮਾਮਲੇ ਦੀ ਅਗਲੀ ਸੁਣਵਾਈ 17 ਸਤੰਬਰ ਨੂੰ ਤੈਅ ਕੀਤੀ ਗਈ ਏ ਵਧੇਰੇ ਜਾਣਕਾਰੀ ਸਾਡੇ ਪੱਤਰਕਾਰ ਤੋਂ
4: ਇਸ ਕਥਿਤ ਪੇਪਰ ਲੀਕ ਹੋਣ ਦੇ ਕੁਝ ਘੰਟਿਆਂ ਦੇ ਅੰਦਰ ਹੀ ਪੰਜਾਬ ਪੁਲਿਸ ਨੇ ਫਰੀਦਕੋਟ, ਕੋਟਕਪੂਰਾ ਅਤੇ ਫਿਰੋਜ਼ਪੁਰ ਦੇ 25 ਪ੍ਰੀਖਿਆ ਕੇਂਦਰਾਂ ਤੇ ਛਾਪੇਮਾਰੀ ਕਰਕੇ ਇੱਕ ਅੰਤਰਰਾਜੀ ਧੋਖਾਧੜੀ ਰੈਕੇਟ ਦਾ ਪਰਦਾਫਾਸ਼ ਕਰਨ ਦਾ ਦਾਅਵਾ ਕੀਤਾ ਸੀ ਅਤੇ ਹਾਈ ਟੈਕ ਪੈਨ ਕੈਮਰਿਆਂ ਅਤੇ ਹੋਰ ਯੰਤਰਾਂ ਦੀ ਵਰਤੋਂ ਕਰਕੇ ਪੇਪਰ ਲੀਕ

0: ਕਰਨ ਵਾਲੇ ਸੱਤ ਮੁੱਖ ਸਾਜ਼ਿਸ਼ਕਰਤਾਵਾਂ ਅਤੇ 28 ਉਮੀਦਵਾਰਾਂ ਨੂੰ ਹਿਰਾਸਤ ਵਿੱਚ ਲਿਆ ਸੀ। ਜਾਂਚ ਤੋਂ ਪਤਾ ਲੱਗਾ ਕਿ ਧੋਖਾਧੜੀ ਕਰਨ ਵਾਲੇ ਰੈਕੇਟ ਨੇ ਉਮੀਦਵਾਰਾਂ ਤੋਂ 3.5 ਲੱਖ ਤੋਂ 13 ਲੱਖ ਰੁਪਏ ਤੱਕ ਦੀ ਵਸੂਲੀ ਕੀਤੀ ਸੀ। ਇਸ ਪ੍ਰੀਖਿਆ ਵਿੱਚ ਲਗਭਗ 7,000 ਉਮੀਦਵਾਰ ਸ਼ਾਮਲ ਹੋਏ ਸਨ। ਉਦੋਂ ਤੋਂ ਹੀ ਪੰਜਾਬ ਸਰਕਾਰ ਇਹ ਕਹਿੰਦੀ ਆ ਰਹੀ ਸੀ ਕਿ ਇਸ ਘਟਨਾ ਵਿੱਚ ਰਵਾਇਤੀ ਪੇਪਰ ਲੀਕ ਨਹੀਂ ਹੋਇਆ ਬਲਕਿ ਇਹ ਇੱਕ ਉੱਚ ਤਕਨੀਕੀ ਧੋਖਾਧੜੀ ਦਾ ਮਾਮਲਾ ਏ। ਹਾਲਾਂਕਿ ਇਹ ਅੰਤਰ ਹੁਣ ਇੱਕ ਵੱਡਾ ਰਾਜਨੀਤਿਕ ਮੁੱਦਾ ਬਣ ਗਿਆ ਏ। ਭਾਜਪਾ, ਕਾਂਗਰਸ ਅਤੇ ਸ਼੍ਰੋਮਣੀ ਅਕਾਲੀ ਦਲ ਸਮੇਤ ਵਿਰੋਧੀ ਪਾਰਟੀਆਂ ਨੇ ਆਮ ਆਦਮੀ ਪਾਰਟੀ ਸਰਕਾਰ ਅਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਸਮੇਤ ਇਸ ਦੀ ਲੀਡਰਸ਼ਿਪ ਦੀ ਆਲੋਚਨਾ ਕੀਤੀ ਹੈ, ਜਿਸ ਨੇ ਕਥਿਤ ਪੇਪਰ ਲੀਕ ਨੂੰ ਇੱਕ ਮਾਮੂਲੀ ਧੋਖਾਧੜੀ ਦੇ ਮਾਮਲੇ ਵਜੋਂ ਦਰਸਾਉਣ ਦੀ ਕੋਸ਼ਿਸ਼ ਕੀਤੀ। ਵਿਰੋਧੀ ਪਾਰਟੀ ਦੇ ਨੇਤਾ ਹੁਣ ਇਸ ਮਾਮਲੇ ਵਿੱਚ ਜਵਾਬਦੇਹੀ ਦੀ ਮੰਗ ਕਰ ਰਹੇ ਨੇ। ਰਾਜੇਸ਼ ਬਾਲੀ, ਆਕਾਸ਼ਵਾਣੀ ਖਬਰਾਂ, ਜਲੰਧਰ।
1: ਭਾਰਤੀ ਜਨਤਾ ਪਾਰਟੀ ਨੇ ਪੰਜਾਬ ਸਰਕਾਰ ਤੇ ਫਾਰਮੇਸੀ ਅਫਸਰ ਭਰਤੀ ਪ੍ਰੀਖਿਆ ਦੇ ਪ੍ਰਸ਼ਨ ਪੱਤਰ ਲੀਕ ਹੋਣ ਸਬੰਧੀ ਜਨਤਾ ਨੂੰ ਗੁੰਮਰਾਹ ਕਰਨ ਦਾ ਇਲਜ਼ਾਮ ਲਾਇਆ ਹੈ। ਪਾਰਟੀ ਦੇ ਬੁਲਾਰੇ ਸੰਬਿਤ ਪਾਤਰਾ ਨੇ ਕੱਲ੍ਹ ਨਵੀਂ ਦਿੱਲੀ ਵਿਚ ਕਿਹਾ ਕਿ ਪੰਜਾਬ ਤੇ ਹਰਿਆਣਾ ਹਾਈਕੋਰਟ ਨੇ ਪਿਛਲੇ ਮਹੀਨੇ ਹੋਈ ਬਾਬਾ ਫਰੀਦ ਯੂਨੀਵਰਸਿਟੀ ਆਫ਼ ਹੈਲਥ ਸਾਇੰਸਿਸ ਦੀ ਪ੍ਰੀਖਿਆ ਨੂੰ ਰੋਕਦੇ ਹੋਏ ਸਖ਼ਤ ਟਿੱਪਣੀਆਂ ਕੀਤੀਆਂ ਸਨ। ਅਦਾਲਤ ਨੇ ਇਹ ਵੀ ਪੁੱਛਿਆ ਕਿ ਪ੍ਰੀਖਿਆ ਪਹਿਲਾਂ ਕਿਉਂ ਨਹੀਂ ਰੋਕੀ ਗਈ ਅਤੇ ਕੀ ਇਸ ਨੂੰ ਦੁਬਾਰਾ ਕਰਵਾਇਆ ਜਾਣਾ ਚਾਹੀਦਾ ਹੈ। ਸ੍ਰੀ ਪਾਤਰਾ ਨੇ ਕਿਹਾ ਕਿ ਇਹ ਪੰਜਾਬ ਸਰਕਾਰ ਦੇ ਪਹਿਲਾਂ ਦੇ ਦਾਅਵੇ ਦਾ ਖੰਡਨ ਕਰਦਾ ਹੈ ਕਿ ਕੋਈ ਪ੍ਰਸ਼ਨ ਪੱਤਰ ਲੀਕ ਨਹੀਂ ਹੋਇਆ ਸੀ। ਰਾਜ ਸਰਕਾਰ ਨੇ ਕਿਹਾ ਸੀ ਕਿ ਪ੍ਰੀਖਿਆ ਵਿਚ ਸਿਰਫ ਬੇਨਿਯਮੀਆਂ ਹੋਈਆਂ ਨੇ। ਆਮ ਆਦਮੀ ਪਾਰਟੀ ਆਪ ਸਰਕਾਰ ਤੇ ਜਨਤਾ ਨੂੰ ਗੁੰਮਰਾਹ ਕਰਨ ਦਾ ਇਲਜ਼ਾਮ ਲਾਉਂਦੇ ਹੋਏ ਬੁਲਾਰੇ ਨੇ ਕਿਹਾ ਕਿ ਕਾਂਗਰਸ ਅਤੇ ਆਪ ਦੋਹਰੇ ਮਾਪਦੰਡ ਅਪਣਾ ਰਹੀਆਂ ਨੇ।
2: पंजाब की सरकार, पंजाब के मुख्यमंत्री भगवत मान जी ने बार बार टीवी के सामने कहा कि कोई पेपर लीक नहीं हुआ था फार्मेसी के एग्जाम में, ये मात्र इरेगुलरिटी का विषय था। और आज जब कोर्ट ने पूरे इस विषय का संज्ञान लिया है तो जनता के सामने सच्चाई आई। एग्जाम को रोक दिया गया है, उसके रिजल्ट अभी नहीं निकलेंगे और विषय अगली हियरिंग तक जा रहे। ये दिखाता है कि चाहे कांग्रेस पार्टी हो चाहे आम आदमी पार्टी, इनके दोहरे मानदंड हैं।
1: ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸ ਹੈਂਡਲ ਹੈ @AIRRN ਜਲੰਧਰ। ਰਾਸ਼ਟਰਪਤੀ ਦ੍ਰੌਪਦੀ ਮੁਰਮੂ ਅੱਜ ਨਵੀਂ ਦਿੱਲੀ ਵਿਚ ਇਕ ਵਿਸ਼ੇਸ਼ ਸਨਮਾਨ ਸਮਾਰੋਹ ਵਿਚ 115 ਕਲਾਕਾਰਾਂ ਨੂੰ 2024 ਤੇ 2025 ਲਈ ਸੰਗੀਤ ਨਾਟਕ ਅਕਾਦਮੀ ਫੈਲੋਸ਼ਿਪ ਅਤੇ ਅਵਾਰਡ ਪ੍ਰਦਾਨ ਕਰਨਗੇ। ਕੇਂਦਰੀ ਸਭਿਆਚਾਰ ਮੰਤਰੀ ਗਜੇਂਦਰ ਸਿੰਘ ਸ਼ੇਖਾਵਤ ਅਤੇ ਸਭਿਆਚਾਰ ਰਾਜ ਮੰਤਰੀ ਰਾਓ ਇੰਦਰਜੀਤ ਸਿੰਘ ਇਸ ਮੌਕੇ ਤੇ ਮੌਜੂਦ ਰਹਿਣਗੇ। ਅਕਾਦਮੀ ਅਵਾਰਡ 1952 ਤੋਂ ਦਿੱਤੇ ਜਾ ਰਹੇ ਨੇ। ਇਹ ਸਨਮਾਨ ਨਾ ਸਿਰਫ ਮੁਹਾਰਤ ਅਤੇ ਪ੍ਰਾਪਤੀ ਦੇ ਸਰਮੁੱਚ ਮਿਆਰ ਦਾ ਪ੍ਰਤੀਕ ਨੇ, ਸਗੋਂ ਨਿਰੰਤਰ ਵਿਅਕਤੀਗਤ ਕੰਮ ਤੇ ਯੋਗਦਾਨ ਨੂੰ ਵੀ ਮਾਨਤਾ ਦਿੰਦੇ ਨੇ। ਅਕਾਦਮੀ ਫੈਲੋ ਦੇ ਸਨਮਾਨ ਵਿਚ 3 ਲੱਖ ਰੁਪਏ ਦੀ ਰਕਮ ਹੁੰਦੀ ਏ, ਜਦੋਂ ਕਿ ਅਕਾਦਮੀ ਅਵਾਰਡ ਵਿਚ 1 ਲੱਖ ਰੁਪਏ ਦੀ ਰਕਮ ਤੋਂ ਇਲਾਵਾ ਇਕ ਤਾਮਰ ਪੱਤਰ ਤੇ ਅੰਗ ਵਸਤਰਮ ਹੁੰਦਾ ਹੈ। ਚੁਣੇ ਗਏ ਫੈਲੋ ਤੇ ਅਵਾਰਡ ਪ੍ਰਾਪਤ ਕਰਨ ਵਾਲੇ ਪੂਰੇ ਦੇਸ਼ ਦੀ ਨੁਮਾਇੰਦਗੀ ਕਰਦੇ ਨੇ ਤੇ ਵੱਖ ਵੱਖ ਰਾਜਾਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨਾਲ ਸੰਬੰਧਿਤ ਨੇ। ਇਹ ਉੱਘੇ ਕਲਾਕਾਰ ਸੰਗੀਤ, ਨਾਚ, ਨਾਟਕ, ਲੋਕ ਅਤੇ ਕਬਾਇਲੀ ਕਲਾ, ਕਠਪੁਤਲੀ ਅਤੇ ਸਹਾਇਕ ਥੀਏਟਰ ਕਲਾ ਦੇ ਰੂਪਾਂ ਵਿਚ ਪ੍ਰਗਟ ਕੀਤੇ ਗਏ ਪ੍ਰਦਰਸ਼ਨ ਕਲਾ ਰੂਪਾਂ ਦੇ ਪੂਰੇ ਖੇਤਰ ਨੂੰ ਕਵਰ ਕਰਦੇ ਨੇ। ਕਲਕੱਤਾ ਹਾਈਕੋਰਟ ਨੇ ਪੱਛਮੀ ਬੰਗਾਲ ਵਿਚ ਸਾਬਕਾ ਤ੍ਰਿਣਮੂਲ ਕਾਂਗਰਸ ਸਰਕਾਰ ਵੱਲੋਂ ਲਾਗੂ ਕੀਤੇ ਗਏ ਸੋਧੇ ਹੋਏ ਨਿਯਮਾਂ ਤਹਿਤ ਜਾਰੀ ਕੀਤੇ ਗਏ ਸਾਰੇ ਹੋਰ ਪਛੜੇ ਵਰਗ OBCA ਅਤੇ OBCB ਪ੍ਰਮਾਣ ਪੱਤਰ ਰੱਦ ਕਰ ਦਿੱਤੇ ਨੇ। ਜਸਟਿਸ ਰਾਜ ਸ਼ੇਖਰ ਮੰਥਾ ਤੇ ਅਨੁਜ ਸਿੰਘ ਦੇ ਡਿਵੀਜ਼ਨ ਬੈਂਚ ਨੇ ਕਿਹਾ ਕਿ OBCA ਤੇ OBCB ਵਰਗੀਕਰਨ ਪ੍ਰਣਾਲੀ ਹੁਣ ਰਾਜ ਵਿਚ ਮੌਜੂਦ ਨਹੀਂ ਏ। ਅਦਾਲਤ ਨੇ ਇਹ ਵੀ ਕਿਹਾ ਕਿ ਪਿਛਲੀ ਪ੍ਰਣਾਲੀ ਤਹਿਤ ਜਾਰੀ ਕੀਤੇ ਗਏ ਪ੍ਰਮਾਣ ਪੱਤਰਾਂ ਦੀ ਕੋਈ ਵੈਧਤਾ ਨਹੀਂ ਏ। ਅਜਿਹੇ ਪ੍ਰਮਾਣ ਪੱਤਰ ਧਾਰਕਾਂ ਨੂੰ ਹੁਣ ਜਨਰਲ ਸ਼੍ਰੇਣੀ ਨਾਲ ਸੰਬੰਧਿਤ ਮੰਨਿਆ ਜਾਏਗਾ। ਕੇਂਦਰੀ ਖਪਤਕਾਰ ਮਾਮਲੇ, ਖੁਰਾਕ ਤੇ ਜਨਤਕ ਵੰਡ ਮੰਤਰੀ ਪ੍ਰਹਲਾਦ ਜੋਸ਼ੀ ਨੇ ਕੱਲ੍ਹ ਨਵੀਂ ਦਿੱਲੀ ਵਿਚ ਖਪਤਕਾਰ ਮਾਮਲੇ ਦੇ ਵਿਭਾਗ ਦੇ ਸਕੱਤਰ ਨਾਲ ਪਿਆਜ਼ ਦੀ ਖਰੀਦ ਤੇ ਭੰਡਾਰ ਬਾਰੇ ਇਕ ਸਮੀਖਿਆ ਬੈਠਕ ਕੀਤੀ। ਇਕ ਸੋਸ਼ਲ ਮੀਡੀਆ ਪੋਸਟ ਵਿਚ ਸ੍ਰੀ ਜੋਸ਼ੀ ਨੇ ਕਿਹਾ ਕਿ ਮੀਟਿੰਗ ਵਿਚ ਪਿਆਜ਼ ਦੇ ਨਿਪਟਾਰੇ ਦੀਆਂ ਰਣਨੀਤੀਆਂ, ਬਾਜ਼ਾਰ ਦੀਆਂ ਸਥਿਤੀਆਂ ਅਤੇ ਵਾਜਬ ਕੀਮਤਾਂ ਤੇ ਪਿਆਜ਼ ਦੀ ਨਿਰੰਤਰ ਸਪਲਾਈ ਨੂੰ ਯਕੀਨੀ ਬਣਾਉਣ ਦੇ ਉਪਾਵਾਂ ਤੇ ਚਰਚਾ ਕੀਤੀ ਗਈ। ਕੱਲ੍ਹ ਬਲੋਚਿਸਤਾਨ ਦੇ ਸੁਰਾਬ ਜ਼ਿਲ੍ਹੇ ਵਿਚ ਪਾਕਿਸਤਾਨੀ ਹਵਾਈ ਫੌਜ ਦੇ ਹਵਾਈ ਹਮਲਿਆਂ ਵਿਚ ਔਰਤਾਂ ਤੇ ਬੱਚਿਆਂ ਸਮੇਤ 30 ਤੋਂ ਵੱਧ ਨਾਗਰਿਕ ਮਾਰੇ ਗਏ ਤੇ ਕਈ ਹੋਰ ਜ਼ਖਮੀ ਹੋ ਗਏ। ਬਲੋਚਿਸਤਾਨ ਗਣਰਾਜ ਸਮੂਹ ਨੇ ਦਾਅਵਾ ਕੀਤਾ ਕਿ ਪਾਕਿਸਤਾਨੀ ਫੌਜ ਤੇ ਹਵਾਈ ਫੌਜ ਵੱਲੋਂ ਕੀਤੀ ਗਈ ਬੰਬਾਰੀ ਤੇ ਗੋਲੀਬਾਰੀ ਦੇ ਨਤੀਜੇ ਵਜੋਂ ਕਈ ਨਾਗਰਿਕ ਮਾਰੇ ਗਏ ਤੇ ਜਾਇਦਾਦ ਨੂੰ ਨੁਕਸਾਨ ਪਹੁੰਚਿਆ ਹੈ। ਸਮੂਹ ਨੇ ਸੁਰੱਖਿਆ ਬਲਾਂ ਤੇ ਜ਼ਖਮੀ ਨਾਗਰਿਕਾਂ ਨੂੰ ਹਿਰਾਸਤ ਵਿਚ ਲੈਣ ਅਤੇ ਰਾਹਤ ਤੇ ਬਚਾਅ ਕਾਰਜਾਂ ਨੂੰ ਰੋਕਣ ਦਾ ਇਲਜ਼ਾਮ ਲਾਇਆ। ਪਿਛਲੇ ਦਹਾਕੇ ਦੌਰਾਨ ਕਬਾਇਲੀ ਖੇਤਰਾਂ ਵਿਚ ਪਾਕਿਸਤਾਨੀ ਫੌਜ ਵੱਲੋਂ ਕੀਤੇ ਗਏ ਹਵਾਈ ਹਮਲਿਆਂ ਤੇ ਬੰਬਾਰੀ ਵਿਚ ਕਈ ਨਾਗਰਿਕ ਮਾਰੇ ਗਏ ਨੇ। ਮਨੁੱਖੀ ਅਧਿਕਾਰ ਸਮੂਹਾਂ ਨੇ ਹਮਲਿਆਂ ਦੀ ਸਖ਼ਤ ਨੁਕਤਾਚੀਨੀ ਕੀਤੀ ਏ। ਅੰਤਰਰਾਸ਼ਟਰੀ ਮਾਮਲਿਆਂ ਦੇ ਮਾਹਿਰ ਸ਼ਿਵਮ ਪ੍ਰਕਾਸ਼ ਨੇ ਪਾਕਿਸਤਾਨ ਦੇ ਹਾਲਾਤ ਤੇ ਅੰਤਰਰਾਸ਼ਟਰੀ ਭਾਈਚਾਰੇ ਦੀ ਚੁੱਪੀ ਤੇ ਸਵਾਲ ਚੁੱਕੇ ਨੇ।

ਹੁਣੇ ਤੁਸੀਂ ਸੁਣ ਰਹੇ ਸੀ ਪੰਜਾਬੀ ਵਿੱਚ ਖਬਰਾਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ FM ਬੈਂਡ 101.1 ਮੈਗਾਹਰਟਸ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ FM ਬਠਿੰਡਾ ਦੇ ਪ੍ਰਸਾਰਣ ਸਮਾਂ ਹੋ ਰਿਹਾ ਜੀ ਠੀਕ 8:40 ਅਤੇ 31 ਸੈਕਿੰਡ ਦਾ ਅਤੇ ਹੁਣ ਸਮਾਂ ਹੋ ਰਿਹਾ ਜੀ ਪ੍ਰੋਗਰਾਮ ਮਹਿਕ ਪੰਜਾਬ ਦੀ ਦਾ ਅਤੇ ਪੇਸ਼ ਕਰਨਗੇ ਸੁਮਨਪ੍ਰੀਤ ਕੌਰ।

ਜੀ ਦੋਸਤੋ, ਪ੍ਰੋਗਰਾਮ ਮੈਕ ਪੰਜਾਬ ਦੀ ਲੈ ਕੇ ਹਾਜ਼ਰ ਹਾਂ ਮੈਂ ਤੁਹਾਡੀ ਰੇਡੀਓ ਦੋਸਤ ਸੁਮਨ, ਅਤੇ ਪ੍ਰੋਗਰਾਮ ਮੈਕ ਪੰਜਾਬ ਦੀ ਤਹਿਤ ਅੱਜ ਤੁਸੀਂ ਆਨੰਦ ਮਾਣੋਗੇ ਸੂਫੀਆਨਾ ਸੰਗੀਤ ਦਾ। ਪ੍ਰੋਗਰਾਮ ਦੇ ਵਿੱਚ ਪਹਿਲਾਂ ਸੂਫੀਆਨਾ ਗੀਤ ਸੁਣਦੇ ਹਾਂ ਆਬਿਦਾ ਪਰਵੀਨ ਦੀ ਆਵਾਜ਼ ਦੇ ਵਿੱਚ। ਗੀਤ ਦੇ ਬੋਲ ਲਿਖੇ ਨੇ ਬੁੱਲੇ ਸ਼ਾਹ ਨੇ।

0: ਸਰੋਤਿਆਂ ਦੀ ਜਾਣਕਾਰੀ ਲਈ ਦੱਸ ਦਈਏ, ਮਿਤੀ 16 ਅਗਸਤ ਨੂੰ ਚੱਲਣ ਵਾਲੇ ਪੈਗਾਮ ਦੀ ਰਿਕਾਰਡਿੰਗ ਅੱਜ ਦੁਪਹਿਰ 4 ਵਜੇ ਕੀਤੀ ਜਾਏਗੀ ਤੇ ਤੁਸੀਂ ਆਪਣੀਆਂ ਰਚਨਾਵਾਂ ਆਪਣੇ ਪੈਗਾਮ ਭੇਜ ਸਕਦੇ ਹੋ 77173 73146 ਤੇ ਅੱਜ ਦੁਪਹਿਰ 4 ਵਜੇ ਤੱਕ। ਜਿਹੜੇ ਸਰੋਤਿਆਂ ਦੇ ਪੈਗਾਮ ਦੁਪਹਿਰ 4 ਵਜੇ ਤੱਕ ਸਾਡੇ ਕੋਲ ਪਹੁੰਚ ਜਾਣਗੇ ਉਹਨਾਂ ਨੂੰ ਪ੍ਰੋਗਰਾਮ ਪੈਗਾਮ ਦੇ ਵਿੱਚ ਸ਼ਾਮਿਲ ਕੀਤਾ ਜਾਏਗਾ।
1: ਪ੍ਰੋਗਰਾਮ ਸੰਬੰਧੀ ਸੂਚਨਾ, ਮਿਤੀ 13 ਅਗਸਤ ਦਿਨ ਵੀਰਵਾਰ ਦੁਪਹਿਰ 12:30 ਵਜੇ ਪ੍ਰੋਗਰਾਮ ਘਰ ਪਰਿਵਾਰ ਦੇ ਤਹਿਤ ਤੁਸੀਂ ਸੁਣੋਗੇ ਵਿਸ਼ੇਸ਼ ਗੱਲਬਾਤ ਜਿਸ ਦਾ ਵਿਸ਼ਾ ਰਹੇਗਾ ਔਰਤਾਂ ਵਿੱਚ ਅਵਸਾਦ ਯਾਨੀ ਕਿ ਸਟ੍ਰੈਸ ਅਤੇ ਡਿਪਰੈਸ਼ਨ ਦੀ ਸਮੱਸਿਆ। ਇਸ ਬਾਰੇ ਜਾਣਕਾਰੀ ਦੇਣਗੇ ਏਮਜ਼ ਬਠਿੰਡਾ ਤੋਂ ਮਨੋਚਿਕਿਤਸਾ ਵਿਭਾਗ ਦੇ ਅਡੀਸ਼ਨਲ ਪ੍ਰੋਫੈਸਰ ਡਾਕਟਰ ਜਿਤੇਂਦਰ ਅਨੇਜਾ। ਮੁਲਾਕਾਤੀ ਹੋਣਗੇ ਮਨਦੀਪ ਰਜੌਰਾ। ਸੋ ਸੁਣਨਾ ਜ਼ਰੂਰ, ਮਾਨਸਿਕ ਤਣਾਅ ਨਾਲ ਸੰਬੰਧਿਤ ਜਾਣਕਾਰੀ ਭਰਪੂਰ ਇਹ ਪ੍ਰੋਗਰਾਮ ਦਿਨ ਵੀਰਵਾਰ ਮਿਤੀ 13 ਅਗਸਤ ਦੁਪਹਿਰ 12:30 ਵਜੇ।

0: ਗੱਲ ਤੁਸੀਂ ਸੁਣ ਰਹੇ ਹੋ ਮਾਲਵੇ ਦੀ ਸ਼ਾਨ ਸਰੋਤਿਆਂ ਦੀ ਜ਼ੁਬਾਨ ਆਕਾਸ਼ਵਾਣੀ ਐਫਐਮ ਬਠਿੰਡਾ।
1: ਜੀ ਦੋਸਤੋ, ਪ੍ਰੋਗਰਾਮ ਚੱਲ ਰਿਹਾ ਹੈ ਜੀ ਮਹਿਕ ਪੰਜਾਬ ਦੀ, ਅਤੇ ਆਓ ਹੁਣ ਪ੍ਰੋਗਰਾਮ ਦੇ ਵਿੱਚ ਅਗਲਾ ਸੂਫੀਆਨਾ ਗੀਤ ਸੁਣਦੇ ਹਾਂ, ਪੂਰਨ ਚੰਦ ਵਡਾਲੀ ਅਤੇ ਪਿਆਰੇ ਲਾਲ ਵਡਾਲੀ ਦੀਆਂ ਆਵਾਜ਼ਾਂ ਦੇ ਵਿੱਚ। ਇਸ ਗੀਤ ਨੂੰ ਸੰਗੀਤ ਦਿੱਤਾ ਹੈ JSR ਮਾਧੂਕਰ ਨੇ।

ਮਿਤੀ 14 ਅਗਸਤ ਦਿਨ ਸ਼ੁੱਕਰਵਾਰ ਸਵੇਰੇ 7 ਵਜੇ ਪ੍ਰੋਗਰਾਮ ਸਦਰੀ ਸਵੇਰ ਦੇ ਦੌਰਾਨ ਤੁਸੀਂ ਸੁਣੋਗੇ ਸਿਲਸਿਲਾ ਫਿਲਮੇ ਅਫਸਾਨੇ ਔਰ ਤਰਾਨੇ ਤੇ ਇਸ ਵਾਰ ਦਾ ਪ੍ਰੋਗਰਾਮ ਆਧਾਰਿਤ ਹੋਏਗਾ ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਦਿਲੀਪ ਕੁਮਾਰ ਜੀ ਤੇ ਉਹਨਾਂ ਦੀ ਜ਼ਿੰਦਗੀ ਦੇ ਬਾਰੇ ਗੱਲਬਾਤ ਕਰਨਗੇ ਸੀਮਾ ਮਹਿਰਾ।

ਇਹ ਸੀ ਸਾਡਾ ਅੱਜ ਦਾ ਪ੍ਰੋਗਰਾਮ ਮਹਿਕ ਪੰਜਾਬ ਦੀ, ਜਿਸ ਦੇ ਤਹਿਤ ਸਿਲਸਿਲਾ ਸੀ ਸੂਫੀਆਨਾ ਸੰਗੀਤ। ਹੁਣ ਮੈਨੂੰ ਸੁਮਨ ਨੂੰ ਪ੍ਰੋਗਰਾਮ ਇੱਥੇ ਹੀ ਸਮਾਪਤ ਕਰਨ ਦੀ ਦਿਓ ਆਗਿਆ। ਨਮਸਕਾਰ।

ਹੁਣੀ ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਮਹਿਕ ਪੰਜਾਬ ਦੀ। ਪੇਸ਼ ਕਰ ਰਹੇ ਸਨ ਸੁਮਨਪ੍ਰੀਤ ਕੌਰ। ਐਫ ਐਮ ਬੈਂਡ 101.1 ਮੈਗਾਹਰਟਸ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ ਐਫ ਐਮ ਬਠਿੰਡਾ। ਸਮਾਂ ਹੋ ਰਿਹਾ ਜੀ ਠੀਕ 8:59 ਅਤੇ 33 ਸੈਕਿੰਡ ਦਾ। ਹੁਣ ਤੁਸੀਂ 9 ਵਜੇ ਤੋਂ 10 ਵਜੇ ਤੱਕ ਆਨੰਦ ਮਾਣੋਗੇ ਪ੍ਰੋਗਰਾਮ ਜਿਹੜੇ ਕਿ ਵਿਵਿਧ ਭਾਰਤੀ ਮੁੰਬਈ ਦੁਆਰਾ ਪ੍ਰਸਾਰਿਤ ਹੋਣਗੇ। ਪ੍ਰੋਗਰਾਮ ਸੁਣਨ ਲਈ ਕੁਝ ਪਲ ਕਰੋ ਇੰਤਜ਼ਾਰ।

ਹੁਣੇ ਤੁਸੀਂ ਸੁਣ ਰਹੇ ਸੀ ਵਿਵਿਧ ਭਾਰਤੀ ਮੁੰਬਈ ਦੇ ਪ੍ਰਸਾਰਣ। FM ਬੈਂਡ 101.1 ਮੈਗਾਹਰਟਸ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ FM ਬਠਿੰਡਾ ਦੇ ਪ੍ਰਸਾਰਣ। ਸਮਾਂ ਹੋ ਰਿਹਾ ਜੀ 10:31 ਦਾ ਤੇ ਹੁਣ ਵੇਲਾ ਹੋ ਰਿਹਾ ਪੰਜਾਬੀ ਗੀਤਾਂ ਤੇ ਆਧਾਰਿਤ ਪ੍ਰੋਗਰਾਮ ਗੀਤ ਪਿਟਾਰਾ ਦਾ।

ਹੁਣੇ ਤੁਸੀਂ ਆਨੰਦ ਮਾਣਿਆ ਸੁਰਿੰਦਰ ਕੌਰ ਅਤੇ ਪ੍ਰਕਾਸ਼ ਕੌਰ ਦੀਆਂ ਆਵਾਜ਼ਾਂ ਦੇ ਵਿੱਚ ਗਾਏ ਹੋਏ ਗੀਤ ਦਾ, ਤੇ ਆਓ ਹੁਣ ਸੁਣਦੇ ਹਾਂ ਲਾਚੀ ਬਾਵਾ ਅਤੇ ਗਲੋਰੀ ਬਾਵਾ ਦੀਆਂ ਆਵਾਜ਼ਾਂ ਦੇ ਵਿੱਚ ਇਸ ਗੀਤ ਨੂੰ।

ਫਿਲਮੇ ਅਫਸਾਨੇ ਔਰ ਤਰਾਨੇ ਤੇ ਇਸ ਵਾਰ ਦਾ ਪ੍ਰੋਗਰਾਮ ਆਧਾਰਿਤ ਹੋਏਗਾ ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਦਿਲੀਪ ਕੁਮਾਰ ਜੀ ਤੇ ਉਹਨਾਂ ਦੀ ਜ਼ਿੰਦਗੀ ਦੇ ਬਾਰੇ ਗੱਲਬਾਤ ਕਰਨਗੇ ਸੀਮਾ ਮਹਿਰਾ।

ਹੁਣੇ ਤੁਸੀਂ ਸੁਣ ਰਹੇ ਸੀ ਅਮਰ ਸਿੰਘ ਸ਼ੌਂਕੀ ਦੁਆਰਾ ਲਿਖਿਆ ਅਤੇ ਗਾਇਆ ਹੋਇਆ ਗੀਤ। ਅਤੇ ਸਰੋਤਿਓ ਪ੍ਰੋਗਰਾਮ ਚੱਲ ਰਿਹਾ ਹੈ ਜੀ ਗੀਤ ਪਿਟਾਰਾ। ਸਟੂਡੀਓ ਦੀ ਘੜੀ ਅਨੁਸਾਰ ਸਮਾਂ ਹੋ ਰਿਹਾ ਹੈ 10:20 ਅਤੇ 9 ਸਕਿੰਟ ਦਾ। ਅਤੇ ਆਓ ਹੁਣ ਆਨੰਦ ਮਾਣਦੇ ਹਾਂ ਮੋਹਿਨੀ ਨਰੂਲਾ ਅਤੇ ਉਹਨਾਂ ਦੇ ਸਾਥੀਆਂ ਦੀਆਂ ਆਵਾਜ਼ਾਂ ਦੇ ਵਿੱਚ ਗਾਏ ਹੋਏ ਗੀਤ ਦਾ। ਇਸ ਗੀਤ ਨੂੰ ਸੰਗੀਤਬੱਧ ਕੀਤਾ ਹੈ ਕੇਸਰ ਸਿੰਘ ਨਰੂਲਾ ਨੇ।

ਹੁਣੇ ਤੁਸੀਂ ਆਨੰਦ ਮਾਣ ਰਹੇ ਸੀ ਜਗਮੋਹਨ ਕੌਰ ਦੀਆਂ ਆਵਾਜ਼ਾਂ ਦੇ ਵਿੱਚ ਗੀਤ ਦਾ, ਜਿਸ ਨੂੰ ਲਿਖਿਆ ਸੀ ਹਰਭਜਨ ਸਿੰਘ ਰਤਨ ਨੇ ਅਤੇ ਗੀਤ ਨੂੰ ਸੰਗੀਤਬੱਧ ਕੀਤਾ ਸੀ KS ਨਰੂਲਾ ਨੇ। ਅਤੇ ਆਓ ਹੁਣ ਪ੍ਰੋਗਰਾਮ ਦੇ ਵਿੱਚ ਅਗਲੇ ਗੀਤ ਦਾ ਆਨੰਦ ਮਾਣਦੇ ਹਾਂ ਆਸਾ ਸਿੰਘ ਮਸਤਾਨਾ ਦੀ ਆਵਾਜ਼ ਦੇ ਵਿੱਚ। ਗੀਤ ਦੇ ਬੋਲ ਲਿਖੇ ਨੇ ਹਰਚਰਨ ਸਿੰਘ ਪਰਵਾਨਾ ਨੇ।

0: ਆਕਾਸ਼ਵਾਣੀ ਐਫਐਮ ਬਠਿੰਡਾ 101.1 ਮੈਗਾਹਰਟਜ਼ ਤੇ ਤੁਸੀਂ ਆਨੰਦ ਮਾਣ ਰਹੇ ਹੋ ਪ੍ਰੋਗਰਾਮ ਗੀਤ ਪਿਟਾਰਾ ਦਾ।
1: ਆਓ ਹੁਣ ਸੁਣਦੇ ਹਾਂ ਹਰਚਰਨ ਗਰੇਵਾਲ ਦੀ ਆਵਾਜ਼ ਦੇ ਵਿੱਚ ਗਾਏ ਹੋਏ ਗੀਤ ਨੂੰ। ਗੀਤ ਦੇ ਬੋਲ ਲਿਖੇ ਨੇ ਗੁਰਦੇਵ ਮਾਨ ਨੇ।

0: ਸਰੋਤਿਆਂ ਦੀ ਜਾਣਕਾਰੀ ਲਈ ਦੱਸ ਦਈਏ, ਮਿਤੀ 16 ਅਗਸਤ ਨੂੰ ਚੱਲਣ ਵਾਲੇ ਪੈਗਾਮ ਦੀ ਰਿਕਾਰਡਿੰਗ ਅੱਜ ਦੁਪਹਿਰ 4 ਵਜੇ ਕੀਤੀ ਜਾਏਗੀ ਤੇ ਤੁਸੀਂ ਆਪਣੀਆਂ ਰਚਨਾਵਾਂ ਆਪਣੇ ਪੈਗਾਮ ਭੇਜ ਸਕਦੇ ਹੋ 77173 73146 ਤੇ ਅੱਜ ਦੁਪਹਿਰ 4 ਵਜੇ ਤੱਕ। ਜਿਹੜੇ ਸਰੋਤਿਆਂ ਦੇ ਪੈਗਾਮ ਦੁਪਹਿਰ 4 ਵਜੇ ਤੱਕ ਸਾਡੇ ਕੋਲ ਪਹੁੰਚ ਜਾਣਗੇ ਉਹਨਾਂ ਨੂੰ ਪ੍ਰੋਗਰਾਮ ਪੈਗਾਮ ਦੇ ਵਿੱਚ ਸ਼ਾਮਿਲ ਕੀਤਾ ਜਾਏਗਾ।
1: ਪ੍ਰੋਗਰਾਮ ਸੰਬੰਧੀ ਸੂਚਨਾ, ਮਿਤੀ 13 ਅਗਸਤ ਦਿਨ ਵੀਰਵਾਰ ਦੁਪਹਿਰ 12:30 ਵਜੇ ਪ੍ਰੋਗਰਾਮ ਘਰ ਪਰਿਵਾਰ ਦੇ ਤਹਿਤ ਤੁਸੀਂ ਸੁਣੋਗੇ ਵਿਸ਼ੇਸ਼ ਗੱਲਬਾਤ ਜਿਸ ਦਾ ਵਿਸ਼ਾ ਰਹੇਗਾ ਔਰਤਾਂ ਵਿੱਚ ਅਵਸਾਦ ਯਾਨੀ ਕਿ ਸਟ੍ਰੈਸ ਅਤੇ ਡਿਪਰੈਸ਼ਨ ਦੀ ਸਮੱਸਿਆ। ਇਸ ਬਾਰੇ ਜਾਣਕਾਰੀ ਦੇਣਗੇ ਏਮਜ਼ ਬਠਿੰਡਾ ਤੋਂ ਮਨੋਚਿਕਿਤਸਾ ਵਿਭਾਗ ਦੇ ਅਡੀਸ਼ਨਲ ਪ੍ਰੋਫੈਸਰ ਡਾਕਟਰ ਜਿਤੇਂਦਰ ਅਨੇਜਾ। ਮੁਲਾਕਾਤੀ ਹੋਣਗੇ ਮਨਦੀਪ ਰਜੌਰਾ। ਸੋ ਸੁਣਨਾ ਜ਼ਰੂਰ, ਮਾਨਸਿਕ ਤਣਾਅ ਨਾਲ ਸੰਬੰਧਿਤ ਜਾਣਕਾਰੀ ਭਰਪੂਰ ਇਹ ਪ੍ਰੋਗਰਾਮ ਦਿਨ ਵੀਰਵਾਰ ਮਿਤੀ 13 ਅਗਸਤ ਦੁਪਹਿਰ 12:30 ਵਜੇ।
2: ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਜੱਸੀ ਗਿੱਲ, ਤੁਸੀਂ ਸੁਣ ਰਹੇ ਹੋ ਮਾਲਵੇ ਦੀ ਸ਼ਾਨ, ਸਰੋਤਿਆਂ ਦੀ ਜ਼ੁਬਾਨ, ਆਕਾਸ਼ਵਾਣੀ FM ਬਠਿੰਡਾ।
3: ਜੀ ਸਰੋਤਿਓ, ਤੁਸੀਂ ਆਨੰਦ ਮਾਣ ਰਹੇ ਹੋ ਜੀ ਪ੍ਰੋਗਰਾਮ ਗੀਤ ਪਿਟਾਰਾ ਦਾ, ਤੇ ਆਓ ਹੁਣ ਪ੍ਰੋਗਰਾਮ ਦੇ ਵਿੱਚ ਅਗਲਾ ਗੀਤ ਤੁਹਾਨੂੰ ਸੁਣਵਾ ਰਹੇ ਹਾਂ ਗੁਰਮੀਤ ਬਾਵਾ ਤੇ ਉਹਨਾਂ ਦੇ ਸਾਥੀਆਂ ਦੀਆਂ ਆਵਾਜ਼ਾਂ ਦੇ ਵਿੱਚ। ਗੀਤ ਨੂੰ ਸੰਗੀਤਬੱਧ ਕੀਤਾ ਹੈ KS ਨਰੂਲਾ ਨੇ।

0: ਕੱਟ ਘਰ ਦੀ ਕਲੇਸ਼ ਇਹਨੇ ਰਹਿਣਾ ਨੀ ਹਮੇਸ਼ ਚਾਰ ਦਿਨ ਦੀ ਪਰਾਉਣੀ ਤੇਰੀ ਕਰਨੀ ਦੜ ਵੱਟ ਕੇ ਗੁਜ਼ਾਰਾ ਕਰਨੀ ਤੂੰ ਦੜ ਵੱਟ ਕੇ ਗੁਜ਼ਾਰਾ ਕਰਨੀ
1: ਕੁਝ ਸੁਣ ਮੁੰਡਿਆ ਸੁਣ
0: ਤੂੰ ਨੀ
1: ਤੈਨੂੰ ਕੌਣ ਪਿਆਰੀ
0: ਤੂੰ ਨੀ
1: ਕਦੇ ਵੇਖ ਕਰ ਆਣ ਟੰਗੀ ਸੂਲੀ ਉੱਤੇ ਜਾਨ ਆਡਾ ਰੱਖ ਦੀ ਨਨਾਨ ਮੇਰੇ ਨਾਲ ਵੀ ਕੰਮ ਮਗਰੋਂ ਗੜਾਉਂਦੀ ਪਹਿਲੋਂ ਗਾਲ ਵੇ ਕੰਮ ਮਗਰੋਂ ਗੜਾਉਂਦੀ ਪਹਿਲੋਂ ਗਾਲ ਵੇ
0: ਸੇਵਾ ਨਾਲ ਮੇਵਾ ਕਹਿੰਦੇ ਮਿਲਦਾਰ ਕੰਨ ਇਸ ਗੱਲ ਨੂੰ ਤਾਂ ਤੂੰ ਵੀ ਹੁਣੀ ਜਾਣਦੀ ਬੁੱਢੇ ਮਾਂ ਬਾਪ ਕਰੇ ਹੁਣ ਜੇ ਜੇ ਆਉਂਦੇ ਕਿਹੜੀ ਲੋੜ ਤੱਕੇ ਤੀਰਥਾਂ ਤੇ ਖਾਣ ਦੀ ਪੱਖ ਮਾਂ ਦਾ ਮੈਂ ਪੂਰਾ ਤਾਈਆਂ ਹੁਣਾ ਤੇਰਾ ਵੀ ਕਸੂਰ
1: ਮੈਨੂੰ ਸੌਵੇ
0: ਸਾਰਾ ਆਖਦਾ ਜਹਾਨ ਕਰ ਹੁੰਦਾ ਬੀਆ ਬਨ ਭੁੱਖ ਨੰਗ ਦੀ ਕਲੇਸ਼ ਹੁੰਦਾ ਜੜਨੀ ਦੜ ਵੱਟ ਕੇ ਗੁਜ਼ਾਰਾ ਕਰਨੀ ਤੂੰ ਦੜ ਵੱਟ ਕੇ ਗੁਜ਼ਾਰਾ ਕਰਨੀ।

ਸਹਿਮ ਕੇ ਖੜੋ ਜਾਂ ਅੱਗੋ ਗੱਜ ਕੇ ਜਠਾਣੀ ਜਦੋਂ ਬੋਲਦੀ ਕੱਲ ਜਦੋਂ ਜੇਠ ਨੇ ਵਗਾ ਕੇ ਸੋਟੀ ਮਾਰੀ ਸਾਂ ਤੇਰੀ ਲੰਗੀ ਮੇਰੇ ਕੰਨ ਖੋਲਦੀ ਇੱਥੇ ਰੱਖ

0: ਕਿਹੜੀ ਗੱਲ ਦਾ?
1: ਅਸੀਂ ਪੇਕਿਆਂ ਨੂੰ ਚੱਲੇ,
0: ਮੈਂ ਨਹੀਂ ਗੱਲ ਦਾ।
1: ਪਾਵੇਂ ਛੱਡ ਪਾਵੇਂ ਮਾਰ ਹੁੰਦੀ ਹੋਰ ਨਾ ਸਹਾਰ, ਉਹਦੀ ਜੁੱਤੀ ਥੱਲੇ ਕੱਟੇ ਕਈ ਸਾਲ ਵੀ ਕੰਮ ਮਗਰੋਂ।

0: ਤੇਰਾ ਘਰ ਜਿੰਨਾ ਕੋਟੀ ਜਿੰਨਾ ਮੁੱਲ ਵੇ ਛੁੱਟੀ ਇੱਕ ਤੇਰੇ ਤੋਂ ਟੱਬਰ ਤੇਰਾ ਦੇਣ ਵਾਲਾ ਵੱਡ ਕਿੰਨੀ ਉਹ ਵਿੱਚ ਭੁੱਲ ਵੇ ਤੇਰੇ ਬਿਨਾ ਮੇਰਾ ਕੌਣ
1: ਇੱਕ ਹੋਰ ਨੀ
0: ਦੱਸ ਕਿਹੜਾ ਉਹ ਹਰਾਮੀ
1: ਤੇਰਾ ਜ਼ੋਰ ਨੀ
0: ਜੇ ਉਹ ਬਣ ਮੇਰਾ ਹਾਮੀ ਸੱਸ ਘਰ ਬਦਨਾਮੀ ਆਇਆ ਰਹਿੰਦਾ ਸਦਾ ਘਰ ਚੁੱਪ ਚਾਲ ਵੇ ਕੰਮ ਮਗਰੋਂ ਗਣਾਉਂਦੀ ਪਹਿਲਾਂ ਗਾਲ ਵੇ ਕੰਮ ਮਗਰੋਂ ਗਣਾਉਂਦੀ ਪਹਿਲਾਂ ਗਾਲ ਵੇ
1: ਦੜ ਵੱਟ ਕੇ ਗੁਜ਼ਾਰਾ ਕਰਨੀ
0: ਕੰਮ ਮਗਰੋਂ ਗਣਾਉਂਦੀ ਪਹਿਲਾਂ ਗਾਲ ਵੇ
1: ਦੜ ਵੱਟ ਕੇ ਗੁਜ਼ਾਰਾ ਕਰਨੀ
2: ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਗੀਤ ਪਿਟਾਰਾ 101.1 ਮੈਗਾਹਰਟਜ਼ ਤੇ ਨਾਲੋ ਨਾਲ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ।

ਜੀ ਦੋਸਤੋ, ਹੁਣੇ ਤੁਸੀਂ ਆਨੰਦ ਮਾਣਿਆ ਸਰਦੂਲ ਸਿਕੰਦਰ ਦੀ ਆਵਾਜ਼ ਦੇ ਵਿੱਚ ਗਾਏ ਹੋਏ ਗੀਤ ਦਾ। ਇਸ ਗੀਤ ਨੂੰ ਸੰਗੀਤਬੱਧ ਕੀਤਾ ਸੀ ਅਤੁਲ ਸ਼ਰਮਾ ਨੇ। ਅਤੇ ਸਰੋਤਿਓ, ਪ੍ਰੋਗਰਾਮ ਚੱਲ ਰਿਹਾ ਹੈ ਜੀ ਗੀਤ ਪਿਟਾਰਾ। ਸਟੂਡੀਓ ਦੀ ਘੜੀ ਅਨੁਸਾਰ ਸਮਾਂ ਹੋ ਰਿਹਾ ਹੈ 10:47 ਅਤੇ 23 ਸਕਿੰਟ ਦਾ, ਅਤੇ ਮੈਂ ਬਣੀ ਹੋਈ ਹਾਂ ਤੁਹਾਡੇ ਨਾਲ ਪ੍ਰੋਗਰਾਮ ਦੇ ਵਿੱਚ ਸੁਮਨਪ੍ਰੀਤ। ਅਤੇ ਆਓ ਪ੍ਰੋਗਰਾਮ ਦੇ ਵਿੱਚ ਅਗਲੇ ਗੀਤ ਤੁਹਾਨੂੰ ਸੁਣਵਾ ਰਹੇ ਹਾਂ ਬਲਕਾਰ ਸਿੱਧੂ ਦੀ ਆਵਾਜ਼ ਦੇ ਵਿੱਚ। ਗੀਤ ਦੇ ਬੋਲ ਲਿਖੇ ਨੇ ਕਿਰਪਾਲ ਮਾਣਾ ਨੇ ਅਤੇ ਸੰਗੀਤਕ ਲੜੀਆਂ ਵਿੱਚ ਪਰੋਇਆ ਹੈ ਲਾਲ ਕਮਲ ਨੇ।

0: ਜਸੀਗਲ ਤੁਸੀਂ ਸੁਣ ਰਹੇ ਹੋ ਮਾਲਵੇ ਦੀ ਸ਼ਾਨ ਸਰੋਤਿਆਂ ਦੀ ਜ਼ੁਬਾਨ ਆਕਾਸ਼ਵਾਣੀ ਐਫਐਮ ਬਠਿੰਡਾ।
1: ਜੀ ਦੋਸਤੋ, ਆਕਾਸ਼ਵਾਣੀ ਬਠਿੰਡਾ 'ਤੇ ਇਸ ਵੇਲੇ ਚੱਲ ਰਿਹਾ ਹੈ ਜੀ ਪ੍ਰੋਗਰਾਮ ਗੀਤ ਪਿਟਾਰਾ, ਅਤੇ ਹੁਣ ਅਸੀਂ ਪ੍ਰੋਗਰਾਮ ਦੇ ਅਖੀਰ ਵਿੱਚ ਤੁਹਾਨੂੰ ਸੁਣਵਾ ਰਹੇ ਹਾਂ ਹਰਭਜਨ ਮਾਨ ਦੀ ਆਵਾਜ਼ ਦੇ ਵਿੱਚ ਗੀਤ, ਜਿਸ ਗੀਤ ਦੇ ਬੋਲ ਲਿਖੇ ਨੇ ਵਿਜੇ ਤਾਂਬੀ ਨੇ ਅਤੇ ਸੰਗੀਤਕ ਲੜੀਆਂ ਨਾਲ ਪਰੋਇਆ ਹੈ ਚਰਨਜੀਤ ਆਹੂਜਾ ਨੇ।

ਇਸ ਗੀਤ ਦੇ ਨਾਲ ਹੀ ਸਾਡਾ ਅੱਜ ਦਾ ਪ੍ਰੋਗਰਾਮ ਗੀਤ ਪਿਟਾਰਾ ਇੱਥੇ ਹੀ ਸਮਾਪਤ ਹੁੰਦਾ ਹੈ। ਖੁਸ਼ ਰਹੋ, ਆਬਾਦ ਰਹੋ, ਜੁੜੇ ਰਹੋ ਆਕਾਸ਼ਵਾਣੀ ਬਠਿੰਡਾ ਦੇ ਨਾਲ। ਨਮਸਕਾਰ। FM ਬੈਂਡ 101.1 ਮੈਗਾਹਰਟਜ਼ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ FM ਬਠਿੰਡਾ ਦੇ ਪ੍ਰਸਾਰਣ। ਸਟੂਡੀਓ ਦੀ ਘੜੀ ਤੇ ਸਮਾਂ ਹੋ ਰਿਹਾ ਹੈ ਜੀ 10:59 ਤੇ 34 ਸਕਿੰਟ ਦਾ। ਹੁਣ ਤੋਂ ਕੁਝ ਹੀ ਪਲਾਂ ਬਾਅਦ ਯਾਨੀ ਠੀਕ 11 ਵਜੇ ਰਿਲੇਅ ਕਰਾਂਗੇ ਹਿੰਦੀ ਵਿੱਚ ਖਬਰਾਂ ਆਕਾਸ਼ਵਾਣੀ ਦੇ ਦਿੱਲੀ ਕੇਂਦਰ ਤੋਂ, ਅਤੇ 11:05 ਤੇ ਤੁਸੀਂ ਸੁਣੋਗੇ FM ਰੇਨਬੋ ਦਿੱਲੀ ਦੇ ਪ੍ਰਸਾਰਣ। ਖਬਰਾਂ ਲਈ

ਐਫ ਐਮ ਬੈਂਡ 101.1 ਮੈਗਾਹਰਟਜ਼ ਤੇ ਤੁਸੀਂ ਟਿਊਨ ਕੀਤਾ ਆਕਾਸ਼ਵਾਣੀ ਐਫ ਐਮ ਬਠਿੰਡਾ ਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਫੋਨ AIR ਤੇ ਤੁਸੀਂ ਸੁਣ ਰਹੇ ਹੋ ਸਾਡੇ ਪ੍ਰਸਾਰਣ। 12 ਵਜੇ ਤੁਸੀਂ ਸੁਣੋਗੇ ਹਿੰਦੀ ਵਿੱਚ ਖਬਰਾਂ ਦਾ ਬੁਲੇਟਿਨ ਤੇ 12:05 ਤੇ ਸੁਣੋਗੇ ਅੰਗਰੇਜ਼ੀ ਵਿੱਚ ਖਬਰਾਂ ਦਾ ਬੁਲੇਟਿਨ ਆਕਾਸ਼ਵਾਣੀ ਦੇ ਦਿੱਲੀ ਕੇਂਦਰ ਤੋਂ। ਕੁਝ ਪਲ ਲਈ ਕਰੋ ਇੰਤਜ਼ਾਰ।

0: FM 101.1 MHz ਤੁਸੀਂ ਟਿਊਨ ਕੀਤਾ ਹੈ ਆਕਾਸ਼ਵਾਣੀ FM ਬਠਿੰਡਾ ਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਤੇ ਤੁਸੀਂ ਸੁਣ ਰਹੇ ਹੋ ਸਾਡੇ ਪ੍ਰਸਾਰਣ ਨਿਊਜ਼ ਔਨ AIR ਤੇ। ਚੁੜੀ ਦੀ ਘੜੀ ਮੁਤਾਬਕ ਵਕਤ ਹੋਇਆ ਜੀ 12:30 ਦਾ, ਵੇਲਾ ਹੋ ਚੁੱਕਾ ਹੈ ਪ੍ਰੋਗਰਾਮ ਘਰ ਪਰਿਵਾਰ ਦਾ।
1: ਪ੍ਰੋਗਰਾਮ ਘਰ ਪਰਿਵਾਰ

ਅਸੀਂ ਆਪਣੇ ਸਰੋਤਿਆਂ ਨੂੰ ਦੱਸ ਦਈਏ ਕਿ ਅੱਜ ਦੇ ਘਰ ਪਰਿਵਾਰ ਪ੍ਰੋਗਰਾਮ ਦੇ ਵਿੱਚ ਅਸੀਂ ਖਾਸ ਤੌਰ 'ਤੇ ਭੈਣਾਂ ਵਾਸਤੇ ਬਹੁਤ ਕੁਛ ਲੈ ਕੇ ਆਏ ਹਾਂ। ਵੈਸੇ ਤਾਂ ਸਾਰੇ ਹੀ ਸਰੋਤੇ ਆਨੰਦ ਮਾਣ ਰਹੇ ਆ ਆਕਾਸ਼ਵਾਣੀ ਐਫ ਐਮ ਬਠਿੰਡਾ ਦੇ ਪ੍ਰਸਾਰਨਾਂ ਦਾ। ਸੋ ਅੱਜ ਦੇ ਘਰ ਪਰਿਵਾਰ ਪ੍ਰੋਗਰਾਮ ਦੇ ਵਿੱਚ ਜੋ ਜਾਣਕਾਰੀ ਦਾ ਵਿਸ਼ਾ ਹੈ, ਔਰਤਾਂ ਵਿੱਚ ਸਟ੍ਰੈਸ, ਟੈਨਸ਼ਨ, ਕਾਰਨ, ਲੱਛਣ ਅਤੇ ਇਲਾਜ, ਇਸ ਵਿਸ਼ੇ 'ਤੇ ਜਾਣਕਾਰੀ ਲੈ ਕੇ ਅੱਜ ਸਟੂਡੀਓ ਦੇ ਵਿੱਚ ਹਾਜ਼ਰ ਨੇ ਡਾਕਟਰ ਜਤਿੰਦਰ ਅਨੇਜਾ, ਜੋ ਕਿ ਏਮਸ ਬਠਿੰਡਾ ਵਿਖੇ ਆਪਣੀਆਂ ਸੇਵਾਵਾਂ ਨਿਭਾ ਰਹੇ ਨੇ ਅਤੇ ਇਹਨਾਂ ਨਾਲ ਗੱਲਬਾਤ ਕਰ ਰਹੇ ਨੇ ਮਨਦੀਪ ਰਜੌਰਾ। ਇਸ ਤੋਂ ਇਲਾਵਾ ਵੀ ਬਹੁਤ ਕੁਛ ਲੈ ਕੇ ਆਏ ਹਾਂ ਆਪਣੇ ਸਰੋਤਿਆਂ ਲਈ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ। ਬਾਰਿਸ਼ ਵਿੱਚ ਚਮੜੀ ਦੀ ਦੇਖਭਾਲ ਦਾ ਸਹੀ ਤਰੀਕਾ, ਸਰੀਰ ਦੇ ਵਿੱਚ ਪਾਣੀ ਦੀ ਕਮੀ ਦੇ ਨਾਲ ਆਉਣ ਵਾਲੀਆਂ ਮੁਸੀਬਤਾਂ 'ਤੇ ਵੀ ਚਰਚਾ ਕਰਾਂਗੇ। ਇਸ ਤੋਂ ਇਲਾਵਾ ਗਰਭਾਵਸਥਾ ਵਿੱਚ ਖੂਨ ਦੀ ਕਮੀ ਜਿਹੜੀ ਹੈ ਉਹ ਚਿੰਤਾ ਦਾ ਵਿਸ਼ਾ ਬਣ ਸਕਦੀ ਹੈ, ਇਸ ਵਿਸ਼ੇ 'ਤੇ ਵੀ ਚਰਚਾ ਕਰਾਂਗੇ।

ਜੀ ਭੈਣੋ, ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਔਰਤਾਂ ਵਿੱਚ ਸਟ੍ਰੈਸ, ਟੈਨਸ਼ਨ, ਕਾਰਨ ਅਤੇ ਲੱਛਣ, ਇਸ ਵਿਸ਼ੇ 'ਤੇ ਜਾਣਕਾਰੀ ਦੇ ਰਹੇ ਨੇ ਡਾਕਟਰ ਜਤਿੰਦਰ ਅਨੇਜਾ ਅਤੇ ਇਹਨਾਂ ਨਾਲ ਗੱਲਬਾਤ ਕਰ ਰਹੇ ਨੇ ਮਨਦੀਪ ਰਜੌਰਾ।

0: ਸਰੋਤਿਓ, ਮੈਂ ਹਾਂ ਮਨਦੀਪ ਰਜੌਰਾ। ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ FM ਬਠਿੰਡਾ ਦੇ ਪ੍ਰਸਾਰਣ। ਆਕਾਸ਼ਵਾਣੀ ਦੀ ਕੋਸ਼ਿਸ਼ ਹਮੇਸ਼ਾ ਇਹ ਰਹਿੰਦੀ ਹੈ ਕਿ ਤੁਹਾਡੇ ਲਈ ਜਾਣਕਾਰੀ ਜਿਹੜੀ ਹੈ ਉਹ ਲੈ ਕੇ ਆਈ ਜਾਵੇ, ਜੋ ਤੁਹਾਡੀ ਜ਼ਿੰਦਗੀ 'ਚ ਤੁਹਾਨੂੰ ਕਿਤੇ ਨਾ ਕਿਤੇ ਕੰਮ ਆਵੇ। ਅਤੇ ਅੱਜ ਜੋ ਜਾਣਕਾਰੀ ਅਸੀਂ ਤੁਹਾਨੂੰ ਦੇਣ ਲੱਗੇ ਹਾਂ ਉਹ ਸਿੱਧੇ ਤੌਰ 'ਤੇ ਤੁਹਾਡੀ ਸਿਹਤ, ਉਹਦੇ ਵਿੱਚ ਵੀ ਖਾਸ ਤੌਰ 'ਤੇ ਤੁਹਾਡੀ ਮਾਨਸਿਕ ਸਿਹਤ ਦੇ ਨਾਲ ਸੰਬੰਧਿਤ ਹੈ। ਇਹ ਜਾਣਕਾਰੀ ਦੇਣ ਲਈ ਸਾਡੇ ਨਾਲ ਨੇ ਏਮਜ਼ ਬਠਿੰਡਾ ਤੋਂ ਸਾਈਕੈਟਰੀ ਵਿਭਾਗ ਦੇ ਮਨੋਚਿਕਿਤਸਾ ਵਿਭਾਗ ਦੇ ਐਡੀਸ਼ਨਲ ਪ੍ਰੋਫੈਸਰ ਡਾਕਟਰ ਜਿਤੇਂਦਰ ਅਨੇਜਾ ਜੀ। ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ।
1: ਸਤਿ ਸ੍ਰੀ ਅਕਾਲ, ਸ਼ੁਕਰੀਆ ਮਨਦੀਪ ਜੀ।
0: ਡਾਕਟਰ ਸਾਹਿਬ, ਅੱਜ ਅਸੀਂ ਗੱਲ ਕਰਾਂਗੇ ਸਵਾਣੀਆਂ ਦੇ ਵਿੱਚ, ਘਰੇਲੂ ਔਰਤਾਂ ਦੇ ਵਿੱਚ ਤੇ ਬੱਚੀਆਂ ਦੇ ਵਿੱਚ ਵੀ, ਤੇ ਗਾਹਾਂ ਉਹਨਾਂ ਔਰਤਾਂ ਦੇ ਵਿੱਚ ਜੋ ਘਰ ਦੇ ਕੰਮ ਦੇ ਨਾਲ ਨਾਲ, ਸਵਾਣੀ ਹੋਣ ਦੇ ਨਾਲ ਨਾਲ ਉਹ ਬਾਹਰ ਕੰਮ ਵੀ ਕਰ ਰਹੀ ਹੈ, ਦਫ਼ਤਰ ਵੀ ਜਾਂਦੀ ਹੈ, ਉਹਨਾਂ ਦੇ ਵਿੱਚ ਵੱਧਦੇ ਸਟ੍ਰੈਸ ਦੀ ਅਸੀਂ ਗੱਲ ਕਰਨਾ ਚਾਹੁੰਦੇ ਹਾਂ। ਕੀ ਕਾਰਨ ਰਹਿੰਦਾ ਹੈ ਕਿ ਔਰਤਾਂ ਦੇ ਵਿੱਚ ਇੱਕ ਲੁਕਿਆ ਹੋਇਆ, ਸਮਟਾਈਮਸ ਸਿੱਧੇ ਤੌਰ 'ਤੇ ਜ਼ਾਹਰਾ ਅਤੇ ਕਈ ਵਾਰ ਨਾ ਜ਼ਾਹਰਾ ਤੌਰ 'ਤੇ ਸਟ੍ਰੈਸ ਜਿਹੜਾ ਹੈ ਉਹਨਾਂ ਨੂੰ ਹੁੰਦਾ ਹੈਗਾ? ਤੁਹਾਡੇ ਕੋਲ OPD ਦੇ ਵਿੱਚ ਕਿਸ ਤਰ੍ਹਾਂ ਦੇ ਕੇਸਿਸ ਆਉਂਦੇ ਹੈ ਅਤੇ ਕੀ ਕਾਰਨ ਰਹਿੰਦੇ ਨੇ ਉਸ ਸਟ੍ਰੈਸ ਦੇ?
1: ਬਿਲਕੁਲ ਸਹੀ ਹੈ ਮਨਦੀਪ ਜੀ, ਸਾਡੇ ਕੋਲ ਹਰ ਉਮਰ ਦੀ ਕੁੜੀਆਂ ਅਤੇ ਔਰਤਾਂ ਆਉਂਦੀਆਂ ਨੇ। ਇੱਕ ਜਿਹੜਾ ਮੇਜਰ ਫੈਕਟਰ ਹੈ ਜਿਹੜੀ ਮਾਨਸਿਕ ਬਿਮਾਰੀਆਂ ਇਸ ਜੈਂਡਰ 'ਚ ਔਰਤਾਂ 'ਚ ਜ਼ਿਆਦਾ ਹੋਣ ਦਾ ਕਾਰਨ ਜਿਹੜਾ ਉਹ ਹਾਰਮੋਨਲ ਚੇਂਜਿਸ ਹੈ। ਕੁੜੀਆਂ 'ਚ ਅਲੱਗ ਅਲੱਗ ਪੜਾਵ 'ਤੇ ਅਲੱਗ ਅਲੱਗ ਹਾਰਮੋਨਲ ਚੇਂਜਿਸ ਹੁੰਦੇ ਨੇ। ਉਹਦੇ ਬਾਅਦ ਵਿਆਹ ਹੁੰਦਾ, ਘਰ ਬਦਲ ਕੇ ਜਾਂਦੇ ਨੇ, ਪ੍ਰੈਗਨੈਂਸੀ ਹੁੰਦੀ ਹੈ, ਡਿਲੀਵਰੀ ਹੁੰਦੀ ਹੈ, ਬੱਚੇ ਪਾਲਣ ਦੀ ਜ਼ਿੰਮੇਵਾਰੀ ਹੁੰਦੀ ਹੈ। ਅਤੇ ਜਿਵੇਂ ਤੁਸੀਂ ਕਿਹਾ ਕਿ ਅੱਜ ਕੱਲ੍ਹ ਜਿੱਥੇ ਦੋਨਾਂ ਲੋਕਾਂ ਦੀ ਲੋੜ ਹੈ ਕੰਮ ਕਰਨ ਦੀ, ਕਿ ਔਰਤਾਂ ਕੰਮ ਵੀ ਕਰ ਰਹੀਆਂ ਨੇ ਅਤੇ ਘਰ ਵੀ ਸਾਂਭ ਰਹੀਆਂ ਨੇ, ਅਤੇ ਉਹਦਾ ਸਟ੍ਰੈਸ ਵੀ ਇੱਕ ਐਡ ਔਨ ਹੋ ਜਾਂਦਾ। ਆਮ ਤੌਰ 'ਤੇ ਕੁੜੀਆਂ 'ਚ ਅਸੀਂ ਜੇ ਦੇਖੀਏ, ਵਿਆਹ ਤੋਂ ਪਹਿਲਾਂ ਹਾਰਮੋਨਲ ਚੇਂਜਿਸ ਆਉਂਦੇ ਨੇ, ਕੁਛ ਹਾਰਮੋਨਲ ਚੇਂਜਿਸ ਦਾ ਨੋਰਮਲ ਅਸਰ ਆਉਂਦੇ ਨੇ, ਅਸੀਂ ਇਹਨਾਂ ਨੂੰ ਪ੍ਰੀ ਮੈਂਸਟਰਲ ਡਿਸਫੋਰਿਕ ਡਿਸਆਰਡਰ ਕਹਿੰਦੇ ਹਾਂ। ਇੱਕ ਤਰੀਕੇ ਨਾਲ ਹਲਕੇ ਫੁਲਕੇ ਡਿਪਰੈਸ਼ਨ ਦੇ ਲੱਛਣ ਆਉਂਦੇ ਨੇ, ਜਿਹਦੇ 'ਚ ਕਿ ਮਨ ਉਦਾਸ ਰਹਿ ਸਕਦਾ, ਚਿੜਚਿੜਾਪਨ ਹੋ ਸਕਦਾ, ਕੰਮ 'ਤੇ ਜਾਂ ਪੜ੍ਹਾਈ 'ਤੇ ਉਹਨਾਂ ਮਨ ਨਹੀਂ ਲੱਗ ਸਕਦਾ, ਨੀਂਦ ਥੋੜ੍ਹੀ ਖਰਾਬ ਹੋ ਸਕਦੀ ਹੈ। ਸਰੀਰਕ ਪੱਖ ਤੋਂ ਅਸੀਂ ਦੇਖੀਏ ਤਾਂ ਉਹ ਕਮਜ਼ੋਰੀ ਦੀ ਕੰਪਲੇਨ ਕਰਦੇ ਨੇ ਕਿ ਸਾਨੂੰ ਕਮਜ਼ੋਰੀ ਰਹਿੰਦੀ ਹੈ।
0: ਇਹ ਕਿਹੜੀ ਉਮਰ ਦਾ ਦੱਸ ਰਹੇ ਹੋ, ਕਿਹੜੀ ਤੋਂ ਕਿਹੜੀ ਉਮਰ ਤੱਕ ਦਾ?
1: ਇਹ ਆਮ ਤੌਰ 'ਤੇ 12-13 ਸਾਲ 'ਤੇ ਜਦ ਪੀਰੀਅਡ ਸ਼ੁਰੂ ਹੁੰਦੇ ਨੇ, ਉਸ ਤੋਂ ਲੈ ਕੇ ਇਹ ਚੀਜ਼ਾਂ ਕਾਫ਼ੀ ਦੇਰ ਤੱਕ ਚੱਲਦੀਆਂ ਨੇ, ਜਦ ਤੱਕ ਵਿਆਹ ਨਹੀਂ।

0: ਹੋਇਆ ਵਿਆਹ ਦੇ ਬਾਅਦ,
1: ਠੀਕ ਹੈ
0: ਠੀਕ ਹੈ। ਤੇ ਇਹ ਜਦ ਤੱਕ ਪੀਰੀਅਡਸ ਚੱਲਣੇ ਨੇ, ਮਾਹਵਾਰੀ ਚੱਲਣੀ ਹੈ, ਉਦੋਂ ਤੱਕ ਇਹ ਸਮੱਸਿਆ ਕਈਆਂ ਨੂੰ ਹੁੰਦੀ ਹੈ।
1: ਜੀ
0: ਸੇਮ ਸਮੱਸਿਆ ਪ੍ਰੈਗਨੈਂਟ ਔਰਤਾਂ ਵਿੱਚ ਵੀ ਹੁੰਦੀ ਹੈ। 70-80% ਅਸੀਂ ਪ੍ਰੈਗਨੈਂਟ ਔਰਤਾਂ ਨੂੰ ਅਸੀਂ ਦੇਖੀਏ ਤਾਂ ਹਲਕੇ ਫੁਲਕੇ ਡਿਪਰੈਸ਼ਨ ਦੇ ਲੱਛਣ ਕਈ ਵਾਰੀ ਉਹਨਾਂ 'ਚ ਆਉਂਦੇ ਨੇ,
1: ਜੀ
0: ਪਰ ਉਹਨਾਂ ਨੂੰ ਕਈ ਵਾਰੀ ਦਵਾਈ ਦੇ ਇਲਾਜ ਦੀ ਲੋੜ ਨਹੀਂ ਪੈਂਦੀ ਤੇ ਉਹ ਆਪਣੇ ਆਪ ਠੀਕ ਹੋ ਜਾਂਦੇ ਨੇ। 20-30% ਔਰਤਾਂ 'ਚ ਪ੍ਰੈਗਨੈਂਸੀ ਦੇ ਬਾਅਦ ਕਈ ਵਾਰੀ ਇਹ ਲੱਛਣ ਕਾਫੀ ਜ਼ਿਆਦਾ ਹੁੰਦੇ ਨੇ।
1: ਜੀ
0: ਉਹਨਾਂ 'ਚੋਂ 1% ਔਰਤਾਂ ਇਹੋ ਜਿਹੀ ਹੋਣਗੀਆਂ ਜਿਨ੍ਹਾਂ 'ਚ ਅਸੀਂ ਆਮ ਤੌਰ ਤੇ ਸਾਈਕੋਟਿਕ ਇਲਨੈਸ ਕਹਿੰਦੇ ਹਾਂ ਕਿ ਪ੍ਰੈਗਨੈਂਸੀ ਦੇ ਕਾਫੀ ਖਤਰਨਾਕ ਲੱਛਣ ਵੀ ਆ ਸਕਦੇ ਨੇ।
1: ਜੀ
0: ਹਾਲ ਹੀ ਚ ਇੱਕ ਕੇਸ USA ਚੱਲ ਰਿਹਾ ਸੀਗਾ ਜਿੱਥੇ ਇਹੋ ਜਿਹੀ ਮਾਨਸਿਕ ਬਿਮਾਰੀ ਕਰਕੇ ਇੱਕ ਮਦਰ ਨੇ ਆਪਣੇ 3 ਬੱਚਿਆਂ ਨੂੰ ਮਾਰਤਾ ਸੀਗਾ, ਕਿਉਂਕਿ ਉਹਨੂੰ ਇਹ ਵਹਿਮ ਹੋ ਗਿਆ ਸੀਗਾ, ਇਹ ਡਾਊਟ ਹੋ ਗਿਆ ਸੀਗਾ ਕਿ ਮੇਰੇ ਬੱਚਿਆਂ 'ਚ ਕੋਈ ਬੁਰੀ ਆਤਮਾ ਹੈਗੀ ਹੈ। ਇਹਨੂੰ ਅਸੀਂ ਪੋਸਟਪਾਰਟਮ ਸਾਈਕੋਸਿਸ ਕਹਿੰਦੇ ਹਾਂ। ਇਹ ਅਸੀਂ 1% ਤੋਂ ਘੱਟ ਔਰਤਾਂ 'ਚ ਅਸੀਂ ਦੇਖਦੇ ਹਾਂ ਕਿ ਪ੍ਰੈਗਨੈਂਸੀ ਦੇ ਬਾਅਦ ਇਹ ਬਿਮਾਰੀ ਵੀ ਆ ਸਕਦੀ ਹੈ, ਜਿਹਦਾ ਇਲਾਜ ਬਹੁਤ ਜ਼ਿਆਦਾ ਜ਼ਰੂਰੀ ਹੈ ਕਿਉਂਕਿ ਇਹ ਆਪਣੇ ਵਾਸਤੇ ਅਤੇ ਬੱਚਿਆਂ ਵਾਸਤੇ ਵੀ ਖਤਰਨਾਕ ਹੋ ਸਕਦੀ ਹੈ।
1: ਡਾਕਟਰ ਸਾਹਿਬ, ਇਹ ਤੁਸੀਂ ਸਾਰੀਆਂ ਹੀ ਗੱਲਾਂ ਜੋ ਕੀਤੀਆਂ, ਇਹਨਾਂ ਗੱਲਾਂ ਦੇ ਲੱਛਣ ਕੀ ਹੁੰਦੇ ਨੇ, ਹਲਕੇ ਸਟ੍ਰੈਸ ਦੇ ਕੀ ਲੱਛਣ ਹੋਣਗੇ, ਜੇਕਰ ਹਲਕੇ ਤੋਂ ਵੱਧ ਰਿਹਾ ਸਟ੍ਰੈਸ ਉਹਦੇ ਕੀ ਲੱਛਣ ਹੋਣਗੇ, ਤਾਂ ਕਿ ਅਸੀਂ ਉਹਨਾਂ ਲੱਛਣਾਂ ਨੂੰ ਪਛਾਣ ਕੇ ਤੁਹਾਡੇ ਵਰਗੇ ਮਾਹਰਾਂ ਤੱਕ, ਡਾਕਟਰਾਂ ਤੱਕ ਪਹੁੰਚ ਕਰੀਏ ਜੀ?
0: ਸਟ੍ਰੈਸ ਦੇ ਲੱਛਣ ਵਿੱਚ ਆਮ ਤੌਰ 'ਤੇ ਕਿਤੇ ਕੰਮ 'ਚ ਮਨ ਨਾ ਲੱਗਣਾ ਜਾਂ ਪੜ੍ਹਾਈ 'ਚ ਮਨ ਨਾ ਲੱਗਣਾ, ਸਿਰ ਦਰਦ ਹੋਣਾ, ਆਮ ਤੌਰ 'ਤੇ ਜਿਵੇਂ ਅਸੀਂ ਕਹਿੰਦੇ ਨਾ ਕਿ ਜਿਵੇਂ ਕੋਈ ਬੋਝ ਚੱਕਿਆ ਹੁੰਦਾ, ਇਹੋ ਜਿਹੀ ਫੀਲਿੰਗ ਆਏਗੀ ਕਿ ਸਟ੍ਰੈਸ ਜਿਵੇਂ ਹੈ। ਤਾਂ ਆਮ ਤੌਰ 'ਤੇ ਪਿਛਲੇ ਪਹਿਲਾਂ ਜ਼ਮਾਨੇ 'ਚ ਜਿਹੜੇ ਸਾਡੇ ਸੀਨੀਅਰ ਡਾਕਟਰ ਹੁੰਦੇ ਸੀਗੇ, ਉਹ ਇਹੀ ਪੁੱਛਦੇ ਸੀਗੇ ਕਿ ਕੰਧਿਆਂ 'ਤੇ ਬੋਝ ਤਾਂ ਨਹੀਂ ਲੱਗਦਾ। ਤੇ ਆਮ ਤੌਰ ਤੇ ਸਟ੍ਰੈਸ, ਜਿਹੜਾ ਵੀ ਸਟ੍ਰੈਸ ਵਾਲਾ ਇਨਸਾਨ ਹੋਏਗਾ, ਤੁਸੀਂ ਉਹਨੂੰ ਪੁੱਛੋਗੇ ਤਾਂ ਉਹ ਹੀ ਕਹੇਗਾ ਕਿ ਸਿਰ ਦੇ ਪਿਛਲੇ ਹਿੱਸੇ 'ਚ ਦਰਦ ਹੁੰਦਾ ਹੈ, ਕੰਧਿਆਂ 'ਤੇ ਐਵੇਂ ਲੱਗਦਾ ਕਿ ਭਾਰੀਪਨ ਹੈਗਾ, ਬੋਝ ਹੈਗਾ, ਗਰਦਨ 'ਚ ਦਰਦ ਹੈ, ਕਈ ਵਾਰੀ ਉਹ ਬਾਜੂਆਂ ਤੱਕ ਜਾਂਦਾ, ਲੱਤਾਂ ਪੈਰਾਂ 'ਚ ਦਰਦ ਹੋ ਸਕਦਾ ਹੈ ਜਾਂ ਬੇਚੈਨੀ ਹੋ ਸਕਦੀ ਹੈ। ਕਈ ਵਾਰੀ ਕੁੜੀਆਂ ਆਉਂਦੀਆਂ ਨੇ ਤੇ ਉਹ ਕਹਿੰਦੀਆਂ ਨੇ ਸਾਨੂੰ ਅਚਮੀਜ਼ ਜੀ ਰਹਿੰਦੀ ਹੈ, ਕਿਉਂਕਿ ਇਹਦੇ ਨਾਲ ਖਾਣ ਪੀਣ 'ਤੇ ਵੀ ਫਰਕ ਪੈਂਦਾ, ਖਾਣਾ ਪੀਣਾ ਵੀ ਘੱਟ ਹੁੰਦਾ ਤਾਂ ਐਨੀਮੀਆ ਦੀ ਬਿਮਾਰੀ ਕਾਮਨ ਹੁੰਦੀ ਹੈ, ਐਨੀਮੀਆ 'ਚ ਹੋ ਗਿਆ ਜਾਂ ਥਾਇਰਾਇਡ ਦੀ ਬਿਮਾਰੀ ਹੋ ਗਈ, ਇਹਨਾਂ 'ਚ ਵੀ ਡਿਪਰੈਸ਼ਨ, ਸਟ੍ਰੈਸ, ਐਂਗਜ਼ਾਇਟੀ, ਇਹ ਸਾਰੀ ਚੀਜ਼ਾਂ ਵੱਧ ਆਉਂਦੀਆਂ ਨੇ। ਏਜ ਦੇ ਹਿਸਾਬ ਅਸੀਂ ਦੇਖੀਏ ਤਾਂ ਸ਼ੁਰੂ 'ਚ 12-13 ਸਾਲ ਤੋਂ ਲੈ ਕੇ 18 ਸਾਲ ਤੱਕ ਸਟ੍ਰੈਸ ਆਮ ਤੌਰ 'ਤੇ ਤਾਂ ਪੜ੍ਹਾਈ ਦਾ ਹੀ ਹੁੰਦਾ, ਉਹਦੇ ਬਾਅਦ ਜੇ ਤੁਸੀਂ ਵਿਆਹ ਕਰ ਰਹੇ ਹੋ ਜਾਂ ਕੰਮ ਕਰ ਰਹੇ ਹੋ ਤਾਂ ਦੋਨੋਂ ਚੀਜ਼ਾਂ ਐਡ ਆਨ ਹੋ ਜਾਂਦੀਆਂ ਨੇ। ਕ੍ਰੋਨਿਕ ਸਟ੍ਰੈਸ ਯਾਨੀ ਕਿ ਲੰਬੇ ਟਾਈਮ ਦੇ ਸਟ੍ਰੈਸ ਰਹਿੰਦਾ, ਉਹਦੇ ਨਾਲ ਸਾਨੂੰ ਡਿਪਰੈਸ਼ਨ ਹੋਣ ਦਾ ਖਤਰਾ ਜ਼ਿਆਦਾ ਰਹਿੰਦਾ, ਨੀਂਦ ਦੀ ਬਿਮਾਰੀਆਂ ਹੋਣ ਦਾ ਖਤਰਾ ਜ਼ਿਆਦਾ ਰਹਿੰਦਾ, ਮੈਲ ਨਿਊਟ੍ਰੀਸ਼ਨ ਖਾਣ ਪੀਣ ਸੰਬੰਧੀ ਜਿਹੜੀ ਬਿਮਾਰੀਆਂ ਨੇ ਉਹ ਹੋਣ ਦਾ ਖਤਰਾ ਜ਼ਿਆਦਾ ਰਹਿੰਦਾ। ਆਮ ਤੌਰ 'ਤੇ ਅਸੀਂ ਜਿਹੜੀ OPD 'ਚ ਦੇਖਦੇ ਹਾਂ ਕਿ ਕਾਫੀ ਸਾਰੀ ਕੁੜੀਆਂ, ਕਾਫੀ ਸਾਰੀ ਔਰਤਾਂ ਪੇਟ ਦੀ ਸਮੱਸਿਆ ਨਾਲ ਆਉਂਦੀਆਂ ਨੇ ਕਿ ਸਾਡਾ ਪੇਟ ਠੀਕ ਨਹੀਂ ਰਹਿੰਦਾ, ਕਿਉਂਕਿ ਸਟ੍ਰੈਸ ਕਰਕੇ ਕੀ ਹੁੰਦਾ, ਐਸੀਡਿਟੀ ਜ਼ਿਆਦਾ ਹੁੰਦੀ ਹੈ। ਐਸੀਡਿਟੀ ਜ਼ਿਆਦਾ ਹੁੰਦੀ ਹੈ ਤਾਂ ਤੁਸੀਂ ਨੇੜੇ ਤੇੜੇ ਕੋਈ ਡਾਕਟਰ ਹੋ ਗਿਆ, ਉਸ ਕੈਮੀ ਸ਼ੋਪ ਕੋਲ ਚਲੇ ਜਾਂਦੇ ਹੋ, ਉਹ ਤੁਹਾਨੂੰ ਐਸੀਡਿਟੀ ਦੀ ਦਵਾਈ ਦੇ ਦਿੰਦਾ। ਐਸੀਡਿਟੀ ਦੀ ਦਵਾਈ ਕਾਫੀ ਲੰਬੇ ਟਾਈਮ ਖਾਣ ਕਰਕੇ ਖੂਨ ਘੱਟ ਆਉਣਾ ਸ਼ੁਰੂ ਹੋ ਜਾਂਦਾ, ਕਿਉਂਕਿ ਉਹ ਆਇਰਨ ਨੂੰ ਪਚਣ ਨਹੀਂ ਦਿੰਦਾ, ਇਸ ਕਰਕੇ ਐਨੀਮੀਆ ਦੀ ਬਿਮਾਰੀ ਹੋ ਜਾਂਦੀ। ਤਾਂ ਸਟ੍ਰੈਸ ਨਾਲ ਇੱਕ ਤੋਂ ਵੱਧ ਕੇ ਇੱਕ ਬਿਮਾਰੀ ਨਾਲ ਜੁੜਦੀ ਜਾਂਦੀ ਹੈ, ਪੇਟ ਖਰਾਬ ਰਹਿੰਦਾ ਹੈ। ਕਈ ਲੋਕੀ ਕਹਿਣਗੇ ਸਾਡਾ ਪੇਟ ਸਾਫ਼ ਨਹੀਂ ਹੁੰਦਾ, ਕਈ ਲੋਕੀ ਕਹਿਣਗੇ ਸਾਨੂੰ ਬਾਰ ਬਾਰ ਵਾਸ਼ਰੂਮ ਜਾਣਾ ਪੈਂਦਾ। ਜਦ ਇਹ ਹੌਲੇ ਹੌਲੇ ਲੰਬਾ ਟਾਈਮ ਤੱਕ ਰਹਿੰਦਾ ਤਾਂ ਕੰਮ 'ਤੇ ਤਾਂ ਫਰਕ ਪੈਂਦਾ ਹੀ ਪੈਂਦਾ, ਪੜ੍ਹਾਈ 'ਤੇ ਫਰਕ ਪੈਂਦਾ ਹੀ ਪੈਂਦਾ, ਆਪਣੀ ਪਰਿਵਾਰਿਕ ਲਾਈਫ 'ਤੇ ਵੀ ਫਰਕ ਪੈਣਾ ਸ਼ੁਰੂ ਹੋ ਜਾਂਦਾ। ਇਸ ਕਰਕੇ ਡਿਪਰੈਸ਼ਨ ਹੋਣ ਦਾ ਖਤਰਾ ਜਾਂ ਘਬਰਾਹਟ ਦੀ ਬਿਮਾਰੀ ਹੋਣ ਦਾ ਖਤਰਾ ਅੱਗੇ ਵੱਧ ਜਾਂਦਾ।
1: ਡਾਕਟਰ ਸਾਹਿਬ, ਔਰਤਾਂ 'ਚ ਜਿਹੜਾ ਸਟ੍ਰੈਸ ਹੈ ਜੋ ਅੱਗੇ ਚੱਲ ਕੇ ਡਿਪਰੈਸ਼ਨ ਬਣ ਸਕਦਾ, ਉਹ ਮਰਦਾਂ 'ਚ ਹੋਣ ਵਾਲੇ ਸਟ੍ਰੈਸ ਤੋਂ ਕਿਵੇਂ ਵੱਖਰਾ ਹੁੰਦਾ ਹੈ?
0: ਬਿਲਕੁਲ ਸਹੀ ਕਿ ਇਸ 'ਚ ਵੀ ਫਰਕ ਹੈਗਾ ਹੈ। ਆਮ ਤੌਰ 'ਤੇ ਇਹ ਦੇਖਿਆ ਗਿਆ ਕਿਉਂਕਿ ਇਹ ਹਾਰਮੋਨਲ ਚੇਂਜਿਸ ਇਸ ਇੱਕ ਉਮਰ 'ਤੇ ਹੋ ਰਹੇ ਨੇ, ਇਸ ਕਰਕੇ ਇਸ ਉਮਰ 'ਚ 15 ਤੋਂ ਲੈ ਕੇ 30-35 ਸਾਲ ਤੱਕ ਦੀ ਔਰਤਾਂ 'ਚ ਇਹੋ ਜਿਹੀ ਬਿਮਾਰੀਆਂ ਆਉਣ ਦਾ ਖਤਰਾ ਜ਼ਿਆਦਾ ਰਹਿੰਦਾ। ਆਦਮੀਆਂ ਦੇ ਮੁਕਾਬਲੇ ਘਬਰਾਹਟ ਦੀ ਬਿਮਾਰੀ ਹੋ ਗਈ, ਡਿਪਰੈਸ਼ਨ ਦੀ ਬਿਮਾਰੀ ਹੋ ਗਈ, OCD ਬਿਮਾਰੀ ਹੁੰਦੀ, ਵਹਿਮ ਦੀ ਬਿਮਾਰੀ ਜਾਂ ਸਾਈਕੋਟਿਕ ਇਲਨੈਸ, ਇਹ ਆਮ ਤੌਰ 'ਤੇ ਇਹ ਦੇਖਿਆ ਗਿਆ ਕਿ ਇਹ ਜ਼ਿਆਦਾਤਰ ਔਰਤਾਂ 'ਚ ਆਉਂਦੀਆਂ ਨੇ। ਉਹਦੇ ਕਈ ਸਾਰੇ ਕਾਰਨ, ਜਿਵੇਂ ਅਸੀਂ ਪਹਿਲਾਂ ਗੱਲ ਕੀਤੀ ਕਿ ਇੱਕ ਹਾਰਮੋਨਲ ਚੇਂਜਿਸ ਕਰਕੇ ਹੋ ਸਕਦਾ ਹੈ, ਇੱਕ ਰਿਸਪੋਂਸੀਬਿਲਿਟੀਜ਼ ਜਿਹੜੀ ਐਡ ਔਨ ਰਿਸਪੋਂਸੀਬਿਲਿਟੀਜ਼ ਨੇ ਜਿਹੜੀ ਹੋ ਸਕਦੀ ਕਿ ਆਦਮੀ ਕੋਲ ਓਨੀ ਜ਼ਿਆਦਾ ਨਹੀਂ ਹੋਣਗੀ, ਔਰਤਾਂ ਕੋਲ ਜ਼ਿਆਦਾ ਹੋਣਗੀਆਂ, ਖਾਸ ਕਰਕੇ ਅੱਜ ਦੇ ਦੌਰ 'ਚ ਜਿੱਥੇ ਅਸੀਂ ਇਹ ਚਾਹੁੰਦੇ ਹਾਂ ਕਿ ਘਰ ਦੀ ਔਰਤਾਂ ਵੀ ਪੜ੍ਹ ਲਿਖ ਰਹੀਆਂ ਨੇ ਅਤੇ ਜੋਬ ਵੀ ਕਰਨ ਅਤੇ ਘਰ ਵੀ ਸਾਂਭਣ, ਇਸ ਕਰਕੇ ਉਹ ਇੱਕ ਐਡਿਡ ਬਰਡਨ ਹੋ ਜਾਂਦਾ, ਐਡਿਡ ਸਟ੍ਰੈਸ ਹੋ ਜਾਂਦਾ।
1: ਡਾਕਟਰ ਸਾਹਿਬ, ਤੁਸੀਂ ਜਦੋਂ ਇਹ ਕੇਸ ਵੇਖਦੇ ਹੋ, ਜਿਵੇਂ ਤੁਸੀਂ ਹੁਣ ਦੱਸਿਆ ਕਿ ਕੰਮ ਦਾ, ਘਰ ਦੇ ਕੰਮ ਦੇ ਨਾਲ ਨਾਲ ਬਾਹਰਲੇ ਕੰਮ ਦਾ ਸਟ੍ਰੈਸ ਹੋ ਜਾਂਦਾ ਹੈਗਾ, ਜਦੋਂ ਤੁਸੀਂ ਪੇਸ਼ੈਂਟਸ ਨੂੰ ਮਿਲਦੇ ਹੋ ਤੁਹਾਡੀ OPD ਦੇ ਵਿੱਚ, IPD ਦੇ ਵਿੱਚ, ਤਾਂ ਹੋਰ ਕਿਹੜੇ ਨਿੱਕੇ ਮੋਟੇ ਕਾਰਨ ਸਾਹਮਣੇ ਆਉਂਦੇ ਆ ਜਿਨ੍ਹਾਂ ਬਾਰੇ ਅਸੀਂ ਗੱਲ ਕਰਨਾ ਚਾਹੁੰਦੇ ਹਾਂ, ਤਾਂ ਕਿ ਘਰ ਦੇ

0: ਜੀ ਜਿਹੜੇ ਹੈ ਉਹਨਾਂ ਕਾਰਨਾਂ ਦੇ ਉੱਤੇ ਕੰਮ ਕਰਨ, ਸਮਝ ਜਾਣ, ਉਹੋ ਜਿਹੀ ਉਹਨਾਂ ਨੂੰ ਸਪੋਰਟ ਵੀ ਦੇਣ? ਕਿਹੜੇ ਕਿਹੜੇ ਕਾਰਨ ਤੁਸੀਂ ਦੇਖਦੇ ਹੋ ਜਿਨ੍ਹਾਂ ਚ ਬੱਚਿਆਂ ਦੇ ਨਾਲ ਸੰਬੰਧਿਤ ਹੋ ਸਕਦੇ ਨੇ? ਤੁਸੀਂ ਦੱਸੋ ਸਾਨੂੰ, ਤੁਹਾਨੂੰ ਕਿਹੜੇ ਕਿਹੜੇ ਮਿਲਦੇ ਆ ਉਹ ਕਾਰਨ?
1: ਬਿਲਕੁਲ, ਜਿਵੇਂ ਜਿਵੇਂ ਸਾਡੀ ਦੇਸ਼ ਤਰੱਕੀ ਕਰ ਰਿਹਾ ਹੈਗਾ, ਐਵੇਂ ਐਵੇਂ ਨਵੀਂ ਨਵੀਂ ਚੀਜ਼ਾਂ ਵੀ ਆ ਰਹੀਆਂ ਨੇ, ਸਾਡੀ ਐਕਸਪੈਕਟੇਸ਼ਨਸ ਵੱਧ ਰਹੀਆਂ ਨੇ, ਆਪਣੇ ਆਪ ਤੋਂ ਵੱਧ ਰਹੀਆਂ ਨੇ, ਇੱਕ ਦੂਜੇ ਤੋਂ ਵੱਧ ਰਹੀਆਂ ਨੇ। ਅਸੀਂ ਬੱਚਿਆਂ ਨੂੰ ਚੰਗੀ ਜਗ੍ਹਾ ਪੜ੍ਹਾਉਣੇ ਚਾਹੁੰਦੇ ਹਾਂ, ਅਸੀਂ ਇਹ ਚਾਹੁੰਦੇ ਹਾਂ ਉਹ ਤਰੱਕੀ ਕਰਨ, ਉਹਨਾਂ ਤੇ ਵੀ ਅਸੀਂ ਐਫਰਟ ਪਾ ਰਹੇ ਹਾਂ, ਅਸੀਂ ਆਪਣਾ ਕਰੀਅਰ ਵੀ ਦੇਖ ਰਹੇ ਹਾਂ, ਆਦਮੀ ਔਰਤ ਦੋਨੋਂ, ਹਸਬੈਂਡ ਵਾਈਫ ਦੋਨੋਂ ਦੇਖ ਰਹੇ ਨੇ। ਇੱਕ ਜਿਹੜਾ ਬਦਲਾਵ ਆ ਰਿਹਾ ਉਹ ਹੈ ਕਿ ਕਾਫੀ ਸਾਰੇ ਲੋਕੀ ਪਿੰਡਾਂ ਤੋਂ ਸ਼ਹਿਰ ਆ ਰਹੇ ਨੇ, ਵੱਡੇ ਪਰਿਵਾਰ ਛੋਟੇ ਹੋ ਰਹੇ ਨੇ, ਇਸ ਕਰਕੇ ਸੋਸ਼ਲ ਸਪੋਰਟ ਜਿਹੜਾ ਹੈ, ਫੈਮਿਲੀ ਦਾ ਸਪੋਰਟ ਹੈ, ਉਹ ਘੱਟ ਹੋ ਰਿਹਾ, ਇਹ ਇੱਕ ਕਾਫੀ ਵੱਡਾ ਕਾਰਨ ਹੈ। ਇਸੇ ਦੇ ਨਾਲ ਦਾ ਇੱਕ ਹੋਰ ਕਾਰਨ ਹੈ ਕਿ ਵਿਆਹ ਦੇ ਬਾਅਦ ਸਾਨੂੰ ਕੋਈ ਇਹ ਨਹੀਂ ਸਿਖਾਉਂਦਾ ਕਿ ਹਸਬੈਂਡ ਵਾਈਫ ਨੇ ਆਪਣਾ ਪਰਿਵਾਰਿਕ ਸੰਬੰਧ ਕਿਵੇਂ ਚਲਾਉਣਾ। ਆਮ ਤੌਰ ਤੇ ਅਸੀਂ ਕਿਵੇਂ ਸਿੱਖਦੇ ਹਾਂ ਕਿ ਅਸੀਂ, ਅੱਛਾ ਮਾਂ ਬਾਪ ਕਿਵੇਂ ਕਰਦੇ ਸੀਗੇ, ਦਾਦਾ ਦਾਦੀ ਕਿਵੇਂ ਕਰਦੇ ਸੀਗੇ, ਇੱਕ ਕੁੜੀ ਜਿਹੜੇ ਆਪਣਾ ਘਰ ਛੱਡ ਕੇ ਆਈ ਹੈ ਉਹਦੇ ਤੌਰ ਤਰੀਕੇ ਆਪਣੇ ਘਰ 'ਚ ਅਲੱਗ ਹੋਣਗੇ, ਮੁੰਡੇ ਦੇ ਤੌਰ ਤਰੀਕੇ ਅਲੱਗ ਹੋਣਗੇ। ਆਮ ਤੌਰ ਤੇ ਅਸੀਂ ਸ਼ੁਰੂਆਤ ਦੇ, ਵਿਆਹ ਦੇ ਸ਼ੁਰੂਆਤ ਦੇ ਕੁਛ ਸਾਲਾਂ 'ਚ ਇਸ ਸਮੱਸਿਆ ਨੂੰ ਦੇਖਦੇ ਹਾਂ ਜਿਹਦੇ ਕਰਕੇ ਡਾਇਵੋਰਸ ਰੇਟ ਵੀ ਕਾਫੀ ਵੱਧ ਰਹੇ ਨੇ, ਕਿ ਤੁਹਾਡੀ ਐਂਬੀਸ਼ਨਸ ਹੈਗੀਆਂ ਨੇ, ਤੁਹਾਡੀ ਐਕਸਪੈਕਟੇਸ਼ਨਸ ਹੈਗੀਆਂ ਨੇ। ਇਸ ਇਲਾਕੇ 'ਚ ਅਸੀਂ ਇੱਕ ਹੋਰ ਸਮੱਸਿਆ ਜਿਹੜੀ ਡਾਇਵੋਰਸ ਦਾ ਇੱਕ ਕਾਰਨ ਹੈ, ਇੱਕ ਇੱਕ ਤਾਂ ਤੁਸੀਂ ਜਾਣਦੇ ਹੀ ਹੋ ਕਿ ਨਸ਼ੇ ਦੀ ਬਿਮਾਰੀ ਇੱਥੇ ਜ਼ਿਆਦਾ ਹੈਗੀ ਹੈ ਮੁੰਡਿਆਂ 'ਚ, ਇੱਕ ਉਹ ਕਾਰਨ ਬਣਦਾ। ਦੂਜਾ ਕਿ ਐਂਬੀਸ਼ਨਸ ਨੇ ਕਿ ਅਸੀਂ ਬਾਹਰ ਜਾਣਾ, ਜਿੱਥੇ ਪਰਿਵਾਰ ਕਹਿ ਰਿਹਾ ਨਹੀਂ ਤੁਸੀਂ ਨਹੀਂ ਜਾਣਾ, ਅਤੇ ਬੱਚੇ ਕਹਿ ਰਹੇ ਨੇ ਬਾਹਰ ਜਾਣਾ, ਅਤੇ ਇਸ ਤਰੀਕੇ ਦੀ ਐਂਬੀਸ਼ਨਸ ਵੀ ਥੋੜ੍ਹਾ ਯੂਨੀਕ ਨੇ ਪੰਜਾਬ ਵਾਸਤੇ, ਇਹ ਅਲੱਗ ਨੇ, ਕਿ ਬੱਚੇ ਹਰ ਕੋਈ ਇਹ ਚਾਹ ਰਹੇ ਨੇ ਕਿ ਜਲਦੀ ਜਲਦੀ ਅਸੀਂ ਬਾਹਰ ਤੁਰੀਏ ਅਤੇ ਆਪਣਾ ਕਰੀਅਰ ਨੂੰ ਵਧਾਈ ਅੱਗੇ, ਜਿਹੜਾ ਫੈਮਿਲੀ ਕਈ ਵਾਰੀ ਨਹੀਂ ਜਾਂਦੀ। ਇਹ ਜਦ ਮੇਲ ਜੋਲ ਨਹੀਂ ਹੁੰਦਾ ਵਿਚਾਰਾਂ ਦਾ, ਅਤੇ ਘਰ 'ਚ ਪਰਿਵਾਰ 'ਚ ਦਿੱਕਤਾਂ ਆਉਂਦੀਆਂ ਨੇ। ਬੱਚਿਆਂ ਨੂੰ ਪਾਲਣਾ ਆਪਣੇ ਆਪ ਵਿੱਚ ਇੱਕ ਫੁੱਲ ਟਾਈਮ ਜੋਬ ਹੈ। ਪਹਿਲਾਂ ਪੁਰਾਣੇ ਜ਼ਮਾਨੇ 'ਚ ਅਸੀਂ ਕਹੀਏ 20-30 ਸਾਲ ਪਹਿਲਾਂ, ਜਦ ਔਰਤਾਂ ਇੰਨਾ ਜ਼ਿਆਦਾ ਕੰਮ ਨਹੀਂ ਕਰਦੀ ਸੀਗੀਆਂ, ਕਰੀਅਰ ਓਰੀਐਂਟਿਡ ਨਹੀਂ ਹੁੰਦੀ ਸੀਗੀਆਂ, ਜਾਂ ਹਾਊਸ ਵਾਈਫ ਰਹਿੰਦੀ ਸੀਗੀਆਂ, ਤਾਂ ਆਮ ਤੌਰ 'ਤੇ ਇਹ ਮੰਨਿਆ ਜਾਂਦਾ ਸੀਗਾ ਕਿ ਘਰ ਬੱਚੇ ਪਾਲਣ ਦੀ ਜ਼ਿੰਮੇਵਾਰੀ ਔਰਤਾਂ ਦੀ ਹੈਗੀ। ਅੱਜ ਦੇ ਟਾਈਮ ਜਿੱਥੇ ਔਰਤਾਂ ਆਪਣਾ ਕੰਮ ਕਰ ਰਹੀਆਂ ਨੇ, ਵੀ ਕੈਨ ਨੋਟ ਐਕਸਪੈਕਟ ਕਿ ਔਰਤਾਂ ਹੀ ਉਹ ਕੰਮ ਕਰਨ, ਆਦਮੀਆਂ ਨੂੰ ਵੀ ਅਤੇ ਪਰਿਵਾਰ ਦੇ ਬਜ਼ੁਰਗਾਂ ਨੂੰ ਵੀ ਖੁੱਲ੍ਹ ਕੇ ਆ ਕੇ ਨਾਲ ਕੁੜੀਆਂ ਨੂੰ ਸਪੋਰਟ ਕਰਨਾ ਪਏਗਾ, ਜੇ ਉਹ ਕੰਮ ਕਰ ਰਹੀਆਂ ਨੇ ਅਤੇ ਬੱਚੇ ਵੀ ਪਾਲ ਰਹੀਆਂ ਨੇ।
0: ਡਾਕਟਰ ਸਾਹਿਬ, ਮੌਸਮ ਦਾ ਕਿਸ ਤਰ੍ਹਾਂ ਦਾ ਪ੍ਰਭਾਵ ਪੈਂਦਾ ਹੈ ਮਾਨਸਿਕ ਸਿਹਤ ਦੇ ਉੱਤੇ, ਅਤੇ ਹੁਣ ਖਾਸ ਤੌਰ 'ਤੇ ਜਦੋਂ ਗਲੋਬਲ ਤੌਰ 'ਤੇ ਮੌਸਮ ਦੇ ਵਿੱਚ ਕਈ ਤਰ੍ਹਾਂ ਦੀਆਂ ਤਬਦੀਲੀਆਂ ਆ ਰਹੀਆਂ ਨੇ, ਤਾਂ ਇਹ ਪ੍ਰਭਾਵ ਕਿਹੋ ਜਿਹੇ ਹੋ ਜਾਂਦੇ ਨੇ?
1: ਬਿਲਕੁਲ, ਮੌਸਮ ਦੇ ਨਾਲ ਸਾਡੇ ਮੂਡ ਦੀ ਸਥਿਤੀ, ਸਾਡੇ ਖਾਣ ਪੀਣ ਦੀ ਸਥਿਤੀ ਬਦਲਦੀ ਹੈ। ਆਮ ਤੌਰ 'ਤੇ ਜੇ ਤੁਸੀਂ ਦੇਖਿਆ ਹੋਵੇਗਾ, ਜਦ ਸਰਦੀਆਂ ਆਉਂਦੀਆਂ ਨੇ, ਦਿਨ ਛੋਟੇ ਹੋ ਜਾਂਦੇ ਨੇ, ਸਾਡੀ ਭੁੱਖ ਵੱਧ ਜਾਂਦੀ ਹੈ, ਕਿਉਂਕਿ ਸਰਦੀ ਨੂੰ ਲੜਨ ਵਾਸਤੇ ਸਰੀਰ ਨੂੰ ਐਨਰਜੀ ਚਾਹੀਦੀ ਹੈ, ਇਹ ਕੁਦਰਤੀ ਨਿਯਮ ਹੈ। ਸਾਡੀ ਨੀਂਦ ਵੱਧ ਜਾਂਦੀ ਹੈ, ਭਾਵੇਂ ਉਹ ਇਨਸਾਨ ਹੋਣ, ਭਾਵੇਂ ਪਸ਼ੂ ਪਕਸ਼ੀ ਹੋਣ, ਜਾਨਵਰ ਹੋਣ, ਕਿਉਂਕਿ ਸਾਡੇ ਕੋਲ ਤਾਂ ਘੜੀ ਹੈ, ਟਾਈਮ ਦੇਖ ਕੇ ਅਸੀਂ ਕਰ ਸਕਦੇ ਹਾਂ, ਪਸ਼ੂ ਪਕਸ਼ੀ ਜਾਨਵਰ ਉਹਨਾਂ ਕੋਲ ਘੜੀ ਨਹੀਂ ਹੈ, ਉਹ ਤਾਂ ਜਿਹੜੀ ਬਾਹਰ ਦੀ ਘੜੀ ਹੈ ਕਿ ਸੂਰਜ ਦੇ ਹਿਸਾਬ ਨਾਲ ਆਪਣਾ ਦਿਨ ਚਰਿਆ ਉਹਨਾਂ ਦੀ ਸੈੱਟ ਹੁੰਦੀ ਹੈ। ਇਸੇ ਤਰੀਕੇ ਨਾਲ ਗਰਮੀਆਂ 'ਚ ਜਦ ਦਿਨ ਵੱਡੇ ਹੋ ਜਾਂਦੇ ਨੇ, ਅਸੀਂ ਜ਼ਿਆਦਾ ਐਕਟਿਵ ਹੋ ਜਾਂਦੇ ਹਾਂ, ਸਾਡਾ ਨੀਂਦ ਦਾ ਟਾਈਮ ਘੱਟ ਹੋ ਜਾਂਦਾ ਹੈ। ਕੁਛ ਲੋਕਾਂ ਦੀ ਇੰਟਰਨਲ ਕਲੋਕ ਜਿਹੜੀ ਹੈ, ਜਿਹਨੂੰ ਅਸੀਂ ਸਰਕੈਡੀਅਨ ਰਿਦਮ ਕਹਿੰਦੇ ਹਾਂ, ਉਹ ਇਸ ਬਾਹਰ ਦੀ ਕਲੋਕ ਨਾਲ ਮੈਚ ਨਹੀਂ ਕਰਦੀ, ਕਿ ਜਿਸ ਟਾਈਮ 'ਤੇ ਸਰਦੀਆਂ ਹੋ ਰਹੀਆਂ ਨੇ ਤਾਂ ਸਾਡੀ ਨੀਂਦ ਵਧਣੀ ਚਾਹੀਦੀ ਹੈ, ਪਰ ਕੁਛ ਲੋਕਾਂ ਦੀ ਨਹੀਂ ਵੱਧਦੀ, ਉਹਨਾਂ ਦੀ ਨੀਂਦ ਓਨੀ ਹੀ ਰਹਿੰਦੀ ਹੈ ਜਾਂ ਘੱਟ ਰਹਿੰਦੀ ਹੈ, ਜਿਸ ਕਰਕੇ ਮਾਨਸਿਕ ਬਿਮਾਰੀਆਂ ਹੋਣ ਦਾ ਖਤਰਾ ਰਹਿੰਦਾ। ਐਵੇਂ ਜਦ ਸਰਦੀਆਂ ਤੋਂ ਅਸੀਂ ਗਰਮੀਆਂ ਸ਼ਿਫਟ ਹੁੰਦੇ ਹਾਂ ਕਿ ਸਾਡੀ ਨੀਂਦ ਘੱਟਣੀ ਚਾਹੀਦੀ ਹੈ, ਪਰ ਕੁਛ ਲੋਕਾਂ ਦੀ ਨੀਂਦ ਘੱਟ ਨਹੀਂ ਆਉਂਦੀ, ਉਹਨਾਂ ਦੀ ਵੱਧ ਹੀ ਰਹਿੰਦੀ ਹੈ, ਇਸ ਕਰਕੇ ਫਿਰ ਸਾਨੂੰ ਇਹ ਬਿਮਾਰੀ ਹੋਣ ਦਾ ਖਤਰਾ ਰਹਿੰਦਾ। ਬਾਰਿਸ਼ਾਂ ਦਾ ਮੌਸਮ ਹੋ ਗਿਆ, ਜਿੱਥੇ ਕਈ ਲੋਕਾਂ ਨੂੰ ਬੜਾ ਸਫੋਕੇਟਿੰਗ ਲੱਗ ਸਕਦਾ ਹੈ, ਘੁੱਟਣ ਮਹਿਸੂਸ ਹੋ ਸਕਦੀ ਹੈ, ਜਾਂ ਉਹ ਕਹਿੰਦੇ ਨੇ ਕਿ ਇਹ ਮੌਸਮ ਸਾਨੂੰ ਚੰਗਾ ਨਹੀਂ ਲੱਗਦਾ। ਇਹਦਾ ਮੈਂ ਆਕਾਸ਼ਵਾਣੀ ਦੇ ਹਿਸਾਬ ਨਾਲ ਹੀ ਦੇਵਾਂਗਾ ਕਿ ਕਈ ਸਾਰੇ ਗਾਣੇ ਜੇ ਬਣੇ ਨੇ, ਜੇ ਬਾਰਿਸ਼ ਤੇ ਵੀ ਅਸੀਂ ਦੇਖੀਏ, ਬਾਰਿਸ਼ ਤੇ ਵੀ ਦੋ ਤਰੀਕੇ ਦੇ ਗਾਣੇ ਬਣੇ ਨੇ, ਇੱਕ ਚੰਗੇ ਵਾਲੇ ਗਾਣੇ ਬਣੇ ਨੇ, ਪੋਜ਼ਿਟਿਵਿਟੀ ਵਾਲੇ ਬਣੇ ਨੇ, ਤੇ ਕੁਛ ਗਾਣੇ ਇਹੋ ਜਿਹੇ ਵੀ ਹੈਗੇ ਨੇ ਜਿਹੜੇ ਬਾਰਿਸ਼ ਦੇ ਮੌਸਮ ਨੂੰ ਥੋੜਾ ਇੱਕ ਨੈਗੇਟਿਵ ਤਰੀਕੇ ਨਾਲ ਸ਼ੋਅ ਕਰਦੇ ਨੇ। ਇਹ ਜਿਹੜਾ ਗੀਤਕਾਰ ਹੈ, ਇਹ ਵੀ ਉਹਦੇ ਮਨ ਦੀ ਸਥਿਤੀ ਕਰਕੇ ਇਹੋ ਜਿਹੇ ਲਿਰਿਕਸ ਆਉਂਦੇ ਨੇ, ਐਵੇਂ ਸਰਦੀਆਂ 'ਚ, ਐਵੇਂ ਗਰਮੀਆਂ 'ਚ, ਤੇ ਜਿਹੜੇ ਚਾਰ ਮੌਸਮ ਸਾਡੇ ਦੇਸ਼ 'ਚ ਅਸੀਂ ਦੇਖਦੇ ਹਾਂ, ਤੇ ਹੁਣ ਪਿਛਲੇ 20-25 ਸਾਲਾਂ 'ਚ ਥੋੜਾ ਜਿਹਾ ਇਹ ਫਰਕ ਖਤਮ ਵੀ ਹੋ ਰਿਹਾ ਕਿ ਚਾਰ ਮੌਸਮ ਓਨੇ ਨਹੀਂ ਖੁੱਲ ਕੇ ਆ ਰਹੇ, ਤਾਂ ਉਹਦਾ ਬਿਲਕੁਲ ਫਰਕ ਸਾਡੀ ਮਨੋਚਿਕਿਤਸਾ, ਮਨ ਦੀ ਸਥਿਤੀ ਤੇ ਪਏਗਾ ਹੀ ਪਏਗਾ।
0: ਡਾਕਟਰ ਸਾਹਿਬ, ਹੁਣ ਹੱਲ ਵੱਲ ਆਉਂਦੇ ਹਾਂ, ਕਿਸ ਤਰ੍ਹਾਂ ਤੁਸੀਂ ਫਿਰ ਅਜਿਹੀ ਸਿਚੁਏਸ਼ਨ ਦਾ ਇਲਾਜ ਕਰਦੇ ਹੋ ਜਿਹੜਾ ਕੋਈ ਡਾਕਟਰ ਕੋਲ ਨਹੀਂ ਆ?

0: ਆ ਉਹਨੂੰ ਘਰੇਲੂ ਤੌਰ ਤੇ ਪਰਿਵਾਰ ਨੂੰ ਮਿਲ ਜੁਲ ਕੇ ਕਿਸ ਤਰ੍ਹਾਂ ਦੇ ਉਪਰਾਲੇ ਕਰਨੇ ਚਾਹੀਦੇ ਆ, ਤੇ ਡਾਕਟਰ ਜੇ ਆਉਂਦਾ ਹੈ ਤੇ ਉਹ ਕੋਈ ਹਲਕੀ ਫੁਲਕੀ ਦਵਾਈ ਦਿੰਦਾ ਹੈ, ਪੇਸ਼ੈਂਟ ਨੂੰ ਕਿਸ ਤਰ੍ਹਾਂ ਕੰਟੀਨਿਊ ਕਰਨੀ ਚਾਹੀਦੀ ਹੈ ਹੁਣ ਇਲਾਜ ਵੱਲੋਂ ਨੇ।
1: ਕੁਝ ਸਮੱਸਿਆ ਜਿਵੇਂ ਮੈਂ ਪਹਿਲਾਂ ਦੱਸੀ ਆ ਇਹ ਆਪਣੇ ਆਪ ਵਿੱਚ ਠੀਕ ਹੋ ਜਾਂਦੇ ਨੇ, ਕੁਝ ਦਿਨ ਰਹਿੰਦੀਆਂ ਨੇ,
0: ਠੀਕ ਹੈ
1: ਠੀਕ ਹੈ, ਖਾਸ ਕਰਕੇ PMDD ਪ੍ਰੀ ਮੈਂਸਟਰਲ ਡਿਸਫੋਰਿਕ ਡਿਸਆਰਡਰ ਜਿਹੜਾ 4-5 ਦਿਨ ਰਹਿੰਦਾ, ਉਹਦੇ ਬਾਅਦ ਆਪਣੇ ਆਪ ਠੀਕ ਹੋ ਜਾਂਦਾ। ਕੁਝ ਬਿਮਾਰੀਆਂ ਵਾਸਤੇ ਤੁਹਾਨੂੰ ਸਾਡੇ ਕੋਲ ਆਉਣ ਦੀ ਲੋੜ ਨਹੀਂ ਪੈਗੀ, ਉਹ ਆਪਣੇ ਆਪ ਠੀਕ ਹੋ ਜਾਂਦੇ ਨੇ। ਕੁਝ ਸਮੱਸਿਆ ਜਿਹੜੀ ਘਰੇਲੂ ਹੈਗੀਆਂ ਨੇ, ਸਾਨੂੰ ਕੋਈ ਨਹੀਂ ਸਿਖਾਉਂਦਾ ਕਿ ਅੱਛਾ ਬੱਚੇ ਕਿਵੇਂ ਪਾਲਣੇ ਨੇ,
0: ਠੀਕ ਹੈ,
1: ਘਰ ਵਿੱਚ ਹਸਬੈਂਡ ਵਾਈਫ ਨੂੰ ਕਿਵੇਂ ਡੀਲ ਕਰਨਾ, ਉਹਦੇ ਵਾਸਤੇ ਤੁਸੀਂ ਸਾਡੇ ਕੋਲ ਕਾਉਂਸਲਿੰਗ ਵਾਸਤੇ ਆ ਸਕਦੇ ਹੋ। ਤੀਜੀ ਸਮੱਸਿਆ ਜਿਹੜੀ ਹੈ ਕਿ ਜਿੱਥੇ ਤੁਹਾਨੂੰ ਲੱਗ ਰਿਹਾ ਕਿ ਡਿਪਰੈਸ਼ਨ ਹੋ ਰਿਹਾ ਹੈ, ਐਂਗਜ਼ਾਇਟੀ ਹੋ ਰਹੀ ਹੈ, ਜਿੱਥੇ ਇਲਾਜ ਦੀ ਲੋੜ ਹੈਗੀ ਹੈ, ਦਵਾਈਆਂ ਦੀ ਲੋੜ ਹੈ, ਦਵਾਈਆਂ ਦੀ ਲੋੜ ਦੋ ਤਰੀਕੇ ਦੀ ਹੋਏਗੀ। ਇੱਕ, ਜਿਨ੍ਹਾਂ ਨੂੰ ਬਾਰ ਬਾਰ ਬਿਮਾਰੀ ਹੁੰਦੀ ਹੈ ਉਹਨਾਂ 'ਚ ਇਹ ਦਵਾਈ ਲੰਬੀ ਚੱਲਦੀ ਹੈ। ਆਮ ਤੌਰ 'ਤੇ ਇਹ ਗਲਤ ਫਹਿਮੀ ਰਹਿੰਦੀ ਹੈ ਕਿ ਮਾਨਸਿਕ ਬਿਮਾਰੀਆਂ ਵਾਸਤੇ ਜਿਹੜੀ ਦਵਾਈਆਂ ਹੁੰਦੀਆਂ ਨੇ ਉਹ ਆਦਤ ਪਾਉਣ ਵਾਲੀਆਂ ਹੁੰਦੀਆਂ ਨੇ, ਲੱਗ ਜਾਂਦੀਆਂ ਨੇ। ਅਸਲ ਵਿੱਚ ਇਹ ਦਵਾਈਆਂ ਜਿਵੇਂ ਬਲੱਡ ਪ੍ਰੈਸ਼ਰ ਜਾਂ ਸ਼ੂਗਰ ਦੇ ਇਲਾਜ ਜਿਵੇਂ ਹੁੰਦਾ, ਜਾਂ ਥਾਇਰੋਇਡ ਦੀ ਬਿਮਾਰੀ ਦਾ ਇਲਾਜ ਜਿਵੇਂ ਹੁੰਦਾ, ਐਵੇਂ ਹੀ ਹੁੰਦਾ ਕਿ ਜਦ ਤੱਕ ਇਹ ਦਵਾਈ ਤੁਸੀਂ ਖਾ ਰਹੇ ਹੋ, ਇੱਕ ਤੁਸੀਂ ਠੀਕ ਰਹਿ ਰਹੇ ਹੋ ਤੇ ਦੂਜਾ ਕਿਤੇ ਬਿਮਾਰੀ ਵਾਪਸ ਨਹੀਂ ਆਏਗੀ,
0: ਠੀਕ ਹੈ।
1: ਇਸ ਕਰਕੇ ਕਈ ਵਾਰੀ ਸਾਡੀ ਦਵਾਈਆਂ ਅਸੀਂ ਲੋਕਾਂ ਨੂੰ ਲੰਬੇ ਟਾਈਮ ਵਾਸਤੇ ਖਾਣ ਦੀ ਹਿਦਾਇਤ ਦਿੰਦੇ ਹਾਂ।
0: ਤੇ ਬਹੁਤ ਅੱਛੇ ਡਾਕਟਰ ਸਾਹਿਬ, ਅਸੀਂ ਇਹ ਪੁੱਛਣਾ ਚਾਹੁੰਦੇ ਹਾਂ, ਇਹ ਜੋ ਸਟ੍ਰੈਸ ਹੁੰਦਾ ਹੈ, ਇਸ ਦਾ ਔਰਤਾਂ ਦੇ ਹਾਰਮੋਨਸ ਤੇ ਉਹਨਾਂ ਦੇ ਮਾਸਿਕ ਧਰਮ, ਜੋ ਉਹਨਾਂ ਦਾ ਚੱਕਰ ਹੁੰਦਾ ਹੈਗਾ ਮਾਸਿਕ ਮੈਂਸੂਰਲ ਸਾਈਕਲ, ਉਸ ਤੇ ਕਿਸ ਤਰ੍ਹਾਂ ਦਾ ਅਸਰ ਪੈਂਦਾ ਹੈ ਤੇ ਉਸ ਵੇਲੇ ਕੀ ਕਰਨਾ?
1: ਬਿਲਕੁਲ, ਸਟ੍ਰੈਸ ਕਰਕੇ ਸਾਡੇ ਪੂਰੇ ਸਰੀਰ 'ਚ ਕਿਸੇ ਵੀ ਹਿੱਸੇ ਤੇ ਅਸਰ ਪੈ ਸਕਦਾ, ਜਿਵੇਂ ਅਸੀਂ ਪਹਿਲਾਂ ਦੱਸਿਆ ਕਿ ਸਿਰ ਦਰਦ ਹੋ ਸਕਦਾ ਹੈ, ਪੇਟ ਖਰਾਬ ਹੋ ਸਕਦਾ ਹੈ, ਤੇ ਔਰਤਾਂ 'ਚ ਹਾਰਮੋਨਲ ਚੇਂਜਿਸ ਵੀ ਹੋ ਸਕਦੇ ਨੇ, ਨਾ ਕੇਵਲ ਔਰਤਾਂ 'ਚ ਈਵਨ ਆਦਮੀਆਂ 'ਚ ਵੀ ਹਾਰਮੋਨਲ ਚੇਂਜਿਸ ਹੋ ਸਕਦੇ ਨੇ। ਸਾਇੰਸ ਇਹ ਵੀ ਕਹਿੰਦੀ ਹੈ ਕਿ ਜੇ ਸਟ੍ਰੈਸ ਆਦਮੀਆਂ ਜਾਂਦਾ ਰਹਿੰਦਾ ਤਾਂ ਟੈਸਟੋਸਟੇਰੋਨ ਦੀ ਜਿਹੜਾ ਲੈਵਲ ਹੈ ਉਹ ਘੱਟ ਹੋ ਜਾਂਦਾ, ਜਿਹਦੇ 'ਚ ਅੱਗੇ ਹਸਬੈਂਡ ਵਾਈਫ ਨੂੰ ਬੱਚੇ ਕਰਨ 'ਚ ਦਿੱਕਤ ਆ ਸਕਦੀ ਹੈ। ਇਹ ਸਮੱਸਿਆ ਵੀ ਅੱਜ ਕੱਲ੍ਹ ਅਸੀਂ ਕਾਫੀ ਦੇਖ ਰਹੇ ਹੈਗੇ ਕਿ ਸਟ੍ਰੈਸ ਕਰਕੇ ਇਹ ਸਾਰੀ ਚੀਜ਼ਾਂ ਵੀ। ਇੱਕ ਹੋਰ ਨਵੀਂ ਚੀਜ਼ ਜਿਹੜੀ ਅੱਜ ਕੱਲ੍ਹ ਆ ਰਹੀ ਹੈ ਕਿ ਕਈ ਵਾਰੀ ਪੇਰੈਂਟਸ ਕੋਲ ਟਾਈਮ ਹੀ ਨਹੀਂ ਹੈ, ਬੱਚੇ ਹਸਬੈਂਡ ਵਾਈਫ ਕੋਲ ਟਾਈਮ ਹੀ ਨਹੀਂ ਕਿ ਅਸੀਂ ਬੱਚੇ ਕਰੀਏ, ਕਿਉਂਕਿ ਕੰਮ ਵਿੱਚ ਇੰਨੇ ਬਿਜ਼ੀ ਹੋ ਗਏ ਕਿ ਸਾਡੇ ਕੋਲ ਟਾਈਮ ਹੀ ਨਹੀਂ, ਅਸੀਂ ਪਲਾਨ ਹੀ ਨਹੀਂ ਕੀਤਾ। ਉਹ ਇੰਨੀ ਉਮਰ ਨਿਕਲ ਜਾਂਦੀ ਹੈ ਕਿ ਜਦ ਤੱਕ ਤੁਸੀਂ ਉਸ ਉਮਰ ਉੱਤੇ ਆਉਂਦੇ ਹੋ ਤਾਂ ਤੁਹਾਡੇ ਸਰੀਰ ਦੇ ਜਿਹੜੇ ਕੁਦਰਤੀ ਬਦਲਾਵ ਆ ਰਹੇ ਨੇ ਉਹਦੇ ਕਰਕੇ ਵੀ ਦਿੱਕਤ ਆਉਂਦੀ ਹੈ। ਇਸ ਕਰਕੇ ਪਿਛਲੇ ਕੁਝ ਸਾਲਾਂ 'ਚ ਅਸੀਂ ਇਹ ਦੇਖ ਰਹੇ ਹਾਂ ਕਿ ਇਨਫਰਟੀਲਿਟੀ ਦਾ ਰੇਟ ਜਿਹੜਾ ਹੈ ਉਹ ਵੀ ਕਾਫੀ ਵੱਧ ਰਹੇਗਾ। ਇਸ ਕਰਕੇ ਆਮ ਤੌਰ 'ਤੇ ਅਸੀਂ ਇਹ ਸਲਾਹ ਦਿੰਦੇ ਹਾਂ ਕਿ ਸਟ੍ਰੈਸ ਤੋਂ ਜਿੰਨਾ ਦੂਰ ਰਹਿ ਸਕਦੇ ਹੋ ਉਹਦਾ ਇਲਾਜ ਕਰੋ, ਉਹਨੂੰ ਕਿਵੇਂ ਟੈਕਲ ਕਰਨਾ ਉਹਦੇ ਵਾਸਤੇ ਸਾਡੇ ਕੋਲ ਸਿੱਖਣ ਵਾਸਤੇ ਆਓ। ਜਿੱਥੇ ਜਿੱਥੇ ਤੁਸੀਂ ਚੀਜ਼ਾਂ ਟਾਈਮ ਸਿਰ ਕਰ ਸਕਦੇ ਹੋ, ਕਿ ਅਸੀਂ ਆਮ ਤੌਰ 'ਤੇ ਇਹ ਰਿਕਮੈਂਡ ਕਰਦੇ ਹਾਂ ਕਿ 25 ਤੋਂ 30 ਸਾਲ ਤੱਕ ਤੁਸੀਂ ਫੈਮਿਲੀ ਆਪਣੀ ਪੂਰੀ ਕਰ ਲਓ, 30 ਸਾਲ ਦੇ ਬਾਅਦ ਅਸੀਂ ਜਿੰਨਾ ਜਿੰਨਾ ਲੇਟ ਕਰਦੇ ਰਹਿੰਦੇ ਉਹਦੇ 'ਚ ਇੰਨੀ ਦਿੱਕਤਾਂ ਆਉਂਦੀਆਂ ਨੇ, ਉਹਦੇ ਨਾਲ ਫਿਰ ਆਪਣੇ ਆਪ ਦੀ ਹੋਰ ਦਿੱਕਤਾਂ ਵੀ ਨਾਲ ਜੁੜਦੀਆਂ ਰਹਿੰਦੀਆਂ ਨੇ ਜਿਹੜੀ ਉਮਰ ਦੇ ਹਿਸਾਬ ਨਾਲ ਜੁੜਨਗੀਆਂ, ਕਿਉਂਕਿ ਕੁਛ ਹਾਰਮੋਨਲ ਚੇਂਜਿਸ 30 ਤੋਂ 35, 35 ਤੋਂ 40 ਜਿਹੜੇ ਹੋਣਗੇ ਉਹਦੇ ਕਰਕੇ ਬੱਚੇ ਹੋਣ ਤੇ ਸਟ੍ਰੈਸ ਉਹਦੇ ਵਾਸਤੇ ਹੋਰ ਜ਼ਿਆਦਾ ਵਧੇਗਾ ਤੇ ਇਹ ਸਮੱਸਿਆ ਐਡ ਆਨ ਹੋ ਜਾਣਗੀਆਂ।
0: ਡਾਕਟਰ ਸਾਹਿਬ, ਤੁਹਾਡੇ ਨਾਲ ਗੱਲ ਕਰਕੇ ਵੀ ਬਹੁਤ ਸਾਰੀ ਸਾਡੀ ਜਾਣਕਾਰੀ 'ਚ ਇਜ਼ਾਫਾ ਹੋਇਆ ਹੈਗਾ, ਤੇ ਜੇਕਰ ਕਿਸੇ ਜੋੜੇ ਨੂੰ ਜਾਂ ਘਰ ਦੇ ਵਿੱਚ ਕਿਸੇ ਸਵਾਣੀ ਨੂੰ, ਕਿਸੇ ਔਰਤ ਨੂੰ ਇਸ ਤਰ੍ਹਾਂ ਦੀਆਂ ਦਿੱਕਤਾਂ ਮਹਿਸੂਸ ਹੁੰਦੀਆਂ ਨੇ ਤਾਂ ਉਹ ਕਾਉਂਸਲਿੰਗ ਦੇ ਲਈ ਤੁਹਾਡੇ ਕੋਲ ਆ ਜਾਣ, ਤੁਹਾਡੇ ਨਾਲ ਗੱਲ ਕਰਨ, ਉਹਦੇ ਲਈ ਏਮਜ਼ ਬਠਿੰਡਾ 'ਚ ਕਿਸ ਤਰ੍ਹਾਂ ਦਾ ਪ੍ਰਬੰਧ ਹੈ ਕਾਉਂਸਲਿੰਗ ਦਾ, ਕਿਉਂਕਿ ਇਹ ਖਾਸ ਮਾਇਨੇ ਰੱਖਦੀ ਹੈ ਕਾਉਂਸਲਿੰਗ ਇਸ ਕੇਸ 'ਚ?
1: ਏਮਜ਼ ਬਠਿੰਡਾ 'ਚ ਜ਼ਿਆਦਾਤਰ ਜਿਹੜੀ ਕਾਉਂਸਲਿੰਗ ਹੈ ਅਸੀਂ ਸਾਈਕੈਟਰੀ ਵਿਭਾਗ 'ਚ ਕਰਦੇ ਹਾਂ, ਹਰ ਤਰੀਕੇ ਦੀ ਕਾਉਂਸਲਿੰਗ ਇੱਥੇ ਉਪਲਬਧ ਹੈਗੀ ਹੈ, ਕਾਫੀ ਸਾਰੀ ਡਿਫਰੈਂਟ ਤਰੀਕੇ ਦੀ ਕਾਉਂਸਲਿੰਗ ਜਿਵੇਂ ਮੈਰਾਈਟਲ ਥੈਰੇਪੀ ਹੈ ਜਿੱਥੇ ਹਸਬੈਂਡ ਵਾਈਫ ਨੂੰ ਵਿਆਹ ਦੇ ਬਾਅਦ ਦਿੱਕਤ ਆ ਰਹੀ ਹੈ, ਬੱਚਿਆਂ ਨੂੰ ਕੋਈ ਦਿੱਕਤ ਆ ਰਹੀ ਹੈ ਉਹਦੇ ਵਾਸਤੇ ਚਾਈਲਡ ਐਂਡੋਲਸੈਂਟ ਕਲੀਨਿਕ ਜਿਹੜਾ ਹੈ ਉਹ ਸਾਡੇ ਇੱਥੇ ਚੱਲਦਾ, ਸੋਮਵਾਰ ਤੋਂ ਲੈ ਕੇ ਸ਼ਨੀਵਾਰ ਅਸੀਂ ਹਰ ਰੋਜ਼ ਇੱਥੇ ਹੁੰਦੇ ਹਾਂ। ਸਪੈਸ਼ਲ ਕਲੀਨਿਕ ਜਿਹੜਾ ਕਾਉਂਸਲਿੰਗ ਵਾਸਤੇ ਉਹ ਮੈਂ ਹਰ ਵੀਰਵਾਰ ਚਲਾਉਣਾ, ਉਹਦੇ 'ਚ ਸਾਡੇ ਗਰੁੱਪ ਕਾਉਂਸਲਿੰਗ ਵੀ ਚੱਲਦੀ ਹੈ ਜਿਹਦੇ 'ਚ ਮੈਂ ਕਾਉਂਸਲਿੰਗ ਜਿਹੜੀ ਗਰੁੱਪ ਵਿੱਚ ਵੀ ਕਰਦਾ, ਜਿਹਦੇ 8-10 ਮਰੀਜ਼ ਜਿਨ੍ਹਾਂ ਨੂੰ ਸੇਮ ਤਰੀਕੇ ਦੀ ਪ੍ਰੋਬਲਮ ਹੈ ਅਸੀਂ ਉਹਨਾਂ ਨੂੰ ਇਕੱਠੇ ਕਰਕੇ ਇੱਕ ਗਰੁੱਪ ਵਿੱਚ ਕਰਦੇ ਹਾਂ। ਨਸ਼ੇ ਦੇ ਸਮਾਧਾਨ ਵਾਸਤੇ ਜਿਹੜੀ ਕਾਉਂਸਲਿੰਗ ਹੈ ਉਹ ਅਲੱਗ ਆਉਂਦੀ ਹੈ, ਉਹਦੇ ਵਾਸਤੇ ਵੀ ਅਲੱਗ ਗਰੁੱਪ ਚੱਲਦੇ ਨੇ, ਤੇ ਇਸ ਤਰੀਕੇ ਨਾਲ ਹਰ ਤਰੀਕੇ ਦੀ ਕਾਉਂਸਲਿੰਗ ਜਿਹੜੀ ਹੈ ਸਾਡੇ ਇੱਥੇ ਉਪਲਬਧ ਹੈਗੀ ਹੈ।
0: ਉਹਦੇ ਲਈ ਉਹਨਾਂ ਨੂੰ OPD ਤੁਹਾਡੇ ਕੋਲ OPD 'ਚ ਹੀ ਆਉਣਾ ਪਏਗਾ ਪਰਚੀ ਕਟਾ ਕੇ ਜਿਵੇਂ ਬਾਕੀ ਪੇਸ਼ੈਂਟ ਆਉਂਦੇ ਨੇ?
1: ਬਿਲਕੁਲ
0: ਜੀ। ਸੋ ਡਾਕਟਰ ਸਾਹਿਬ, ਤੁਸੀਂ ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਇਸ ਸਾਡੀ ਗੱਲਬਾਤ ਦੇ ਵਿੱਚ। ਤੁਸੀਂ ਸਮਝਦੇ ਹੋਵੋ ਕੋਈ ਅਜਿਹੀ ਜਾਣਕਾਰੀ ਜੋ ਸਵਾਲਾਂ ਦੇ ਰੂਪ 'ਚ ਮੈਥੋਂ ਪੁੱਛਣੀ ਰਹਿ ਗਈ ਹੋਵੇ, ਤੁਸੀਂ ਤੁਹਾਡੇ ਵੱਲੋਂ ਸ਼ਾਮਿਲ ਕਰਨਾ ਚਾਹੁੰਦੇ ਹੋਵੋ ਉਹ ਜਾਣਕਾਰੀ?
1: ਮੈਂ ਸਿਰਫ ਇਹੀ ਕਹਾਂਗਾ ਕਿ ਆਪਣੀ ਮਾਨਸਿਕ ਸਿਹਤ ਨੂੰ ਨਜ਼ਰਅੰਦਾਜ਼ ਨਾ ਕਰੋ, ਇਹਦਾ ਇਲਾਜ ਸੰਭਵ ਹੈਗਾ, ਇਹਨੂੰ ਸ਼ਰਮਾਉਣ ਦੀ ਲੋੜ ਨਹੀਂ ਹੈ ਕਿ ਅਸੀਂ ਸਾਈਕੈਟ੍ਰਿਸਟ ਕੋਲ ਜਾ ਰਹੇ ਹਾਂ, ਸਾਈਕੋਲੋਜਿਸਟ ਕੋਲ ਜਾ ਰਹੇ ਹਾਂ, ਇਸ ਤੋਂ ਚੰਗੇ ਤੁਸੀਂ ਆਪਣਾ ਇਲਾਜ ਕਰਾਓ, ਜਿੱਥੇ ਤੁਹਾਨੂੰ ਠੀਕ ਲੱਗਦਾ ਉੱਥੇ ਇਲਾਜ ਕਰੋ।
0: ਡਾਕਟਰ ਸਾਹਿਬ, ਬਹੁਤ ਬਹੁਤ ਸ਼ੁਕਰੀਆ ਤੁਹਾਡਾ।
1: ਸ਼ੁਕਰੀਆ, ਸ਼ੁਕਰੀਆ।

ਔਰਤਾਂ ਵਿੱਚ ਸਟ੍ਰੈਸ, ਟੈਨਸ਼ਨ, ਕਾਰਨ, ਲੱਛਣ ਅਤੇ ਇਲਾਜ, ਇਹਨਾਂ ਸਭ ਵਿਸ਼ਿਆਂ 'ਤੇ ਗੱਲਬਾਤ ਕੀਤੀ ਡਾਕਟਰ ਜਤਿੰਦਰ ਅਨੇਜਾ ਹੋਰਾਂ ਨੇ, ਜੋ ਕਿ ਏਮਸ ਬਠਿੰਡਾ ਵਿਖੇ ਆਪਣੀਆਂ ਸੇਵਾਵਾਂ ਨਿਭਾ ਰਹੇ ਨੇ, ਅਤੇ ਇਹਨਾਂ ਨਾਲ ਗੱਲਬਾਤ ਕਰ ਰਹੇ ਸੀ ਮਨਦੀਪ ਰਾਜੌਰਾ।

0: ਪ੍ਰੋਗਰਾਮ ਚੱਲ ਰਿਹਾ ਘਰ ਪਰਿਵਾਰ ਸਟੂਡੀਓ ਦੀ ਘੜੀ ਮੁਤਾਬਕ ਵਕਤ ਹੋ ਚੁੱਕਾ ਹੈ 12:54 ਦਾ ਔਰ ਮੇਰੇ ਨਾਲ ਸਟੂਡੀਓ ਦੇ ਵਿੱਚ ਮੌਜੂਦ ਨੇ ਮੈਡਮ
1: ਮੈਂ ਸੀਮਾ ਕਟਾਰੀਆ ਅਤੇ ਪ੍ਰੋਗਰਾਮ ਸੁਣ ਰਹੇ ਸਾਰੇ ਹੀ ਸਰੋਤਿਆਂ ਨੂੰ ਸਾਰੀਆਂ ਹੀ ਭੈਣਾਂ ਨੂੰ ਅਤੇ ਸਾਰੇ ਵੀਰਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਨਮਸਕਾਰ ਜੀ ਰਵੀਸ਼ਾ ਮੈਮ ਮੈਨੂੰ ਇਹ ਲੱਗਦਾ ਨਾ ਜਿਹੜਾ ਮਹੀਨਾ ਸਾਉਣ ਦਾ ਚੱਲ ਰਿਹਾ ਹੈ ਇਹ ਮਹੀਨਾ ਜਿਹੜਾ ਸਾਡੀਆਂ ਭੈਣਾਂ ਵਾਸਤੇ ਬਹੁਤ ਸਪੈਸ਼ਲ ਹੁੰਦਾ ਹੈ ਯਾਨੀ ਕਿ ਮਹੀਨਾ ਜਿਹੜਾ ਸਾਉਣ ਦਾ ਬਹੁਤ ਇੰਜੋਏ ਕੀਤਾ ਜਾਂਦਾ ਹੈ ਇਸ ਮਹੀਨੇ ਨੂੰ ਇੰਜੋਏ ਕਰਨ ਦਾ ਕਾਰਨ ਇਹ ਹੁੰਦਾ ਕਿ ਇਸ ਮੌਸਮ ਦੇ ਵਿੱਚ ਜਿਹੜੀਆਂ ਬਾਰਿਸ਼ਾਂ ਨੇ ਬਹੁਤ ਪੈਂਦੀਆਂ ਨੇ
0: ਜੀ ਹਨਾ ਹਵਾਵਾਂ ਚੱਲਦੀਆਂ ਔਰ ਬਾਰਿਸ਼ਾਂ ਦਾ ਆਨੰਦ ਆਪਾਂ ਮਾਣਦੇ ਹਾਂ
1: ਬਾਰਿਸ਼ਾਂ ਦੇ ਮੌਸਮ ਦੇ ਵਿੱਚ ਜਿਹੜਾ ਖਾਣ ਪੀਣ ਹੈ ਹਨਾ ਉਹ ਵੀ ਥੋੜਾ ਜਿਹਾ ਬਦਲ ਜਾਂਦਾ ਹੈ ਯਾਨੀ ਕਿ ਜਿਸ ਦਿਨ ਬਾਰਿਸ਼ ਹੋ ਗਈ ਤਾਂ ਜਿਹੜੀ
0: ਰਸੋਈ ਜਿਹੜੇ ਉਹ ਬਣਨੇ ਹੀ
1: ਪਕੌੜੇ ਬਣਨੇ ਹੈ ਤੇ ਜਿਹੜਾ ਜ਼ਿਆਦਾ ਸੌਣ ਦੇ ਮਹੀਨੇ ਦੇ ਪਕਵਾਨ ਮੰਨੇ ਜਾਂਦੇ ਨੇ ਉਹ ਮੰਨੇ ਜਾਂਦੇ ਨੇ ਕਿ ਗੁਲਗੁਲੇ ਹਨਾ ਗੁਲਗੁਲੇ ਬਣਾਏ ਜਾਣ ਮਾਲਪੂੜੇ ਬਣਾਏ ਜਾਣ ਖੀਰ ਬਣਾਈ ਜਾਵੇ ਹਨਾ ਪੁਰਾਣੇ ਸਮਿਆਂ ਤੇ ਉਦੋਂ ਹੁੰਦਾ ਸੀ ਜਦੋਂ ਕਿ ਸਾਡੀ ਫਿਜ਼ੀਕਲ ਐਕਸਰਸਾਈਜ਼ ਜਿਹੜੀ ਜ਼ਿਆਦਾ ਹੁੰਦੀ ਸੀ ਤੇ ਜਿਹੜਾ ਖਾਣਾ ਦਾਣਾ ਸੀ ਸਾਡੇ ਬਿਲਕੁਲ ਡਾਈਜੈਸਟ ਹੋ ਜਾਂਦਾ ਸੀ ਪਰ ਮੈਨੂੰ ਇਹ ਲੱਗ ਰਿਹਾ ਕਿ ਜਿਵੇਂ ਸਮਾਂ ਬਦਲ ਰਿਹਾ ਹੈ ਤੇ ਖਾਣਾ ਜਿਹੜਾ ਹੈਗਾ ਹਨਾ ਮੌਸਮ ਦੇ ਮੁਤਾਬਕ ਅਸੀਂ ਖਾ ਤਾਂ ਲੈਂਦੇ ਹਾਂ ਪਰ ਕਿਤੇ ਨਾ ਕਿਤੇ ਜਿਹਨੂੰ
0: ਹਜ਼ਮ ਕਰਨਾ ਵੀ ਪੈਂਦਾ
1: ਹਜ਼ਮ ਕਰਨਾ ਹਾਂ ਤੇ ਉਹੀ ਕਾਰਨ ਬਣ ਜਾਂਦਾ ਵੀ ਕੁਛ ਤਾਂ ਬਾਰਿਸ਼ਾਂ ਹੁੰਦੀਆਂ ਬਾਰਿਸ਼ਾਂ ਵੀ ਥੋੜਾ ਜਿਹੜਾ ਹਿਊਮਿਡਿਟੀ ਹੈ ਮੌਸਮ ਦੇ ਵਿੱਚ ਸੀਲਨ ਹੈ ਜਿਹੜੀ ਉਹ ਵੱਧ ਜਾਂਦੀ ਹੈ ਹਨਾ ਤੇ ਉਹ
0: ਬਾਰਿਸ਼ ਦੇ ਵਿੱਚ ਨਾ ਸੀਮਾ ਮੈਮ ਇਹ ਗੱਲ ਜ਼ਰੂਰ ਧਿਆਨ ਰੱਖਣ ਯੋਗ ਹੁੰਦੀ ਹੈ ਕਿ ਚਮੜੀ ਦੇ ਵਿੱਚ ਨਾ ਕੋਈ ਇਨਫੈਕਸ਼ਨ ਕੋਈ ਨਾ ਕੋਈ ਰੋਗ ਜਿਹੜੇ ਹੈ ਨਾ ਓਪਨ ਆਪਣੇ ਸ਼ੁਰੂ ਹੋ ਜਾਂਦੇ ਕਿਉਂਕਿ ਬਾਰਿਸ਼ਾਂ ਵਿੱਚ ਬੱਚੇ ਨਹਾਉਂਦੇ ਵੀ ਹੈ ਦੇਖੋ
1: ਹਾਂਜੀ ਬਿਲਕੁਲ ਉਹ ਬਾਰਿਸ਼ਾਂ ਦੇ ਵਿੱਚ ਨਹਾਉਣਾ ਜਿਹੜਾ ਸਾਡੇ
0: ਪਸੀਨਾ ਇੱਕ ਤਾਂ ਬਹੁਤ ਆਉਂਦਾ ਬਾਰਿਸ਼ਾਂ ਦੇ ਵਿੱਚ
1: ਹਾਂਜੀ ਬਾਰਿਸ਼ਾਂ ਦੇ ਵਿੱਚ ਆਪਾਂ ਜਿਹੜਾ ਨਹਾਉਣਾ ਆਪਾਂ ਨੂੰ ਅੱਛਾ ਲੱਗਦਾ ਵੀ ਬਾਰਿਸ਼ ਦੇ ਵਿੱਚ ਹਨਾ ਨਹਾਉਂਦੇ ਆ ਬੱਚੇ ਵੀ ਨਹਾਉਂਦੇ ਆ ਵੱਡੇ ਬਜ਼ੁਰਗ ਵੀ ਬਜ਼ੁਰਗ ਨਹੀਂ ਤਾਂ ਕਹਿ ਲਓ ਜਿਹੜੇ ਆਮ ਮਿਡਲ ਏਜ ਦੇ ਬੰਦੇ ਆ ਜਾਂ ਇਸ ਭੈਣਾਂ ਨੇ ਉਹ ਵੀ ਬਾਰਿਸ਼ ਦਾ ਆਨੰਦ ਲੈਂਦੀਆਂ ਨੇ ਤਾਂ ਕੋਈ ਗੱਲ ਨਹੀਂ ਹੈ ਤੁਸੀਂ ਬਾਰਿਸ਼ ਦੇ ਵਿੱਚ ਜੇ ਨਹਾਉਣਾ ਤਾਂ ਨਹਾਓ ਬਸ ਥੋੜੀ ਜਿਹੀ ਜਿਹੜੀ
0: ਦੇਖਭਾਲ ਹੈ ਉਹ ਵੀ ਜ਼ਰੂਰੀ ਹੈ
1: ਬਸ ਉਸ ਤੋਂ ਬਾਅਦ ਇਹ ਵੀ ਤੁਸੀਂ ਚਾਹੇ ਬਾਰਿਸ਼ ਦੇ ਵਿੱਚ ਨਹਾ ਲਿਓ ਉਸ ਤੋਂ ਬਾਅਦ ਤੁਸੀਂ ਜਿਹੜਾ ਆਪਣੀ ਚਮੜੀ ਦਾ ਖਿਆਲ ਕਰਨਾ ਹੈ ਯਾਨੀ ਕਿ ਸਭ ਤੋਂ ਪਹਿਲਾਂ ਤਾਂ ਆਪਣੀ ਚਮੜੀ ਨੂੰ
0: ਚਮੜੀ ਦਾ ਤੇ ਵਾਲਾਂ ਦਾ ਵੀ ਖਾਸ ਤੌਰ ਤੇ ਜਿਹੜਾ ਧਿਆਨ ਰੱਖਣਾ ਪੈਂਦਾ
1: ਖਿਆਲ ਰੱਖਣ ਵਾਸਤੇ ਇਹੀ ਜ਼ਰੂਰੀ ਚੀਜ਼ ਜ਼ਰੂਰੀ ਹੈ ਕਿ ਤੁਸੀਂ ਜਿਹੜਾ ਆਪਣੀ ਸਕਿਨ ਹੈ ਚਮੜੀ ਉਹਨੂੰ ਚੰਗੀ ਤਰ੍ਹਾਂ ਡਰਾਈ ਕਰਨਾ ਹੈ ਇਸੇ ਤਰ੍ਹਾਂ ਜਿਹੜੇ ਤੁਹਾਡੇ ਵਾਲ ਨੇ ਉਹਨਾਂ ਨੂੰ ਤੁਸੀਂ ਚੰਗੀ ਤਰ੍ਹਾਂ ਕੋਈ ਅੱਛੇ ਕਾਟਨ ਦੇ ਟਾਵਲ ਨਾਲ ਲੈ ਕੇ ਸੁਕਾ ਲੈਣਾ ਕਿਉਂਕਿ ਜਿੰਨੀ ਜ਼ਿਆਦਾ ਜਿਹੜੀ ਮੋਇਸਚਰਾਈਜ਼ਰ ਤੁਹਾਡੀ ਸਕਿਨ ਦੇ ਵਿੱਚ ਜੇ ਦੇਰ ਨਾਲ ਬਣਿਆ ਰਹੇਗਾ ਤਾਂ ਉਹੀ ਤੁਹਾਡੀ ਸਕਿਨ ਇਨਫੈਕਸ਼ਨ ਦੇਗਾ
0: ਔਰ ਬਾਰਿਸ਼ ਦੇ ਮੌਸਮ ਦੇ ਵਿੱਚ ਦੇਖਣ ਦੇ ਵਿੱਚ ਆਉਂਦਾ ਕਿ ਖੁਜਲੀ ਦਾਦ ਐਗਜ਼ੀਮਾ ਅਜਿਹੀਆਂ ਮਤਲਬ ਬਿਮਾਰੀਆਂ ਵੀ ਨਾ ਕਾਫੀ ਦੇਖਣ ਵਿੱਚ ਆਉਂਦੀਆਂ ਕੁਛ ਕੁ ਬੱਚਿਆਂ ਦੇ ਤਾਂ ਐਲਰਜੀ ਨਾਲ ਦਾਣੇ ਵੀ ਹੋ ਜਾਂਦੇ ਆ ਹਨਾ
1: ਹਾਂਜੀ
0: ਚਮੜੀ ਦੇ ਵਿੱਚ ਨਹਾ ਕੇ ਜਿਵੇਂ ਮੀਂਹ ਚ ਆਉਂਦੇ ਆ ਤੇ ਉਹ ਚਮੜੀ ਡਰਾਈ ਹੋ ਜਾਂਦੀ ਹੈ ਤੇ ਤਰ੍ਹਾਂ ਤਰ੍ਹਾਂ ਦੀਆਂ ਬਿਮਾਰੀਆਂ ਦਾ ਆਪਾਂ ਨੂੰ ਸਾਹਮਣਾ ਕਰਨਾ ਪੈਂਦਾ ਸੋ ਖਾਸ ਦੇਖਭਾਲ ਦੀ ਲੋੜ ਹੁੰਦੀ ਹੈ ਇਸ ਮੌਸਮ ਦੇ ਵਿੱਚ ਚਮੜੀ ਦੀ
1: ਜੀ ਹਾਂਜੀ ਖਾਸ ਦੇਖਭਾਲ ਵੀ ਯਾਨੀ ਕਿ ਜੇ ਤੁਹਾਨੂੰ ਲੋੜ ਮਹਿਸੂਸ ਹੋ ਰਹੀ ਹੈ ਤਾਂ ਤੁਸੀਂ ਕਿਸੇ ਅੱਛੇ ਡਾਕਟਰ ਨੂੰ ਕੰਸਲਟ ਵੀ ਕਰ ਸਕਦੇ ਹੋ
0: ਜੀ ਬਿਲਕੁਲ
1: ਤੇ ਘਰ ਤੋਂ ਜੇ ਤੁਸੀਂ ਸ਼ੁਰੂਆਤ ਹੈ ਤਾਂ ਸਭ ਤੋਂ ਪਹਿਲਾਂ ਤੁਸੀਂ ਆਪਣੀ ਜਿਹੜੀ ਚਮੜੀ ਹੈ ਉਹਨੂੰ ਡਰਾਈ ਰੱਖੋ ਤੇ ਉਸ ਤੋਂ ਬਾਅਦ ਜਿਹੜਾ ਹਲਕਾ ਫੁਲਕਾ ਕੋਈ ਵੀ ਤੁਸੀਂ ਜਿਹੜਾ ਟੈਲਕ ਹੈ ਉਹ ਯੂਜ਼ ਕਰ ਸਕਦੇ ਹੋ ਤਾਂ ਜੀ ਮੈਨੂੰ ਲੱਗਦਾ ਰਵੀਸ਼ਾ ਮੈਮ ਆਪਾਂ ਗੱਲਾਂ ਬਹੁਤ ਕਰ ਲਈਆਂ ਤੇ ਹੁਣ ਪ੍ਰੋਗਰਾਮ ਦੇ ਤਹਿਤ ਆਪਾਂ ਇੱਕ ਗੀਤ
0: ਵੀ ਸੁਣਵਾ ਦਈਏ ਜੀ

0: ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਰੋਸ਼ਨ ਪ੍ਰਿੰਸ। ਤੁਸੀਂ ਸੁਣ ਰਹੇ ਹੋ ਮਾਲਵੇ ਦੀ ਸ਼ਾਨ, ਸਰੋਤਿਆਂ ਦੀ ਜ਼ੁਬਾਨ, ਆਕਾਸ਼ਵਾਣੀ ਐਫ ਐਮ ਬਠਿੰਡਾ, ਐਫ ਐਮ ਬੈਂਡ 101.1 ਮੈਗਾਹਰਟਜ਼ ਤੇ।
1: ਹੋ ਗਿਆ ਇੰਤਜ਼ਾਮ।
2: ਕਿਸ ਦਾ?
1: ਗੁੱਡੀ ਦੀ ਫੀਸ ਦਾ।
2: ਦਿਖਾ। 20,000 ਦਾ ਲੋਨ ਤੁਰੰਤ। ਪਤਾ ਹੈ ਕੌਣ ਦੇ ਰਿਹਾ ਹੈ? ਵਿਆਜ ਕਿੰਨਾ ਹੈ?
1: ਲੋਨ ਸਿਰਫ ਨਿਯੰਤਰਿਤ ਸੰਸਥਾਵਾਂ ਤੋਂ ਹੀ ਲਓ। ਲੋਨ ਦਾ ਵਿਚਾਰ ਲੋੜ ਅਨੁਸਾਰ, ਉਹ ਵੀ ਚੈੱਕ ਕਰਕੇ।
2: ਹੋ ਗਿਆ ਇੰਤਜ਼ਾਮ। ਤਨਖਾਹ ਐਡਵਾਂਸ ਚ ਭੇਜੀ।
3: RBI ਕਹਿੰਦਾ ਹੈ,
4: ਸਹੀ ਵਿੱਤੀ ਰਵੱਈਆ ਤੁਹਾਨੂੰ ਬਚਾਏਗਾ ਹਮੇਸ਼ਾ।
5: ਬੋਲੀਆਂ, ਗਿੱਧਾ ਅਤੇ ਸੌਣ ਦਾ ਮਹੀਨਾ ਜੀ। ਸਰੋਤਿਆ, ਅਨੁਮੀਤ ਕੌਰ ਤੇ ਬਲਜੀਤ ਸ਼ਰਮਾ ਜੀ ਲੈ ਕੇ ਆ ਰਹੇ ਨੇ ਪ੍ਰੋਗਰਾਮ ਪਿੰਡਾਂ ਵਾਲੇ ਦੇ ਤਹਿਤ। ਮਿਤੀ 14 ਅਗਸਤ ਦਿਨ ਸ਼ੁੱਕਰਵਾਰ ਸ਼ਾਮ 5 ਵਜੇ ਹਰ ਦਿਲਾਂ ਨੂੰ ਨੱਚਣ ਲਈ ਮਜਬੂਰ ਕਰ ਦੇਣ ਵਾਲਾ।

ਵਿਸ਼ਾ ਗਿੱਧਾ। ਪ੍ਰੋਗਰਾਮ ਦੇ ਨਿਰਮਾਤਾ ਤੇ ਨਿਰਦੇਸ਼ਕ ਬਲਜੀਤ ਸ਼ਰਮਾ, ਸੰਪਾਦਨ ਸਤਪਾਲ ਬਰਾੜ। ਤਾਂ ਫਿਰ ਸੁਣਨਾ ਨਾ ਭੁੱਲਣਾ, ਮਿਤੀ 14 ਅਗਸਤ ਦਿਨ ਸ਼ੁੱਕਰਵਾਰ ਸ਼ਾਮ 5 ਵਜੇ ਪ੍ਰੋਗਰਾਮ ਪਿੰਡਾਂ ਵਾਲੇ।

0: ਜੀ ਭੈਣੋ, ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਚਮੜੀ ਦੀ ਦੇਖਭਾਲ ਬਾਰੇ ਆਪਾਂ ਗੱਲਾਂ ਕੀਤੀਆਂ, ਔਰ ਹੁਣ ਆਪਣੀਆਂ ਭੈਣਾਂ ਨਾਲ ਇਹ ਵੀ ਇੱਕ ਗੱਲ ਸਾਂਝੀ ਕਰ ਲਈ ਹੈ ਕਿ ਪਾਣੀ ਦੀ ਕਮੀ ਹੈ ਨਾ ਜਿਹੜੀ, ਉਹ ਵੀ ਸਰੀਰ ਦੇ ਵਿੱਚ ਕਈ ਵਾਰੀ ਨਾ ਬਹੁਤ ਵੱਡੀ ਮੁਸੀਬਤ ਦਾ ਕਾਰਨ ਬਣ ਜਾਂਦੀ ਹੈ। ਗੱਲ ਤਾਂ ਇਹ ਛੋਟੀ ਜਿਹੀ ਹੈ, ਕਿਉਂ ਸੀਮਾ ਮੈਮ?
1: ਜੀ ਬਿਲਕੁਲ, ਜਿਹੜੀ ਪਾਣੀ ਦੀ ਕਮੀ ਯਾਨੀ ਜਿਹਨੂੰ ਅਸੀਂ ਅਕਸਰ ਡੀਹਾਈਡਰੇਸ਼ਨ ਦੇ ਨਾਮ ਨਾਲ ਵੀ ਜਾਣਦੇ ਹਾਂ, ਅਤੇ ਉਹਦੇ ਵਾਸਤੇ ਇਹੀ ਕਿਹਾ ਜਾਂਦਾ ਕਿ ਜਿਵੇਂ ਤੇਜ਼ ਗਰਮੀ ਜਿਹੜੀ ਜੂਨ ਦੀ ਹੁੰਦੀ ਹੈ ਨਾ, ਡਰਾਈ ਜੀ ਗਰਮੀ ਪੈਂਦੀ ਉਹ ਤਾਂ ਸਾਨੂੰ ਪਤਾ ਲੱਗਦਾ, ਅਤੇ ਜਿਹੜਾ ਸਾਉਣ ਦਾ ਮਹੀਨਾ ਚੱਲ ਰਿਹਾ, ਮੌਸਮ ਬੜਾ ਉਮਸ ਭਰਿਆ ਰਹਿੰਦਾ ਹੈ, ਸਾਨੂੰ ਬਾਰ ਬਾਰ ਪਿਆਸ ਹੈ ਜਿਹੜੀ ਲੱਗਦੀ ਰਹਿੰਦੀ ਹੈ, ਪਰ ਕੁਝ ਲੋਕਾਂ ਨੂੰ ਫੀਲ ਨਹੀਂ ਹੁੰਦਾ ਕਿ ਮੈਨੂੰ ਹੁਣ ਸ਼ਾਇਦ ਪਾਣੀ ਪੀਣ ਦੀ ਲੋੜ ਹੈ, ਜਾਂ ਕਈ ਵਾਰ ਇਹ ਹੁੰਦਾ ਕਿ ਅਸੀਂ ਪ੍ਰੋਪਰ ਪਾਣੀ ਪੀ ਰਹੇ ਹੁੰਦੇ ਹਾਂ, ਪਰ ਸਾਡੇ ਸਰੀਰ ਦੇ ਵਿੱਚ ਜਿੰਨੀ ਲੋੜ ਸਾਡੇ ਸਰੀਰ ਨੂੰ ਪਾਣੀ ਦੀ ਹੁੰਦੀ ਹੈ, ਅਸੀਂ ਓਨਾ ਇਨਟੇਕ ਯਾਨੀ ਕਿ ਓਨਾ ਪਾਣੀ ਅਸੀਂ ਅੰਦਰੋਂ ਨਹੀਂ ਸਾਡੇ ਸਰੀਰ ਦੇ ਵਿੱਚ ਜਾ ਰਿਹਾ ਹੁੰਦਾ, ਅਤੇ ਸਾਨੂੰ ਇਸ ਕੀ ਚੀਜ਼ ਦਾ ਜਿਹੜਾ ਖਾਸ ਖਿਆਲ ਰੱਖਣਾ ਚਾਹੀਦਾ ਹੈ
0: ਜੀ। ਕਿਉਂਕਿ ਨਾ ਇਹ ਵੀ ਦੇਖਣ ਦੇ ਵਿੱਚ ਆਇਆ ਸੀਮਾ ਮੈਮ ਕਿ ਜਦੋਂ ਆਪਾਂ ਪਾਣੀ ਘੱਟ ਪੀਂਦੇ ਨਾ, ਤਾਂ ਇਹਦੇ ਨਾਲ ਪਾਚਨ ਤੰਤਰ ਜਿਹੜਾ ਹੁੰਦਾ ਹੈ ਉਹ ਕਮਜ਼ੋਰ ਹੋ ਜਾਂਦਾ ਹੈ
1: ਜੀ, ਅਤੇ ਪਾਚਨ ਤੰਤਰ ਸਾਡਾ ਕਹਿਣਾ ਜਿੰਨਾ ਸਾਰਾ ਖਾਣਾ ਪੀਣਾ ਹੈ ਜੋ ਵੀ ਅਸੀਂ ਖਾਂਦੇ ਪੀਂਦੇ ਹਾਂ, ਉਹ ਜੇ ਪਾਚਨ ਤੰਤਰ ਨਹੀਂ ਹਜ਼ਮ ਕਰਨਾ ਹੁੰਦਾ ਹੈ, ਅਤੇ ਜੇ ਪਾਚਨ ਤੰਤਰ ਪਾਣੀ ਦੀ ਕਮੀ ਨਾਲ ਜੇ ਕਿਤੇ ਕਮਜ਼ੋਰ ਪੈ ਗਿਆ, ਤਾਂ ਯਾਨੀ ਕਿ
0: ਪੋਸ਼ਕ ਤੱਤਾਂ ਦੀ ਫਿਰ ਕਮੀ ਜਿਹੜੀ
1: ਪੋਸ਼ਕ ਤੱਤਾਂ ਦੀ ਕਮੀ ਹੋ ਜਾਏਗੀ,
0: ਕਮਜ਼ੋਰੀ, ਥਕਾਨ ਅਤੇ ਹੋਰ ਜਿਹੜੀ ਸਰੀਰ ਦੀਆਂ ਮਾਸਪੇਸ਼ੀਆਂ ਵੀ ਕਮਜ਼ੋਰੀ ਮਹਿਸੂਸ ਕਰਨ ਲੱਗਦੀਆਂ, ਲੋ ਫੀਲ ਕਰਦੀ ਹੈ ਯਾਨੀ ਕਿ ਬੋਡੀ,
1: ਜਿਹੜਾ ਬੋਡੀ ਦੇ ਵਿੱਚ ਫਿਰ ਜਿਹੜੀ ਐਸਿਡਿਟੀ ਹੈ ਕਹਿ ਦਿੰਦੇ, ਜਿਹੜਾ ਅਕਸਰ ਆਮ ਲੋਕ ਤੇਜ਼ਾਬ ਵੀ ਕਹਿ ਦਿੰਦੇ, ਜਿਵੇਂ ਤੇਜ਼ਾਬ ਬਣਦਾ
0: ਪੇਟ
1: ਜਿਹੜੀਆਂ ਡੀਹਾਈਡਰੇਸ਼ਨ ਕਰਕੇ ਹੀ ਹੁੰਦੀਆਂ, ਅਤੇ ਫਿਰ ਸਾਰੀਆਂ ਭੈਣਾਂ ਨੂੰ ਇਹ ਜਿਹੜੀ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਘਰ ਦੇ ਵਿੱਚ ਤੁਰਦੇ ਫਿਰਦੇ, ਅਤੇ ਜੇ ਤੁਸੀਂ ਕੋਈ ਕੰਮ ਕਾਰ ਵੀ ਕਰ ਰਹੇ ਹੋ ਤਾਂ ਆਪਦੇ ਵਰਕਿੰਗ ਪਲੇਸ ਜਿਹੜਾ ਵੱਧ ਤੋਂ ਵੱਧ ਤੁਸੀਂ ਪਾਣੀ ਹੈ ਜਿਹੜਾ ਆਪਦਾ ਨਾਲ ਕੈਰੀ ਕਰਨਾ, ਯਾਨੀ ਕਿ ਸਾਫ਼ ਸੁਥਰਾ ਪਾਣੀ ਪੀਣਾ ਵੀ ਪਾਣੀ ਹੈ ਅਤੇ ਸਾਫ਼ ਸੁਥਰਾ ਪਾਣੀ ਪੀਣਾ ਹੈ
0: ਜੀ।

0: ਜੀ, ਤੇ ਇਸੇ ਹੀ ਤਰ੍ਹਾਂ ਅਸੀਂ ਪ੍ਰੋਗਰਾਮ ਦੇ ਆਗਾਜ਼ ਵਿੱਚ ਕਿਹਾ ਸੀ ਕਿ ਸਾਡਾ ਵਿਸ਼ਾ ਹੋਵੇਗਾ ਜਿਹੜੀ ਗਰਭ ਅਵਸਥਾ ਦੇ ਵਿੱਚ ਜਿਹੜੀ ਖੂਨ ਦੀ ਕਮੀ ਹੈ ਜਿਹੜੀ ਉਹ ਹੋ ਜਾਂਦੀ ਹੈ, ਤੇ ਅਕਸਰ ਇਹ ਚਿੰਤਾ ਦਾ ਕਾਰਨ ਵੀ ਬਣ ਜਾਂਦੀ ਹੈ, ਕਿਉਂਕਿ
1: ਜੀ
0: ਗਰਭ ਅਵਸਥਾ ਦੇ ਵਿੱਚ ਜਿੰਨਾ ਅਸੀਂ ਜਨਨੀ ਦਾ ਖਿਆਲ ਰੱਖਣਾ ਹੁੰਦਾ ਹੈ ਓਨਾ ਹੀ ਉਸਦੇ ਆਉਣ ਵਾਲੇ ਜਿਹੜੇ ਬੱਚੇ ਦਾ ਸਿਹਤ ਦਾ ਖਿਆਲ ਵੀ ਰੱਖਣਾ ਹੁੰਦਾ ਹੈ, ਤੇ ਇਸ ਕਰਕੇ ਸਰੀਰ ਦੇ ਵਿੱਚ ਜਿਹੜੀ ਖੂਨ ਦੀ ਕਮੀ ਹੈ ਉਹ ਬਿਲਕੁਲ ਵੀ ਨਹੀਂ ਹੋਣੀ ਚਾਹੀਦੀ। ਤੇ ਜੇ ਗੱਲ ਕਰੀਏ ਕਿ ਇਸ ਦੇ ਤਹਿਤ ਸਾਨੂੰ ਕਿਹੜੇ
1: ਆਇਰਨ
0: ਕਿਹੜੇ
1: ਆਇਰਨ ਬਹੁਤ
0: ਹਾਂ
1: ਜ਼ਰੂਰੀ ਹੁੰਦਾ ਹੈ ਜੀ ਇਸ
0: ਹਾਂਜੀ ਉਹ
1: ਵਕਤ ਦੇ
0: ਹਾਂ
1: ਦੌਰਾਨ
0: ਆਇਰਨ
1: ਗਰਭ
0: ਵੀ
1: ਅਵਸਥਾ ਦੇ
0: ਜ਼ਰੂਰੀ ਹੈ,
1: ਵਿੱਚ।
0: ਤੇ ਨਾਲ ਜੇ ਮੈਨੂੰ ਇਹ ਲੱਗਦਾ ਰਵੀਸ਼ਾ ਮੈਮ, ਜੇ ਸਾਨੂੰ ਲੱਛਣ ਪਤਾ ਹੋਣਗੇ ਤਾਂ ਸ਼ਾਇਦ ਸਾਨੂੰ ਪਤਾ ਲੱਗ ਜਾਏਗਾ ਕਿ ਵੀ ਸਾਡੇ ਸਰੀਰ ਦੇ
1: ਵੀ
0: ਵਿੱਚ
1: ਆਇਰਨ ਦੀ
0: ਖੂਨ ਦੀ
1: ਕਮੀ
0: ਕਮੀ।
1: ਕਿਉਂ? ਹਾਂ,
0: ਹਾਂਜੀ, ਹੈ ਨਾ,
1: ਖੂਨ ਦੀ ਕਮੀ
0: ਉਹਨਾਂ
1: ਕਾਰਨ
0: ਲੱਛਣਾਂ
1: ਹੋ
0: ਵਿੱਚ
1: ਰਹੀ ਹੈ,
0: ਮੈਨੂੰ ਲੱਗਦਾ ਕਿ ਤੁਹਾਨੂੰ ਜ਼ਿਆਦਾ ਥਕਾਨ ਮਹਿਸੂਸ ਹੋਵੇਗੀ,
1: ਕਮਜ਼ੋਰੀ, ਜਿਵੇਂ ਚੱਕਰ ਆਉਣਾ ਹੋ
0: ਹਾਂਜੀ
1: ਗਿਆ,
0: ਹਾਂ
1: ਹੈ
0: ਇਹ
1: ਨਾ।
0: ਹੋ ਗਿਆ। ਤੇ ਅਕਸਰ ਇਹ ਵੀ ਹੁੰਦਾ ਜਿਹੜੀ ਖੂਨ ਦੀ ਕਮੀ ਹੁੰਦੀ ਹੈ ਨਾ, ਤਾਂ ਫਿਰ ਸਾਡੇ ਸਰੀਰ ਦੀ ਜਿਹੜੀ ਤਵਚਾ ਦਾ ਰੰਗ ਹੈ, ਜਿਹੜੀ ਸਕਿਨ ਹੈ, ਉਹ ਜਿਹੜੀ ਡੱਲ ਪੈਣੀ ਸ਼ੁਰੂ ਹੋ ਜਾਂਦੀ ਹੈ,
1: ਪੀਲਾਪਨ ਜਿਹਾ ਆ
0: ਪੀਲਾਪਨ
1: ਜਾਂਦਾ
0: ਹੈ ਜਿਹੜਾ
1: ਚਮੜੀ ਦੇ ਵਿੱਚ
0: ਉਹ ਆ ਜਾਂਦਾ ਹੈ, ਤੇ ਇਹਦੇ ਨਾਲ ਨਾਲ ਜਦੋਂ ਖੂਨ ਦੀ ਕਮੀ ਹੁੰਦੀ ਹੈ ਤੇ ਫਿਰ ਸਾਨੂੰ
1: ਇਹਦੇ
0: ਸਾਹ
1: ਨਾਲ
0: ਲੈਣ ਦੇ ਵਿੱਚ ਵੀ
1: ਜੀ
0: ਜਿਹੜੀ ਹੈ ਤਕਲੀਫ ਆਉਣੀ
1: ਮੈਮ
0: ਸ਼ੁਰੂ
1: ਇਹ
0: ਹੋ
1: ਵੀ
0: ਜਾਂਦੀ
1: ਦੇਖਿਆ ਗਿਆ ਕਿ ਅੱਖਾਂ ਦੇ ਵਿੱਚ ਵੀ ਪੀਲਾਪਨ ਆਉਣਾ ਸ਼ੁਰੂ ਹੋ ਜਾਂਦਾ ਜਦੋਂ ਕਿਸੇ
0: ਹਾਂਜੀ
1: ਦੇ ਸਰੀਰ
0: ਹਾਂ
1: ਦੇ ਵਿੱਚ
0: ਅਕਸਰ
1: ਖੂਨ
0: ਕਹਿ
1: ਦੀ
0: ਦਿੰਦੇ
1: ਕਮੀ
0: ਜਿਹਨੂੰ
1: ਹੁੰਦੀ ਹੈ।
0: ਜੌਂਡਿਸ ਜਾਂ ਪੀਲੀਆ ਕਿਹਾ ਜਾਂਦਾ ਹੈ, ਤਾਂ ਫਿਰ ਜਿਹੜੀ ਪਹਿਲਾਂ ਸਾਨੀਆਂ ਅੱਖਾਂ ਹੀ ਸਾਨੂੰ ਜਿਹੜੀਆਂ ਪੀਲੀਆਂ ਨਜ਼ਰ ਆਣੀਆਂ ਸ਼ੁਰੂ ਹੋ
1: ਸੋ
0: ਜਾਂਦੀਆਂ
1: ਬਚਾਵ ਲਈ ਵੀ ਮੈਮ ਫਟਾਫਟ ਆਪਣੇ ਸਰੋਤਿਆਂ ਨਾਲ ਤੇ ਭੈਣਾਂ ਨਾਲ ਸਾਂਝਾ ਕਰ ਲਈਏ ਵੀ ਕੀ ਆਪਾਂ ਇਹਨਾਂ ਨੂੰ ਦੱਸ ਸਕਦੇ ਹਾਂ ਵੱਧ ਤੋਂ ਵੱਧ।
0: ਜੀ, ਮੈਨੂੰ ਇਹ ਲੱਗਦਾ ਕਿ ਜਿਹੜੇ ਅਕਸਰ ਸਾਡੇ ਡਾਕਟਰਸ ਵੀ ਸਾਨੂੰ ਰਿਕਮੈਂਡ ਕਰਦੇ ਕਿ ਜਿਹੜੀ ਆਇਰਨ ਦੀ ਟੈਬਲੇਟ ਹੁੰਦੀ ਹੈ, ਹੈ ਨਾ, ਜਾਂ ਕੋਈ ਵੀ ਵਿਟਾਮਿਨਸ ਹੈ, ਉਹ ਜਿਹੜੀ ਗੋਲੀ ਹੈ ਫਿਰ ਸਾਨੂੰ ਡਾਕਟਰ ਦੀ ਸਲਾਹ ਦੇ ਨਾਲ ਸ਼ੁਰੂ ਕਰਨੀ ਚਾਹੀਦੀ ਹੈ, ਯਾਨੀ ਕਿ ਤੁਸੀਂ ਕੋਈ ਵੀ ਦਵਾਈ ਲੈਣੀ ਹੈ ਤਾਂ ਉਸ ਤੋਂ ਪਹਿਲਾਂ ਆਪਣੇ ਡਾਕਟਰ ਨੂੰ ਇਹ ਜਿਹੜਾ ਕੰਸਲਟ ਜ਼ਰੂਰ ਕਰਨਾ।
1: ਇਸ ਤੋਂ ਇਲਾਵਾ ਜੀ ਹਰੇ ਪੱਤੇਦਾਰ ਸਬਜ਼ੀਆਂ ਦਾ ਇਸਤੇਮਾਲ ਵੀ ਜਿਹੜਾ ਹੈ ਖੂਨ ਦੇ ਵਿੱਚ ਵਾਧਾ ਕਰਦਾ ਹੈ, ਜਿਵੇਂ ਬੀਨਸ ਹੋ ਗਈਆਂ, ਮਟਰ ਹੋ ਗਏ,

ਐਫ ਐਮ ਐਂਡ 101.1 ਮੈਗਾਹਰਟਜ਼ ਤੇ ਤੁਸੀਂ ਟਿਊਨ ਕੀਤਾ ਆਕਾਸ਼ਵਾਣੀ ਐਫ ਐਮ ਬਠਿੰਡਾ ਸਟੂਡੀਓ ਦੀ ਘੜੀ ਮੁਤਾਬਕ ਵਕਤ ਹੋ ਰਿਹਾ ਜੀ 1:09 ਅਤੇ 38 ਸੈਕਿੰਡ ਦਾ। ਕੁਝ ਹੀ ਪਲਾਂ ਬਾਅਦ ਤੁਸੀਂ ਸੁਣੋਗੇ ਪ੍ਰਾਦੇਸ਼ਿਕ ਖਬਰਾਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਠੀਕ 1:10 ਤੇ। ਕੁਝ ਪਲ ਲਈ ਕਰੋ ਇੰਤਜ਼ਾਰ।

0: ਚੋਣਾਂ ਲਈ ਪੰਜਾਬ ਦੀ ਖਰੜਾ ਵੋਟਰ ਸੂਚੀ ਅੱਜ ਭਾਰਤੀ ਚੋਣ ਕਮਿਸ਼ਨ ਵੱਲੋਂ ਪ੍ਰਕਾਸ਼ਿਤ ਤੇ ਜਾਰੀ ਕੀਤੀ ਜਾਵੇਗੀ। ਅਧਿਕਾਰਤ ਅੰਕੜਿਆਂ ਮੁਤਾਬਕ ਖਰੜਾ ਸੂਚੀ ਵਿਚ ਵੋਟਰਾਂ ਦੀ ਕੁੱਲ ਗਿਣਤੀ ਜੂਨ 2026 ਚ ਵਿਸ਼ੇਸ਼ ਤੀਬਰ ਸੋਧ SIR ਤੋਂ ਪਹਿਲਾਂ 2,14,00,000 ਤੋਂ ਘੱਟ ਕੇ 1,93,00,000 ਹੋ ਜਾਏਗੀ। ਪੰਜਾਬ ਤੇ ਕੇਂਦਰ ਸ਼ਾਸਿਤ ਪ੍ਰਦੇਸ਼ ਚੰਡੀਗੜ੍ਹ ਵਿਚ ਤਿਰੰਗਾ ਯਾਤਰਾਵਾਂ ਬਹੁਤ ਉਤਸ਼ਾਹ ਨਾਲ ਚੱਲ ਰਹੀਆਂ ਨੇ। ਅੱਜ ਪੰਜਾਬ ਦੇ ਰਾਜਪਾਲ ਤੇ ਚੰਡੀਗੜ੍ਹ ਦੇ ਪ੍ਰਸ਼ਾਸਕ ਗੁਲਾਬ ਚੰਦ ਕਟਾਰੀਆ ਨੇ ਸਵੇਰੇ ਸੁਖਨਾ ਝੀਲ ਤੇ ਚੰਡੀਗੜ੍ਹ ਪ੍ਰਸ਼ਾਸਨ ਦੇ ਸੈਰ ਸਪਾਟਾ ਵਿਭਾਗ ਵੱਲੋਂ ਕਰਵਾਈ ਹਰ ਘਰ ਤਿਰੰਗਾ ਵਾਕਾਥੋਨ ਚ ਹਿੱਸਾ ਲਿਆ। ਸੈਂਕੜੇ ਬੱਚੇ ਤੇ ਨੌਜਵਾਨ ਆਪਣੇ ਹੱਥਾਂ ਚ ਰਾਸ਼ਟਰੀ ਝੰਡਾ ਫੜ ਕੇ ਇਸ ਵਾਕਾਥੋਨ ਦਾ ਹਿੱਸਾ ਬਣੇ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ੍ਰੀ ਕਟਾਰੀਆ ਨੇ ਕਿਹਾ,
1: इस तिरंगे के खातिर ही देश के लोगों ने अपना सब कुछ दे करके इसका मान सम्मान बढ़ाया, तो तिरंगा का सम्मान हमारा सम्मान है, तिरंगा का गौरव हमारा गौरव है, राष्ट्र का गौरव हम सबका गौरव है। इसका ख्याल रखते हुए अपने जिंदगी में हमें भी देश के लिए परिश्रम और मेहनत करके अपने देश को बहुत आगे दुनिया में नंबर 1 बढ़ाने का प्रयत्न करना, उसका संकल्प लेने का दिन।
0: ਅੱਜ ਮੋਹਾਲੀ ਵਿਖੇ ਵੀ ਇੱਕ ਤਿਰੰਗਾ ਯਾਤਰਾ ਆਯੋਜਿਤ ਕੀਤੀ ਗਈ, ਜਿਸ ਵਿਚ ਸਕੂਲੀ ਵਿਦਿਆਰਥੀਆਂ ਤੇ ਹੋਰਨਾਂ ਨੇ ਹਿੱਸਾ ਲਿਆ। ਤਿਰੰਗਾ ਯਾਤਰਾ ਦੌਰਾਨ ਬਾਜ਼ਾਰਾਂ ਤੇ ਰਿਹਾਇਸ਼ੀ ਖੇਤਰਾਂ ਵਿਚੋਂ ਲੰਘਦੇ ਹੋਏ ਭਾਰਤ ਮਾਤਾ ਕੀ ਜੈ ਤੇ ਵੰਦੇ ਮਾਤਰਮ ਦੇ ਨਾਅਰੇ ਲਗਾਏ ਗਏ। ਅੰਤਰਰਾਸ਼ਟਰੀ ਯੁਵਾ ਦਿਵਸ ਮੌਕੇ ਪੰਜਾਬ ਪੁਲਿਸ ਦੇ ਸਮੁਦਾਇਕ ਮਾਮਲਿਆਂ ਬਾਰੇ ਡਿਵੀਜ਼ਨ ਨੇ ਹਾਰਟਿਕ ਫਾਊਂਡੇਸ਼ਨ ਤੇ ਰਾਜੀਵ ਗਾਂਧੀ ਨੈਸ਼ਨਲ ਇੰਸਟੀਚਿਊਟ ਆਫ ਯੂਥ ਡਿਵੈਲਪਮੈਂਟ ਰੀਜਨਲ ਸੈਂਟਰ ਚੰਡੀਗੜ੍ਹ ਦੇ ਸਹਿਯੋਗ ਨਾਲ ਕੱਲ੍ਹ ਚੰਡੀਗੜ੍ਹ ਦੇ ਪੰਜਾਬ ਕਲਾ ਭਵਨ ਵਿਖੇ ਇੱਕ ਮੈਗਾ ਯੁਵਾ ਸਸ਼ਕਤੀਕਰਨ ਸਮਾਗਮ ਦਾ ਆਯੋਜਨ ਕੀਤਾ। ਇਸ ਵਿਚ ਪੰਜਾਬ ਪੁਲਿਸ ਦੀ ਰਾਸ਼ਟਰੀ ਸੇਵਾ ਯੋਜਨਾ NSS ਅਤੇ ਵਿਦਿਆਰਥੀ ਪੁਲਿਸ ਕੈਡਿਟ SPC ਯੋਜਨਾ ਦੀ ਨੁਮਾਇੰਦਗੀ ਕਰਨ ਵਾਲੇ 400 ਤੋਂ ਵੱਧ ਵਿਦਿਆਰਥੀਆਂ ਨੇ ਹਿੱਸਾ ਲਿਆ। ਪ੍ਰੋਗਰਾਮ ਦੌਰਾਨ ਸਵੱਛ ਭਾਰਤ ਦੇ ਵਿਸ਼ੇ ਤੇ ਕੇਂਦਰਿਤ ਕਲਾ ਮੁਕਾਬਲਾ, ਸਮੂਹਿਕ ਸੰਗੀਤ, ਯੋਗ ਪ੍ਰਦਰਸ਼ਨ, ਪ੍ਰਭਾਵਸ਼ਾਲੀ ਨੁੱਕੜ ਨਾਟਕ ਵੀ ਪੇਸ਼ ਕੀਤੇ ਗਏ। 2 ਵਾਰ ਦੀ ਓਲੰਪੀਅਨ ਰਾਸ਼ਟਰਮੰਡਲ ਖੇਡਾਂ ਦੇ ਤਮਗਾ ਜੇਤੂ ਅਤੇ ਅਰਜੁਨ ਪੁਰਸਕਾਰ ਜੇਤੂ ਅੰਜਮ ਮੌਤਗਿੱਲ ਨੇ ਇਸ ਮੌਕੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਵਿਸ਼ੇਸ਼ ਮਹਿਮਾਨ ਵਿਸ਼ੇਸ਼ DGP ਗੁਰਪ੍ਰੀਤ ਕੌਰ ਦਿਓ ਨੇ ਇਸ ਮੌਕੇ ਸੰਬੋਧਨ ਕਰਦਿਆਂ ਰਾਸ਼ਟਰ ਨਿਰਮਾਣ ਵਿਚ ਨੌਜਵਾਨਾਂ ਦੀ ਮਹੱਤਵਪੂਰਨ ਭੂਮਿਕਾ ਤੇ ਚਾਨਣਾ ਪਾਇਆ। ਚੰਡੀਗੜ੍ਹ ਡਿਜੀਟਲ ਸ਼ਾਸਨ ਦੇ ਖੇਤਰ ਵਿਚ ਇਕ ਹੋਰ ਮਹੱਤਵਪੂਰਨ ਕਦਮ ਚੁੱਕਣ ਲਈ ਤਿਆਰ ਹੈ। ਕੱਲ੍ਹ 14 ਅਗਸਤ ਤੋਂ ਚੰਡੀਗੜ੍ਹ ਵਿਚ ਪ੍ਰਧਾਨ ਮੰਤਰੀ ਗਰੀਬ ਕਲਿਆਣ ਅੰਨ ਯੋਜਨਾ ਤਹਿਤ ਸਿੱਧੇ ਲਾਭ ਟਰਾਂਸਫਰ ਲਈ ਕੇਂਦਰੀ ਬੈਂਕ ਡਿਜੀਟਲ ਕਰੰਸੀ CBDC ਰੁਪਿਆ ਡਿਜੀਟਲ ਰਾਹੀਂ ਖੁਰਾਕ ਸਬਸਿਡੀਆਂ ਦੀ ਉਦੇਸ਼ ਸੰਚਾਲਿਤ ਡਿਜੀਟਲ ਵਿਵਸਥਾ ਸ਼ੁਰੂ ਕੀਤੀ ਜਾਏਗੀ। ਪੰਜਾਬ ਦੇ ਰਾਜਪਾਲ ਤੇ ਕੇਂਦਰੀ ਸ਼ਾਸਿਤ ਪ੍ਰਦੇਸ਼ ਚੰਡੀਗੜ੍ਹ ਦੇ ਪ੍ਰਸ਼ਾਸਕ ਗੁਲਾਬ ਚੰਦ ਕਟਾਰੀਆ ਇਸ ਸਮਾਰੋਹ ਦੀ ਪ੍ਰਧਾਨਗੀ ਕਰਨਗੇ। ਕੇਂਦਰੀ ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਮੁੱਖ ਮਹਿਮਾਨ, ਜਦਕਿ ਕੇਂਦਰੀ ਖਪਤਕਾਰ ਮਾਮਲਿਆਂ ਬਾਰੇ ਮੰਤਰੀ ਪ੍ਰਹਲਾਦ ਜੋਸ਼ੀ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਣਗੇ। ਚੰਡੀਗੜ੍ਹ ਵਿਚ ਇਕ ਕੇਂਦਰੀ ਬੈਂਕ ਡਿਜੀਟਲ ਕਰੰਸੀ ਅਜ਼ਮਾਇਸ਼ੀ ਪ੍ਰੋਜੈਕਟ ਸ਼ੁਰੂ ਕੀਤਾ ਗਿਆ ਸੀ। ਚੰਡੀਗੜ੍ਹ ਪ੍ਰਧਾਨ ਮੰਤਰੀ ਗਰੀਬ ਕਲਿਆਣ ਅੰਨ ਯੋਜਨਾ ਲਾਭਪਾਤਰੀਆਂ ਲਈ CBDC ਆਧਾਰਿਤ ਭੋਜਨ ਸਬਸਿਡੀ ਦੇ ਸਿੱਧੇ ਲਾਭ ਟਰਾਂਸਫਰ ਨੂੰ ਪੂਰੀ ਤਰ੍ਹਾਂ ਲਾਗੂ ਕਰਨ ਵਾਲਾ ਦੇਸ਼ ਦਾ ਪਹਿਲਾ ਕੇਂਦਰ ਸ਼ਾਸਿਤ ਪ੍ਰਦੇਸ਼ ਹੋਵੇਗਾ। ਇਸ ਦੇ ਨਾਲ ਹੀ ਪ੍ਰਦੇਸ਼ਕ ਖਬਰਾਂ ਖਤਮ ਹੋਈਆਂ। ਰਾਸ਼ਟਰੀ ਖਬਰਾਂ ਦਾ ਅਗਲਾ ਬੁਲੇਟਿਨ ਤੁਸੀਂ ਸੁਣੋਗੇ ਦੁਪਹਿਰ 1:40 ਤੇ। ਨਮਸਕਾਰ।
2: ਹੁਣੇ ਤੁਸੀਂ ਸੁਣ ਰਹੇ ਸੀ ਪ੍ਰਦੇਸ਼ਕ ਖਬਰਾਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ। FM ਬੈਂਡ 101.1 ਮੈਗਾਹਰਟਜ਼ ਤੇ ਤੁਸੀਂ ਟਿਊਨ ਕੀਤਾ ਹੈ ਆਕਾਸ਼ਵਾਣੀ FM ਬਠਿੰਡਾ ਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਤੁਸੀਂ ਸੁਣ ਰਹੇ ਹੋ ਸਾਡੇ ਪ੍ਰਸਾਰਣ। ਸਟੂਡੀਓ ਦੀ ਘੜੀ ਮੁਤਾਬਕ ਵਕਤ ਹੋ ਰਿਹਾ 1:15 ਤੇ 20 ਸੈਕਿੰਡ ਦਾ। ਪੇਸ਼ ਹੈ ਪ੍ਰੋਗਰਾਮ ਟੈਲੀਫੋਨ ਮਿਲਾਓ ਜੀ।

0: ਪ੍ਰੋਗਰਾਮ ਚੱਲ ਰਿਹਾ ਹੈ ਜੀ, ਟੈਲੀਫੋਨ ਮਿਲਾਓ ਜੀ। ਔਰ ਇੱਕ ਕਾਲਰ ਸਾਡੇ ਨਾਲ ਜੁੜ ਚੁੱਕੇ ਨੇ, ਦੇਖਦੇ ਹਾਂ ਕਿ ਕੌਣ ਨੇ ਤੇ ਕਿੱਥੋਂ ਗੱਲ ਕਰ ਰਹੇ ਨੇ। ਹੈਲੋ,
1: ਹਾਂ ਜੀ, ਰੀਸਾ ਭੰਡਾਰੀ ਜੀ, ਸਤਿ ਸ੍ਰੀ ਅਕਾਲ ਮੈਮ।
0: ਸਤਿ ਸ੍ਰੀ ਅਕਾਲ ਜੀ, ਸਤਿ ਸ੍ਰੀ ਅਕਾਲ, ਕੌਣ ਬੋਲਦੇ ਹੋ?
1: ਹੈ ਜੀ, ਹਰਵੰਤ ਸਿੰਘ ਬੋਲਦਾ, ਪਿੰਡ ਢੱਡੇ, ਡਿਸਟ੍ਰਿਕਟ ਬਠਿੰਡਾ ਤੋਂ
0: ਜੀ। ਬਹੁਤ ਬਹੁਤ ਸਵਾਗਤ ਹੈ ਪ੍ਰੋਗਰਾਮ ਦੇ ਵਿੱਚ, ਤੇ ਕਿਹੜਾ ਗੀਤ ਸੁਣਨ ਦੀ ਫਰਮਾਇਸ਼ ਹੈ
1: ਜੀ? ਰਾਜ ਫਿਲਮ ਜੋ ਸੁਣਾ ਦਿਓ ਅਲਕਾ ਯਾਗਨਿਕ ਦੀ ਆਵਾਜ਼ ਦੇ ਵਿੱਚ
0: ਜੀ। ਸੁਣਵਾ ਰਹੇ ਹਾਂ ਤੁਹਾਡੀ ਪਸੰਦ ਤੇ ਅਲਕਾ ਯਾਗਨਿਕ ਦੀ ਆਵਾਜ਼ ਦੇ ਵਿੱਚ, ਫਿਲਮ ਰਾਜ ਦੇ ਵਿੱਚੋਂ ਇਹ ਗੀਤ।
1: ਓਕੇ ਜੀ।

ਸਟੂਡੀਓ ਦੀ ਘੜੀ 'ਤੇ ਵਕਤ ਹੋਇਆ ਜੀ 1:23 ਦਾ। ਇੱਕ ਕਾਲਰ ਸਾਡੇ ਨਾਲ ਜੁੜ ਚੁੱਕੇ ਨੇ, ਦੇਖਦੇ ਹਾਂ ਕੌਣ ਨੇ ਅਤੇ ਕਿੱਥੋਂ ਗੱਲ ਕਰ ਰਹੇ ਨੇ। ਹੈਲੋ ਹੈਲੋ ਹੈਲੋ, ਲੱਗਦਾ ਹੈ ਕਿਸੇ ਕਾਰਨਵਸ਼ ਫੋਨ ਲਾਈਨ ਕੱਟ ਗਈ ਹੈ ਜੀ। ਕੋਈ ਗੱਲ ਨਹੀਂ, ਇਹਨਾਂ ਨੇ ਸਾਨੂੰ ਆਪਣੀ ਫਰਮਾਇਸ਼ ਦੱਸੀ ਹੈ ਫਿਲਮ ਆਇਆ ਸਾਵਨ ਝੂਮਕੇ ਵਿੱਚੋਂ ਇਸ ਗੀਤ ਦੀ, ਅਸੀਂ ਸੁਣਵਾਉਣ ਜਾ ਰਹੇ ਇਹਨਾਂ ਦੀ ਫਰਮਾਇਸ਼ 'ਤੇ ਇਹ ਗੀਤ।

0: ਪ੍ਰੋਗਰਾਮ ਚੱਲ ਰਿਹਾ ਜੀ, ਟੈਲੀਫੋਨ ਮਿਲਾਓ ਜੀ। ਅਤੇ ਅਗਲੇ ਕਾਲਰ ਸਾਡੇ ਨਾਲ ਜੁੜ ਚੁੱਕੇ ਨੇ, ਦੇਖਦੇ ਹਾਂ ਕੌਣ ਨੇ ਅਤੇ ਕਿੱਥੋਂ ਗੱਲਬਾਤ ਕਰ ਰਹੇ ਨੇ। ਹੈਲੋ
1: ਹੈਲੋ
0: ਹੈਲੋ
1: ਹੈਲੋ, ਸਤਿ ਸ਼੍ਰੀ ਅਕਾਲ ਜੀ।
0: ਹੈਲੋ,
1: ਹੈਲੋ, ਸਤਿ ਸ਼੍ਰੀ
0: ਹਾਂਜੀ
1: ਅਕਾਲ ਜੀ।
0: ਸਤਿ ਸ਼੍ਰੀ ਅਕਾਲ ਜੀ, ਕੌਣ ਬੋਲਦੇ ਹੋ?
1: ਪਿੰਡ ਮੱਤੇ ਤੋਂ ਬੋਲਦਾ ਕਰਮਜੀਤ।
0: ਕਰਮਜੀਤ ਜੀ, ਬਹੁਤ ਬਹੁਤ ਸਵਾਗਤ ਹੈ ਪਿੰਡ ਮੱਤੇ ਤੋਂ। ਤੁਸੀਂ ਬੋਲ ਰਹੇ ਹੋ ਅਤੇ ਕਿਹੜਾ ਗੀਤ ਸੁਣਨ ਦੀ ਫਰਮਾਇਸ਼ ਹੈ?
1: ਹੰਸਰਾਜ ਦਾ ਝੂੰਬਾ ਜੀ।
0: ਠੀਕ ਹੈ, ਤੁਹਾਡੀ ਫਰਮਾਇਸ਼ 'ਤੇ ਆ ਰਿਹਾ ਤੁਹਾਡੇ ਰੇਡੀਓ ਸੈੱਟ 'ਤੇ ਹੰਸਰਾਜ ਹੰਸ ਦੀ ਆਵਾਜ਼ ਦੇ ਵਿੱਚ ਇਹ ਗੀਤ।

ਮਿਤੀ 14 ਅਗਸਤ ਦਿਨ ਸ਼ੁੱਕਰਵਾਰ ਸਵੇਰੇ 7 ਵਜੇ ਪ੍ਰੋਗਰਾਮ ਸਦਰੀ ਸਵੇਰ ਦੇ ਦੌਰਾਨ ਤੁਸੀਂ ਸੁਣੋਗੇ ਸਿਲਸਿਲਾ ਫਿਲਮੇ ਅਫਸਾਨੇ ਔਰ ਤਰਾਨੇ ਤੇ ਇਸ ਵਾਰ ਦਾ ਪ੍ਰੋਗਰਾਮ ਆਧਾਰਿਤ ਹੋਏਗਾ ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਦਿਲੀਪ ਕੁਮਾਰ

0: ਪ੍ਰੋਗਰਾਮ ਚੱਲ ਰਿਹਾ, ਟੈਲੀਫੋਨ ਮਿਲਾਓ ਜੀ। ਔਰ ਇੱਕ ਕਾਲਰ ਸਾਡੇ ਨਾਲ ਜੁੜ ਚੁੱਕੇ ਨੇ ਇਸ ਪ੍ਰੋਗਰਾਮ ਦੇ ਵਿੱਚ, ਦੇਖਦੇ ਹਾਂ ਕੌਣ ਨੇ ਅਤੇ ਕਿੱਥੋਂ ਗੱਲ ਕਰ ਰਹੇ ਨੇ। ਹੈਲੋ
1: ਜੀ,
0: ਨਮਸਕਾਰ ਜੀ, ਕੌਣ ਬੋਲ ਰਹੇ ਹੋ?
1: ਮੈਂ ਬਲਦੇਵ ਸਿੰਘ, ਪਿੰਡ ਭਗਵਾਨਗੜ੍ਹ ਔਰ ਭੁੱਖਾਂ ਵਾਲੀ, ਜ਼ਿਲ੍ਹੇ ਬਠਿੰਡੇ ਤੋਂ ਬੋਲਦਾ ਜੀ।
0: ਜੀ ਸਵਾਗਤ ਹੈ ਬਹੁਤ ਬਹੁਤ ਪ੍ਰੋਗਰਾਮ ਦੇ ਵਿੱਚ। ਕਿਹੜਾ ਗੀਤ ਸੁਣਨ ਦੀ ਫਰਮਾਇਸ਼ ਹੈ ਜੀ ਅੱਜ ਦੇ ਇਸ ਪ੍ਰੋਗਰਾਮ 'ਚ?
1: ਗੀਤ ਸੁਣਾਂਗੇ ਜੀ, ਫਿਲਮ ਹੈ ਜੀ ਮੇਰਾ ਗਾਉਂ ਮੇਰਾ ਦੇਸ਼
0: ਜੀ,
1: ਉਹਦੇ ਵਿੱਚ ਗੀਤ ਹੈ ਕਾਇ ਸ਼ਰਮਾਉਂ ਕਿਸ ਕਿਸ ਕੋ ਬਤਾਉਂ ਆਪਣੀ ਪ੍ਰੇਮ ਕਹਾਣੀਆਂ,
0: ਉਹ ਗੀਤ ਸੁਣਾ ਦੀ ਸੈਟ ਤੇ ਤੁਹਾਡੀ ਫਰਮਾਇਸ਼ ਤੇ ਇਹ ਗੀਤ।

0: ਪ੍ਰੋਗਰਾਮ ਚੱਲ ਰਿਹਾ, ਟੈਲੀਫੋਨ ਮਿਲਾਓ ਜੀ, ਔਰ ਅਗਲੇ ਕਾਲਰ ਸਾਡੇ ਨਾਲ ਜੁੜ ਚੁੱਕੇ ਨੇ, ਦੇਖਦੇ ਹਾਂ ਕੌਣ ਅਤੇ ਕਿੱਥੋਂ ਗੱਲ ਕਰ ਰਹੇ ਨੇ। ਹੈਲੋ,
1: ਹੈਲੋ, ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਜੀ, ਕੌਣ ਬੋਲਦੇ ਹੋ?
1: ਸਵਰਾਜ ਸਿੰਘ ਬੋਲਦਾ, ਚੱਕਰਾ ਸਿੰਘ ਜੀ।
0: ਸਵਾਗਤ ਹੈ ਜੀ ਬਹੁਤ ਬਹੁਤ ਪ੍ਰੋਗਰਾਮ ਦੇ ਵਿੱਚ, ਤੇ ਕਿਹੜਾ ਗੀਤ ਸੁਣਨਾ ਚਾਹੁੰਦੇ ਹੋ?
1: ਸਵਾਗਤ ਸਵਾਗਤ ਜੀ
0: ਜੀ, ਕਿਹੜਾ ਗੀਤ ਸੁਣਨ ਦੀ ਫਰਮਾਇਸ਼ ਹੈ?
1: ਸਾਨੂੰ ਵੀ ਸਾਰੇ ਜੀ ਰੱਬ ਨੇ ਬਣਾਈਆਂ ਜੋੜੀਆਂ।
0: ਠੀਕ ਹੈ, ਤੁਹਾਡੀ ਫਰਮਾਇਸ਼ ਤੇ ਆ ਰਿਹਾ ਹੈ ਤੁਹਾਡੀ ਇਹ ਗੀਤ।

ਸਰੋਤਿਆਂ ਦੀ ਜਾਣਕਾਰੀ ਲਈ ਦੱਸ ਦਈਏ, ਮਿਤੀ 16 ਅਗਸਤ ਨੂੰ ਚੱਲਣ ਵਾਲੇ ਪੈਗਾਮ ਦੀ ਰਿਕਾਰਡਿੰਗ ਅੱਜ ਦੁਪਹਿਰ 4 ਵਜੇ ਕੀਤੀ ਜਾਏਗੀ ਤੇ ਤੁਸੀਂ ਆਪਣੀਆਂ ਰਚਨਾਵਾਂ ਆਪਣੇ ਪੈਗਾਮ ਭੇਜ ਸਕਦੇ ਹੋ 77173 73146 ਤੇ ਅੱਜ ਦੁਪਹਿਰ 4 ਵਜੇ ਤੱਕ। ਜਿਹੜੇ ਸਰੋਤਿਆਂ ਦੇ ਪੈਗਾਮ ਦੁਪਹਿਰ 4 ਵਜੇ ਤੱਕ ਸਾਡੇ ਕੋਲ ਪਹੁੰਚ ਜਾਣਗੇ ਉਹਨਾਂ ਨੂੰ ਪ੍ਰੋਗਰਾਮ ਪੈਗਾਮ ਦੇ ਵਿੱਚ ਸ਼ਾਮਿਲ ਕੀਤਾ ਜਾਏਗਾ। ਮਿਤੀ 14 ਅਗਸਤ ਦਿਨ ਸ਼ੁੱਕਰਵਾਰ ਦੁਪਹਿਰ 12:30 ਵਜੇ ਪ੍ਰੋਗਰਾਮ ਘਰ ਪਰਿਵਾਰ ਦੇ ਦੌਰਾਨ ਤੁਸੀਂ ਸੁਣੋਗੇ ਸਿਲਸਿਲਾ ਹੱਡ ਬੀਤੀਆਂ ਜਗ ਬੀਤੀਆਂ, ਜਿਸ ਤਹਿਤ ਇਸ ਵਾਰ ਦੀ ਕਹਾਣੀ ਹੋਏਗੀ ਕਹਾਣੀਕਾਰਾ ਸਿਮੀ ਪ੍ਰੀਤ ਕੌਰ ਦੀ ਲਿਖੀ ਹੋਈ ਕਹਾਣੀ ਤੈਨੂੰ ਦੂਰ ਵਿਆਹੂ। ਤੇ ਇਸ ਵਾਰ ਦੀ ਕਹਾਣੀ ਤੁਹਾਡੇ ਲਈ ਲੈ ਕੇ ਆ ਰਹੇ ਨੇ ਸੁਖਦੀਪ, ਸੋ ਸੁਣਨਾ ਜ਼ਰੂਰ। ਮਿਤੀ 14 ਅਗਸਤ ਦੁਪਹਿਰ 12:30 ਵਜੇ ਪ੍ਰੋਗਰਾਮ ਘਰ ਪਰਿਵਾਰ ਦੇ ਦੌਰਾਨ ਸਿਲਸਿਲਾ ਹੱਡ ਬੀਤੀਆਂ ਜਗ ਬੀਤੀਆਂ।

ਇੱਕ ਸਰੋਤਾ ਸਾਡੇ ਨਾਲ ਜੁੜੇ ਸੀ ਟੈਲੀਫੋਨ ਲਾਈਨ 'ਤੇ, ਸੁਖਦੀਪ ਸਿੰਘ ਢਿਲਵਾਂ ਤੋਂ। ਸੋ ਇਹਨਾਂ ਨੇ ਜਿਹੜਾ ਗੀਤ ਸੁਣਨ ਦੀ ਫਰਮਾਇਸ਼ ਕੀਤੀ ਹੈ, ਆ ਰਿਹਾ ਤੁਹਾਡੇ ਰੇਡੀਓ ਸੈੱਟ 'ਤੇ ਇਹ ਗੀਤ।

0: ਪ੍ਰੋਗਰਾਮ ਚੱਲ ਰਿਹਾ, ਟੈਲੀਫੋਨ ਮਿਲਾਓ ਜੀ। ਔਰ ਇੱਕ ਕਾਲਰ ਸਾਡੇ ਨਾਲ ਜੁੜ ਚੁੱਕੇ ਨੇ, ਦੇਖਦੇ ਨੇ ਕੌਣ ਨੇ ਤੇ ਕਿੱਥੋਂ ਗੱਲ। ਹਾਂਜੀ, ਆਪਣਾ ਨਾਮ ਇੱਕ ਵਾਰੀ ਦੁਹਰਾ ਦਿਓ।
1: ਗੁਰਮੇਲ ਸਿੰਘ ਸਰੀਏਵਾਲਾ ਜੀ।
0: ਜੀ ਸਵਾਗਤ ਹੈ ਜੀ ਪ੍ਰੋਗਰਾਮ ਦੇ ਵਿੱਚ।
1: ਥੈਂਕ ਯੂ ਮੈਡਮ।
0: ਕਿਹੜਾ ਗੀਤ ਸੁਣਨ ਦੀ ਫਰਮਾਇਸ਼ ਹੈ?
1: ਪੁਰਾਣੀ ਫਿਲਮ ਹਾਂ ਜੀ, ਵਕਤ ਸੁਲਤਾਨ ਗੀਤ ਹੈ ਜੀ, ਵਕਤ ਕਿੱਦਣਾ।
0: ਜੀ ਆ ਰਿਹਾ ਤੁਹਾਡੇ ਰੇਡੀਓ ਸੈੱਟ ਤੇ ਤੁਹਾਡੀ ਫਰਮਾਇਸ਼ ਤੇ ਇਹ ਗੀਤ।
1: ਧੰਨਵਾਦ ਮੈਡਮ।

ਆਨਲਾਈਨ ਜੁੜੇ ਸੀਗੇ ਜੀ ਫੋਨ ਲਾਈਨ ਤੇ, ਬਲਵਿੰਦਰ ਸਿੰਘ ਮੋਰ ਜੰਡ ਸਿੱਖਾਂ ਪਿੰਡ ਤੋਂ, ਤੇ ਇਹਨਾਂ ਨੇ ਜਿਹੜੀ ਫਰਮਾਇਸ਼ ਦਿੱਤੀ ਸੀ ਆ ਰਹੀ ਹੈ ਤੁਹਾਡੇ ਰੇਡੀਓ ਸੈੱਟ ਤੇ ਤੁਹਾਡੀ ਫਰਮਾਇਸ਼।

0: ਇੱਕ ਸਰੋਤਾ ਸਾਡੇ ਨਾਲ ਟੈਲੀਫੋਨ ਲਾਈਨ ਤੇ ਮੌਜੂਦ ਨੇ, ਦੇਖਦੇ ਨੇ ਕੌਣ ਨੇ ਤੇ ਕਿੱਥੋਂ ਗੱਲ ਕਰ ਰਹੇ ਨੇ। ਹੈਲੋ ਹੈਲੋ
1: ਹੈਲੋ, ਸਤਿ ਸ਼੍ਰੀ ਅਕਾਲ ਮੈਡਮ ਜੀ। ਸਤਿ ਸ਼੍ਰੀ ਅਕਾਲ।
0: ਹੈਲੋ
1: ਹੈਲੋ, ਸਤਿ ਸ਼੍ਰੀ ਅਕਾਲ ਮੈਡਮ ਜੀ। ਹੈਲੋ
0: ਹੈਲੋ, ਲੱਗਦਾ ਹੈ ਟੈਲੀਫੋਨ ਲਾਈਨ ਕੱਟ ਚੁੱਕੀ ਹੈ ਔਰ
1: ਹੈਲੋ
0: ਇਹ ਸਾਡੇ ਕੋਲ

ਇਸ ਗੀਤ ਦੇ ਨਾਲ ਅੱਜ ਦਾ ਪ੍ਰੋਗਰਾਮ ਟੈਲੀਫੋਨ ਮਿਲਾਓ ਜੀ ਮੈਨੂੰ ਰਵੀਸ਼ਾ ਨੂੰ ਸਮਾਪਤ ਕਰਨ ਲਈ ਦਿਓ ਆ ਗਿਆ। ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਤਕਨੀਕੀ ਸਹਿਯੋਗ ਰਿਹਾ ਸਮੂਹ ਟੈਕਨੀਕਲ ਟੀਮ ਦਾ, ਧੰਨਵਾਦ ਕਰਦੇ ਹਾਂ। ਔਰ ਪ੍ਰੋਗਰਾਮ ਦੇ ਨਿਰਮਾਤਾ ਨਿਰਦੇਸ਼ਕ ਸ਼੍ਰੀ ਬਲਜੀਤ ਸ਼ਰਮਾ। ਐਫਐਮ ਬੈਂਡ 101.1 ਮੈਗਾਹਰਟਜ਼ ਤੇ ਤੁਸੀਂ ਟਿਊਨ ਕੀਤਾ ਹੈ ਆਕਾਸ਼ਵਾਣੀ ਐਫਐਮ ਬਠਿੰਡਾ ਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ AIR ਤੇ ਤੁਸੀਂ ਸੁਣ ਰਹੇ ਹੋ ਸਾਡੇ ਪ੍ਰਸਾਰਣ। ਸਟੂਡੀਓ ਦੀ ਘੜੀ ਮੁਤਾਬਕ 1:59 ਤੇ 20 ਸੈਕਿੰਡ ਹੋ ਚੁੱਕੇ ਨੇ। ਠੀਕ 2 ਵਜੇ ਤੁਸੀਂ ਸੁਣੋਗੇ ਅੰਗਰੇਜ਼ੀ ਵਿੱਚ ਖਬਰਾਂ ਦਾ ਬੁਲੇਟਿਨ ਆਕਾਸ਼ਵਾਣੀ ਦੇ ਦਿੱਲੀ ਕੇਂਦਰ ਤੋਂ, ਤੇ 2:15 ਤੇ ਹਿੰਦੀ ਵਿੱਚ ਖਬਰਾਂ ਦਾ ਬੁਲੇਟਿਨ ਆਕਾਸ਼ਵਾਣੀ ਦੇ ਦਿੱਲੀ ਕੇਂਦਰ ਤੋਂ। ਕੁਝ ਪਲ ਲਈ ਕਰੋ ਇੰਤਜ਼ਾਰ।

ਹੁਣ ਤੁਸੀਂ ਸੁਣਿਆ ਅਮਨ ਹੈਰ ਅਤੇ ਸਾਥੀਆਂ ਦੀਆਂ ਆਵਾਜ਼ਾਂ ਵਿੱਚ ਗੀਤ, ਔਰ ਗੀਤ ਸੁਣਨ ਦੀ ਫਰਮਾਇਸ਼ ਜਿਨ੍ਹਾਂ ਸਰੋਤਿਆਂ ਨੇ ਸਾਨੂੰ ਲਿਖ ਭੇਜੀ ਸੀ। ਰਾਮ ਪ੍ਰਤਾਪ, ਜੋਤੀ, ਸੁਮਨ, ਮਨੀਸ਼ਾ, ਪਿੰਡ ਮਿੱਧੂ ਖੇੜਾ, ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਤੋਂ, ਔਰ ਕਰਨਵੀਰ ਹਾਊਸ ਪੁੱਛੋ ਕੈਂਚੀਆਂ, ਜ਼ਿਲ੍ਹਾ ਬਠਿੰਡਾ ਤੋਂ, ਪ੍ਰੇਮ ਸਿੰਘ ਜੋੜਾ, ਮਨਜੀਤ ਕੌਰ ਜੋੜਾ, ਕਰਨਵੀਰ, ਕਰਨ, ਦਪਿੰਦਰ, ਵਰਿੰਦਰ, ਕੁਲਦੀਪ, ਸਿੰਪੂ, ਏਕਮ, ਦਮਨ ਅਤੇ ਅਭਿਜੋਤ ਹੋਰਾਂ ਨੇ। ਪਿੰਡ ਜਗਾ ਰਾਮ ਤੀਰਥ ਤੋਂ ਲਾਭ ਸਿੰਘ, ਰਤਨ, ਖੁਸ਼ਦੀਪ ਸਿੰਘ, ਰਤਨ, ਭੋਲਾ ਸਿੰਘ ਅਤੇ ਇਹਨਾਂ ਦੇ ਸਾਥੀ। ਪਿੰਡ ਜਗਾ ਰਾਮ ਤੀਰਥ ਤੋਂ ਹੀ ਲਾਭ ਸਿੰਘ ਅਤੇ ਇਹਨਾਂ ਦਾ ਪੂਰਾ ਪਰਿਵਾਰ। ਚਿੱਠੀਆਂ ਵੀ ਸ਼ਾਮਿਲ ਕਰ ਲੈਂਦੇ ਹਾਂ ਜੀ ਸਰੋਤਿਓ। ਗੁਰਦਾਸ ਸਿੰਘ ਸਿੱਧੂ, ਕੁਲਬਾਗ ਸਿੱਧੂ, ਹਰਨਾਜ ਸਿੱਧੂ, ਨਵਜਿੰਦਰ ਕੌਰ ਸੋਨੀ ਅਤੇ ਮਹਿੰਦਰ, ਗਿੱਦੜਬਾਹ ਤੋਂ ਮਨਜੀਤ ਤਨੇਜਾ, ਪ੍ਰਵੀਨ ਤਨੇਜਾ, ਪਾਇਲ ਹਿਨਾਸ਼ਾ ਅਤੇ ਬੇਬੀ ਕੈਰਵੀ, ਮਖੂ ਜ਼ਿਲ੍ਹਾ ਫਿਰੋਜ਼ਪੁਰ ਤੋਂ ਬਿੱਲਾ ਬਜਾਜ, ਹੈਪੀ ਕਪੂਰ,

0: ਤੇ ਮਨੀਸ਼ ਬਜਾਜ।
1: ਸਰੋਤਿਆਂ ਦੀ ਜਾਣਕਾਰੀ ਲਈ ਦੱਸ ਦਈਏ, ਮਿਤੀ 16 ਅਗਸਤ ਨੂੰ ਚੱਲਣ ਵਾਲੇ ਪੈਗਾਮ ਦੀ ਰਿਕਾਰਡਿੰਗ ਅੱਜ ਦੁਪਹਿਰ 4 ਵਜੇ ਕੀਤੀ ਜਾਏਗੀ ਤੇ ਤੁਸੀਂ ਆਪਣੀਆਂ ਰਚਨਾਵਾਂ ਆਪਣੇ ਪੈਗਾਮ ਭੇਜ ਸਕਦੇ ਹੋ 77173 73146 ਤੇ ਅੱਜ ਦੁਪਹਿਰ 4 ਵਜੇ ਤੱਕ। ਜਿਹੜੇ ਸਰੋਤਿਆਂ ਦੇ ਪੈਗਾਮ ਦੁਪਹਿਰ 4 ਵਜੇ ਤੱਕ ਸਾਡੇ ਕੋਲ ਪਹੁੰਚ ਜਾਣਗੇ, ਉਹਨਾਂ ਨੂੰ ਪ੍ਰੋਗਰਾਮ ਪੈਗਾਮ ਦੇ ਵਿੱਚ ਸ਼ਾਮਿਲ ਕੀਤਾ ਜਾਏਗਾ।

ਪ੍ਰੋਗਰਾਮ ਦੇ ਵਿੱਚ ਅਗਲਾ ਗੀਤ ਸੁਣਨ ਦੀ ਫਰਮਾਇਸ਼ ਜਿਨ੍ਹਾਂ ਸਰੋਤਿਆਂ ਨੇ ਲਿਖ ਭੇਜੀ, ਪਿੰਡ ਥਾਣਾ ਜ਼ਿਲ੍ਹਾ ਬਠਿੰਡਾ ਤੋਂ ਹਰਜਿੰਦਰ ਸਿੰਘ ਛਿੰਦਾ, ਜਸਵੀਰ, ਰੇਖਾ, ਗਗਨ, ਸੋਨੀ, ਸੀਤਾ ਅਤੇ ਗੀਤਾ। ਕਨੇਰਾ ਮੁਹੱਲਾ ਪਟਿਆਲਾ ਤੋਂ ਖਤ ਮਿਲਿਆ ਹੈ ਮੁਕੇਸ਼ ਬੱਤਾ, ਨੀਲਮ ਬੱਤਾ, ਨਿਤਿਨ ਬੱਤਾ, ਬਲਕ, ਕਰਨ ਬੱਤਾ, ਗੀਤੂ, ਨਿਹਾਰਿਕਾ ਅਤੇ ਵੰਸ਼ ਬੱਤਾ ਹੋਰਾਂ ਦਾ। ਪਿੰਡ ਘੁੜਿਆਣਾ ਜ਼ਿਲ੍ਹਾ ਫਾਜ਼ਿਲਕਾ ਤੋਂ ਮਲਕੀਤ ਸਿੰਘ ਘੁੜਿਆਣਾ, ਮਨਜੀਤ ਕੌਰ ਬਠਿੰਡਾ ਤੋਂ, ਦਪਿੰਦਰ ਸਿੰਘ, ਅੱਗੇ ਇਹਨਾਂ ਨੇ ਪੋਤਿਆਂ ਦੇ ਨਾਮ ਲਿਖਿਆ ਜੀ, ਗੁਰਸ਼ਬਦ ਸਿੰਘ, ਜੀਤ ਸਿੰਘ ਘੁੜਿਆਣਾ, ਦਰਸ਼ਨ ਸਿੰਘ ਸਾਬਕਾ ਸਰਪੰਚ ਅਤੇ ਇਹਨਾਂ ਦਾ ਸਮੂਹ ਬਰਾੜ ਪਰਿਵਾਰ। ਦੋਸਤਾਂ ਦੇ ਨਾਮ ਭੇਜਿਆ ਜੀ ਲਿਖ ਕੇ ਇਹਨਾਂ ਨੇ, ਕੁਲਵੰਤ ਗਿੱਲ ਮਲੋਟ ਤੋਂ, ਦਰਸ਼ਨ ਸਿੰਘ ਕੈਲੇਵਾਂਦਰ। ਆਪ ਸਭ ਦੀ ਫਰਮਾਇਸ਼ 'ਤੇ ਪ੍ਰੋਗਰਾਮ ਦੀ ਅਗਲੀ ਪੇਸ਼ਕਸ਼ ਇਹ ਗੀਤ।

0: ਸਰੋਤਿਆਂ ਦੀ ਜਾਣਕਾਰੀ ਲਈ ਦੱਸ ਦਈਏ, ਮਿਤੀ 16 ਅਗਸਤ ਨੂੰ ਚੱਲਣ ਵਾਲੇ ਪੈਗਾਮ ਦੀ ਰਿਕਾਰਡਿੰਗ ਅੱਜ ਦੁਪਹਿਰ 4 ਵਜੇ ਕੀਤੀ ਜਾਏਗੀ ਤੇ ਤੁਸੀਂ ਆਪਣੀਆਂ ਰਚਨਾਵਾਂ ਆਪਣੇ ਪੈਗਾਮ ਭੇਜ ਸਕਦੇ ਹੋ 77173 73146 ਤੇ ਅੱਜ ਦੁਪਹਿਰ 4 ਵਜੇ ਤੱਕ। ਜਿਹੜੇ ਸਰੋਤਿਆਂ ਦੇ ਪੈਗਾਮ ਦੁਪਹਿਰ 4 ਵਜੇ ਤੱਕ ਸਾਡੇ ਕੋਲ ਪਹੁੰਚ ਜਾਣਗੇ ਉਹਨਾਂ ਨੂੰ ਪ੍ਰੋਗਰਾਮ ਪੈਗਾਮ ਦੇ ਵਿੱਚ ਸ਼ਾਮਿਲ ਕੀਤਾ ਜਾਏਗਾ। ਮਿਤੀ 14 ਅਗਸਤ ਦਿਨ ਸ਼ੁੱਕਰਵਾਰ ਦੁਪਹਿਰ 12:30 ਵਜੇ ਪ੍ਰੋਗਰਾਮ ਘਰ ਪਰਿਵਾਰ ਦੇ ਦੌਰਾਨ ਤੁਸੀਂ ਸੁਣੋਗੇ ਸਿਲਸਿਲਾ ਹੱਡ ਬੀਤੀਆਂ ਜਗ ਬੀਤੀਆਂ, ਜਿਸ ਤਹਿਤ ਇਸ ਵਾਰ ਦੀ ਕਹਾਣੀ ਹੋਏਗੀ ਕਹਾਣੀਕਾਰਾ ਸਿਮੀਪ੍ਰੀਤ ਕੌਰ ਦੀ ਲਿਖੀ ਹੋਈ ਕਹਾਣੀ ਤੈਨੂੰ ਦੂਰ ਵਿਆਹੂ। ਤੇ ਇਸ ਵਾਰ ਦੀ ਕਹਾਣੀ ਤੁਹਾਡੇ ਲਈ ਲੈ ਕੇ ਆ ਰਹੇ ਨੇ ਸੁਖਦੀਪ, ਸੋ ਸੁਣਨਾ ਜ਼ਰੂਰ। ਮਿਤੀ 14 ਅਗਸਤ ਦੁਪਹਿਰ 12:30 ਵਜੇ ਪ੍ਰੋਗਰਾਮ ਘਰ ਪਰਿਵਾਰ ਦੇ ਦੌਰਾਨ ਸਿਲਸਿਲਾ ਹੱਡ ਬੀਤੀਆਂ ਜਗ ਬੀਤੀਆਂ।
1: ਪ੍ਰੋਗਰਾਮ ਚੱਲ ਰਿਹਾ ਹੈ ਸੁਰੀਲੀ ਦੁਪਹਿਰ, ਸਟੂਡੀਓ ਦੀ ਘੜੀ ਤੇ ਵਕਤ ਹੋਇਆ ਜੀ 2:43 ਤੇ 56 ਸੈਕਿੰਡ ਦਾ, ਔਰ ਵਟਸਐਪ ਸੁਨੇਹਾ ਜਿਹੜਾ ਅਗਲਾ ਮੈਂ ਲੈਣ ਜਾ ਰਹੀ ਹਾਂ ਉਹ ਸਾਨੂੰ ਲਿਖ ਭੇਜਿਆ ਸਤੀਸ਼ ਕੁਮਾਰ ਬਾਂਸਲ, ਪਿੰਡ ਸਾਵੰਤ ਖੇੜਾ ਨੇੜੇ ਮੰਡੀ ਡੱਬ ਵਾਲੀ ਤੋਂ। ਅਗਲਾ ਵਟਸਐਪ ਸੁਨੇਹਾ ਜਿਹੜਾ ਸਾਨੂੰ ਲਿਖ ਭੇਜਿਆ ਹੈ ਜੀ ਗੁਰਮੀਤ ਸਿੰਘ ਢਿੱਲੋਂ, ਗੁਰਸ਼ਰਨ ਸਿੰਘ ਢਿੱਲੋਂ, ਰਮਨਦੀਪ ਕੌਰ ਢਿੱਲੋਂ, ਹਰਜਿੰਦਰ ਕੌਰ ਢਿੱਲੋਂ, ਪਿੰਡ ਢੰਡ ਸਿੰਘ ਤੋਂ ਇਹ ਸਾਨੂੰ ਲਿਖ ਭੇਜਿਆ ਹੈ ਵਟਸਐਪ ਸੁਨੇਹਾ ਸਾਡੇ ਸਰੋਤਿਆਂ ਨੇ। ਕੁਲਵੰਤ ਮਾਨ, ਲਖਵਿੰਦਰ ਮਾਨ, ਖੁਸ਼ਪ੍ਰੀਤ ਕੌਰ ਮਾਨ, ਗੁਰਨੂਰ ਮਾਨ, ਕੁਲਵਿੰਦਰ ਕੌਰ ਮਾਨ, ਹਰਵਿੰਦਰ ਮਾਨ, ਰਾਜ ਸਿੰਘ ਅਤੇ ਪ੍ਰੀਤ ਮਾਨ, ਅਮਰਗੜ੍ਹ ਜ਼ਿਲ੍ਹਾ ਸ਼੍ਰੀ ਗੰਗਾਨਗਰ ਤੋਂ ਇਹ ਸਾਨੂੰ ਵਟਸਐਪ ਸੁਨੇਹਾ ਪ੍ਰਾਪਤ ਹੋਇਆ ਜੀ। ਆਪ ਸਭ ਸਰੋਤਿਆਂ ਦੀ ਨਜ਼ਰ ਕਰਨ ਜਾ ਰਹੇ ਹਾਂ ਪ੍ਰੋਗਰਾਮ ਦੀ ਅਗਲੀ ਪੇਸ਼ਕਸ਼ ਇਹ ਗੀਤ।

ਬੋਲੀਆਂ, ਗਿੱਧਾ ਅਤੇ ਸੌਣ ਦਾ ਮਹੀਨਾ। ਜੀ ਸਰੋਤਿਆ, ਅਨਮੀਤ ਕੌਰ ਤੇ ਬਲਜੀਤ ਸ਼ਰਮਾ ਜੀ ਲੈ ਕੇ ਆ ਰਹੇ ਨੇ ਪ੍ਰੋਗਰਾਮ ਪਿੰਡਾਂ ਵਾਲੇ ਦੇ ਤਹਿਤ। ਮਿਤੀ 14 ਅਗਸਤ ਦਿਨ ਸ਼ੁੱਕਰਵਾਰ ਸ਼ਾਮ 5 ਵਜੇ ਹਰ ਦਿਲਾਂ ਨੂੰ ਨੱਚਣ ਲਈ ਮਜਬੂਰ ਕਰ ਦੇਣ ਵਾਲਾ ਵਿਸ਼ਾ ਗਿੱਧਾ। ਪ੍ਰੋਗਰਾਮ ਦੇ ਨਿਰਮਾਤਾ ਤੇ ਨਿਰਦੇਸ਼ਕ ਬਲਜੀਤ ਸ਼ਰਮਾ, ਸੰਪਾਦਨ ਸਤਪਾਲ ਬਰਾੜ। ਤਾਂ ਫਿਰ ਸੁਣਨਾ ਨਾ ਭੁੱਲਣਾ, ਮਿਤੀ 14 ਅਗਸਤ ਦਿਨ ਸ਼ੁੱਕਰਵਾਰ ਸ਼ਾਮ 5 ਵਜੇ ਪ੍ਰੋਗਰਾਮ ਪਿੰਡਾਂ ਵਾਲੇ।

0: ਜੀ ਸਰੋਤਿਓ, ਤੁਹਾਡੇ ਖਤ ਹੋਰ ਜ਼ਿਆਦਾ ਤਾਦਾਦ ਦੇ ਵਿੱਚ ਪੜ੍ਹਨ ਵਾਸਤੇ ਮੈਡਮ ਰਵੀਸ਼ਾ ਦੇ ਨਾਲ ਹੁਣ ਮੈਂ ਹਾਂ ਮਨਦੀਪ ਰਜੌਰਾ। ਰਵੀਸ਼ਾ ਮੈਡਮ, ਤੁਹਾਡੇ ਹੱਥ ਦੇ ਵਿੱਚ ਮੋਬਾਈਲ ਫੋਨ ਹੈ, ਇਸ ਦਾ ਨੰਬਰ ਅਸੀਂ ਸਾਡੇ ਸਰੋਤਿਆਂ ਨੂੰ ਦੱਸ ਦਈਏ, 70173 73146, ਅਤੇ ਮੇਰੇ ਕੋਲ ਸਾਡੇ ਸਰੋਤਿਆਂ ਦੇ ਖਤ ਨੇ, ਅਸੀਂ ਸਾਰੇ ਹੀ ਮੈਸੇਜ ਸਾਡੇ ਸਰੋਤਿਆਂ ਦੇ ਪਹੁੰਚੇ ਹੋਏ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਕਰਨੇ ਹੈ ਜੀ। ਕਰੋ ਸ਼ੁਰੂ। ਪਿੰਡ ਲਾਲਬਾਈ ਵਾਲਿਆਂ ਦਾ ਤੁਹਾਡੇ ਕੋਲ ਮੈਸੇਜ ਹੈ।
1: ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਪਿੰਡ ਲਾਲਬਾਈ ਤੋਂ ਸਾਨੂੰ ਨਛੱਤਰ ਸਿੰਘ ਗੀਤਕਾਰ, ਮਨਜੀਤ ਕੌਰ, ਅਸ਼ਮਨ ਕੌਰ, ਜਗਮੀਤ ਕੌਰ, ਰਾਜਵੀਰ ਕੌਰ, ਸੁਮਨ ਕੌਰ ਅਤੇ ਸੁਖਚੈਨ ਸਿੰਘ, ਪਿੰਡ ਗਿੱਦੜਬਾਹਾ ਤੋਂ ਬਾਬੂ ਸਿੰਘ ਢਿੱਲੋਂ, ਪਿੰਡ ਲਾਲਬਾਈ ਤੋਂ ਨਛੱਤਰ ਸਿੰਘ ਢਿੱਲੋਂ, ਪਿੰਡ ਗਿੱਦੜਬਾਹਾ ਤੋਂ ਹੀ ਇਹਨਾਂ ਦੇ ਹੋਰ ਬਹੁਤ ਸਾਰੇ
0: ਸਾਥੀ ਹੈ ਨੇ ਜਿਹੜੇ ਸਾਨੂੰ ਮੈਸੇਜ ਲਿਖ ਰਹੇ ਆ। ਸਾਡੇ ਕੋਲ ਗੁਰਦਾਸ ਸਿੱਧੂ, ਕੁਲਬਾਗ ਹਰਨਾਜ਼, ਨਵਜਿੰਦਰ ਕੌਰ ਸੋਨੀ, ਰਮੀ ਸਿੱਧੂ ਸਾਨੂੰ ਪਿੰਡ ਗੰਗਾ ਤਹਿਸੀਲ ਨਥਾਣਾ ਤੋਂ ਸਾਨੂੰ ਇਹ ਮੈਸੇਜ ਕਰ ਰਹੇ ਆ। ਕਨੇਰਾ ਮੁਹੱਲਾ ਪਟਿਆਲਾ ਤੋਂ ਮੁਕੇਸ਼ ਬੱਤਾ, ਨੀਲਮ ਬੱਤਾ, ਨਿਤਿਨ ਬੱਤਾ, ਪਲਕ ਬੱਤਾ, ਕਰਨ ਬੱਤਾ, ਗੀਤੂ ਬੱਤਾ, ਨਿਹਾਰਿਕਾ ਅਤੇ ਵੰਸ਼ ਬੱਤਾ ਹੋਰੀ ਸਾਨੂੰ ਸ਼ਾਮਿਲ ਕਰ ਰਹੇ ਆ ਜੀ ਆਪਣਾ ਮੈਸੇਜ।
1: ਫਾਜ਼ਿਲਕਾ ਤੋਂ ਵਿਨੋਦ ਕਾਠਪਾਲ, ਪ੍ਰਵੀਨ ਕਾਠਪਾਲ, ਹਨੀ ਕਾਠਪਾਲ, ਦੀਕਸ਼ਾ ਕਾਠਪਾਲ, ਜੰਨਤ ਕਾਠਪਾਲ ਅਤੇ ਦੀਪਾ ਕਾਠਪਾਲ ਹੋਰਾਂ ਨੇ ਸਾਨੂੰ ਖਤ ਲਿਖ ਭੇਜਿਆ ਹੈ।
0: ਅਤੇ ਉਧਰੋਂ ਗੁਰੂ ਨਾਨਕਪੁਰਾ ਬਠਿੰਡਾ ਤੋਂ ਕਿਸ਼ੋਰ ਸਵਿਲਾਨੀਆ, ਸਵਿੱਤਰੀ ਸੁਮਨ ਸਵਿਲਾਨੀਆ, ਬੇਟੀ ਅੰਸ਼ੂ ਹੋਰਾਂ ਦਾ ਵੀ ਇਹਨਾਂ ਨੇ ਜੋ ਮੈਸੇਜ ਹੈ ਸਾਡੇ ਕੋਲ ਆ ਗਿਆ ਜੀ। ਗਰਿਮਾ

0: ਜੋ ਇਹਨਾਂ ਦਾ ਮੈਸੇਜ ਦੇ ਉੱਤੇ ਨਾਂ ਆ ਰਿਹਾ ਹੈ, ਸਾਨੂੰ ਲਿਖ ਭੇਜ ਰਹੇ ਇਹ। ਇਹ ਸਾਡੇ ਕੋਲ ਕ੍ਰਿਆਂਸ਼ ਬਗੜੀਆ, ਯੋਗੇਸ਼ ਓਮ, ਬੇਬੀ ਗਰੀਮਾ ਬਗੜੀਆ ਅਤੇ ਰਜਤ ਹੋਰੀ ਸਾਨੂੰ ਬਾਂਡੀ ਫਾਜ਼ਿਲਕਾ ਤੋਂ ਇਹ ਮੈਸੇਜ ਕਰ ਰਹੇ ਆ। ਸਾਡੇ ਕੋਲ ਬਹੁਤ ਸਾਰੇ ਮੈਸੇਜ ਪਹੁੰਚਦੇ ਨੇ। ਰਵੀਸ਼ਾ ਜੀ 7013 173 176 ਸਾਡਾ ਫੋਨ ਨੰਬਰ ਹੈ, ਅਤੇ ਉੱਧਰ ਪਿੰਡ ਫੁੱਲੋ ਮਿੱਠੀ ਤੋਂ ਰਾਮ ਸਿੰਘ ਟੇਲਰ, ਲਛਮਣ ਸਿੰਘ, ਕੁਲਜਿੰਦਰ, ਮਨਪ੍ਰੀਤ ਕੌਰ, ਜਸਪ੍ਰੀਤ ਸਿੰਘ, ਪੋਤਰਾ ਇਹਨਾਂ ਦਾ ਗੁਣਤਾਜ ਵੀਰ, ਦੋਤਾ ਸੁਖਮਨਵੀਰ ਪਿੰਡ ਹੁਸਨਰ ਤੋਂ ਇਹ ਸ਼ਾਮਿਲ ਕਰ ਰਹੇ ਆ ਜੀ। ਅਸੀਂ ਸਾਡੇ ਸਰੋਤਿਆਂ ਨੂੰ ਦੱਸ ਦਈਏ ਕਿ ਤੁਸੀਂ ਸਾਨੂੰ ਆਪਣੇ ਪੈਗਾਮ ਟਾਈਮ ਨਾਲ ਭੇਜ ਦੇਣੇ ਆ ਜੀ, ਅਤੇ ਜਿਹੜੇ ਕਿਸੇ ਨੇ ਸਾਡੇ ਸਾਥੀ ਨੇ ਇੱਕ ਵਾਰੀ ਭੇਜਤਾ ਉਹ ਸਾਨੂੰ ਦੁਬਾਰਾ ਨਹੀਂ ਭੇਜੇਗਾ ਜੀ ਪ੍ਰੋਗਰਾਮ। ਇਸੇ ਤਰ੍ਹਾਂ ਸ਼ਿਵ ਗੋਪ, ਪ੍ਰੇਮ ਗੋਪ, ਕਪਿਲ, ਸ਼ਿਵਾਂਸ਼, ਸੰਗੀਤਾ, ਲਿਪੀ, ਦੇਪਾਲੀ ਇਹ ਸਾਨੂੰ ਮੈਸੇਜ ਕਰ ਰਹੇ ਹੈ। ਸਿੰਘਬਮ ਸ਼ਾਬੀਆ ਝਾਰਖੰਡ ਤੋਂ ਇਹ ਸਾਨੂੰ ਮੈਸੇਜ ਕਰ ਰਹੇ ਆ ਜੀ, ਇਹਨਾਂ ਦਾ ਵੀ ਅਸੀਂ ਸਵਾਗਤ ਕਰਦੇ ਹਾਂ। ਸਾਡੇ ਬਹੁਤ ਸਾਰੇ ਸਾਥੀ ਸਾਨੂੰ ਮੈਸੇਜ ਕਰਦੇ ਆ ਜੀ, ਅਤੇ ਅਗਲੇ ਜੋ ਮੈਸੇਜ ਹੈ ਤੁਹਾਡੇ ਕੋਲ ਹੈ ਜੀ, ਇਹ ਨਾਮ ਸਾਡੇ ਸਾਥੀਆਂ ਦਾ ਸ਼ਾਮਿਲ ਕਰ ਲਓ ਜੀ। ਇਹ ਬਹੁਤ ਸਾਰੇ ਨਾਮ ਇਹਨਾਂ ਨੇ ਲਿਖੇ ਨੇ ਜੀ, ਕਿਹਨਾਂ ਦੇ ਇਹ ਨਾਮ ਹੈ ਅਤੇ ਕਿੱਥੋਂ ਆਇਆ ਜੀ?
1: ਰਾਹੁਲ ਜਿੰਦਲ, ਪੁਰਸ਼ੋਤਮ ਕੁਮਾਰ ਜਿੰਦਲ, ਦਰਸ਼ਨ ਕੁਮਾਰ ਜਿੰਦਲ ਅਤੇ ਵਨੀਤ ਕੁਮਾਰ ਜਿੰਦਲ, ਗੋਸ਼ਾ, ਹਿਮਾਂਸ਼ੂ ਜਿੰਦਲ, ਰਵੀ ਅਤੇ ਜਿੰਦਲ ਪਰਿਵਾਰ ਨੇ ਸਾਨੂੰ ਗਲੀ ਨੰਬਰ 1 ਪਰਸ਼ਰਾਮ ਨਗਰ, ਜ਼ਿਲ੍ਹਾ ਬਠਿੰਡਾ ਤੋਂ ਇਹ ਵਟਸਐਪ ਸੁਨੇਹਾ ਭੇਜਿਆ ਹੈ
0: ਜੀ। ਵਟਸਐਪ ਸੁਨੇਹੇ ਸਾਡੇ ਕੋਲ ਹੋਰ ਆ ਰਹੇ ਨੇ। ਇਸ ਤੋਂ ਪਹਿਲਾਂ ਅਸੀਂ ਸਾਡੇ ਸਰੋਤਿਆਂ ਨੂੰ ਵਟਸਐਪ ਸੁਨੇਹੇ ਜਿਹੜੇ ਹੈ ਉਹ ਉਹਨਾਂ ਦੇ ਹੋਰ ਸ਼ਾਮਿਲ ਕਰੀਏ, ਇੱਕ ਗੀਤ ਜਿਹੜਾ ਹੈ ਸ਼ਾਮਿਲ ਕਰਾਂਗੇ। ਪਰ ਪਿੰਡ ਬੁਰਜ ਸਿੰਧਵਾ ਨਜ਼ਦੀਕ ਮਲੋਟ ਤੋਂ ਸਰਬਜੋਤ ਸਿੱਧੂ, ਅਵਿਤਾਜ, ਜੰਗੀਰ ਸਿੰਘ ਭੁੱਲਰ, ਡੱਬ ਵਾਲੀ ਢਾਬ ਤੋਂ ਰੁਲਦੂ ਸਿੰਘ, ਪਿੰਡ ਕਰਮਗੜ੍ਹ ਢਾਣੀ ਤੋਂ ਮਲੋਟ ਤੋਂ ਇਹਨਾਂ ਨੇ ਜਗਤਾਰ ਗਿੱਲ, ਪਰਮਜੀਤ ਕੌਰ, ਅਮਨਦੀਪ, ਗੈਵੀ ਗਿੱਲ ਹੋਰਾਂ ਦਾ ਨਾਮ ਵੀ ਸ਼ਾਮਿਲ ਕਰ ਲਿਆ। ਇਸ ਗੀਤ ਤੋਂ ਬਾਅਦ ਅਸੀਂ ਬਾਕੀ ਸਾਡੇ ਸਾਥੀਆਂ ਦੇ ਮੈਸੇਜ ਵੀ ਪੜਾਂਗੇ ਜੀ, 7013 173 176 'ਤੇ ਪ੍ਰਾਪਤ ਹੋਏ।

0: ਜੀ ਅਗਲਾ ਵਟਸਐਪ ਸੁਨੇਹਾ ਸ਼ਾਮਿਲ ਕਰਨ ਜਾ ਰਹੇ ਹਾਂ ਪਿੰਡ ਬਹਿਮਣ ਦੀਵਾਨਾ ਜ਼ਿਲ੍ਹਾ ਬਠਿੰਡਾ ਤੋਂ ਪ੍ਰਦੀਪ ਸਿੰਘ, ਸੁਰਜੀਤ ਸਿੰਘ, ਤਰੁਣਵੀਰ, ਇੰਦਰਜੀਤ, ਇੰਦਰਪ੍ਰੀਤ
1: ਜੀ, ਬਹੁਤ ਸਾਰੇ ਸਾਥੀ ਸਾਨੂੰ ਮੈਸੇਜ ਕਰ ਰਹੇ, ਤੁਹਾਡੇ ਕੋਲ ਖਤ ਵੀ ਨੇ ਰਵੀਸ਼ਾ ਜੀ। ਹਾਂਜੀ, ਕਰੋ।
0: ਰਾਜੇਸ਼ ਜੈਨ, ਅਰੁਣਾ ਜੈਨ, ਬਿੱਟੂ ਜੈਨ, ਮੱਟੂ ਜੈਨ, ਦੀਪਕ, ਗੌਤਮ, ਸੰਜੀਵ, ਨਗੀਨਾ, ਮਾਰਿਕਾ ਤੇ ਬਬੀਤਾ,
1: ਜੀ
0: ਇਹ ਮੁੱਲਾਂਪੁਰ ਦਾਖਾ ਮੰਡੀ ਤੋਂ ਸਾਨੂੰ ਚਿੱਠੀ ਮਿਲੀ ਹੈ।
1: ਇਹ ਸਾਰਿਕਾ ਜੈਨ ਨੇ, ਜਿਨ੍ਹਾਂ ਨੂੰ ਇਹਨਾਂ ਨੇ ਮਾਰਿਕਾ ਲਿਖ ਦਿੱਤਾ ਹੈਗਾ ਜੀ। ਧਿਆਨ ਨਾਲ ਲਿਖਣਾ ਹੈ ਤੁਸੀਂ, ਮੇਨ ਬਾਜ਼ਾਰ ਪਿੰਡ ਚੌਕੇ ਜ਼ਿਲ੍ਹਾ ਬਠਿੰਡਾ ਤੋਂ ਬਸੰਤ ਸਿੰਘ ਟੇਲਰ, ਲਵਦੀਪ ਸਿੰਘ ਜੱਸਲ, ਜੋਗਿੰਦਰ ਸਿੰਘ ਟੇਲਰ, ਅਰਪਣ ਸਿੰਘ ਜੱਸਲ, ਅਜਮੇਰ ਸਿੰਘ ਅਤੇ ਰਵੀ ਪੁਰਬਾ ਸਾਨੂੰ ਮੈਸੇਜ ਕਰ ਰਹੇ ਆ। ਬਹੁਤ ਸਾਰੇ ਮੈਸੇਜ ਸਾਨੂੰ ਪ੍ਰਾਪਤ ਹੁੰਦੇ ਨੇ ਸਾਥੀਓ। ਸਾਨੂੰ ਅਗਲਾ ਜੋ ਮੈਸੇਜ ਮਿਲਿਆ ਹੈ, ਹਰਬੰਸ ਸਿੰਘ, ਜਸਵਿੰਦਰ ਕੌਰ, ਸੁਰਖਾਬਦੀਪ, ਗੁਰਸਾਹਿਬ ਅਤੇ ਇਹਨਾਂ ਦਾ ਸਾਰਾ ਹੀ ਪਰਿਵਾਰ, ਇਹ ਸਾਨੂੰ ਬਲਾੜ ਵਿੰਜੂ ਜ਼ਿਲ੍ਹਾ ਬਠਿੰਡਾ ਤੋਂ ਮੈਸੇਜ ਕਰ ਰਹੇ ਆ। ਸਾਡੇ ਕੋਲ ਗੁਰਲਾਲ ਮਾਹੀ ਨੰਗਲ ਤੋਂ ਵੀ ਸਾਨੂੰ ਮੈਸੇਜ ਭੇਜ ਰਹੇ ਆ, ਨਾਮ ਇਹਨਾਂ ਨੇ ਸ਼ਾਮਿਲ ਕੀਤੇ ਆ, ਰਬਾਬ ਸਿੰਘ, ਸੁਖਦੇਵ ਸਿੰਘ, ਜਰਨੈਲ ਸਿੰਘ, ਭੂਰਾ ਸਿੰਘ, ਉੱਥੇ ਬਿੱਕਰ ਸਿੰਘ ਇਹਨਾਂ ਦਾ ਨਾਂ, ਬੂਟਾ ਸਿੰਘ ਅਤੇ ਗੁਰਜੀਤ ਸਿੰਘ ਨੰਬਰਦਾਰ ਹੋਰਾਂ ਦਾ ਇਹਨਾਂ ਨਾਂ ਸ਼ਾਮਿਲ ਕੀਤਾ ਜੀ।
0: ਧਰਮਸ਼ਾਲਾ ਤੋਂ ਪਿੰਡ ਕੋਟਲੀਆ ਬਲੂ ਜ਼ਿਲ੍ਹਾ ਮੁਕਤਸਰ ਸਾਹਿਬ ਤੋਂ ਸੀਤਾ ਰਾਮ ਕੇਸਰੀ, ਸੁੱਖਾ ਸਿੰਘ ਸਰਪੰਚ, ਦੇਬੀ ਕੋਟਲੀ, ਕਿੰਦਾ ਕੁੰਡਾ,

0: ਬਰਾੜ ਅਤੇ
1: ਜੀ
0: ਨੀਲਾ ਸਿੰਘ ਪਿੰਡ ਗੰਗਾ ਤੋਂ।
1: ਜੀ ਉੱਥੇ ਸਾਨੂੰ ਨਮਸਕਾਰ ਆਖਦੇ ਹੋਏ ਜਨਕ ਰਾਜ ਬਾਂਸਲ, ਆਰਵ ਅਗਮ, ਆਕਰਸ਼ ਬਾਂਸਲ ਸਾਨੂੰ ਮੈਸੇਜ ਭੇਜ ਰਹੇ ਹੈ। ਵਿੱਕੀ ਬਾਬੂ ਬਾਂਸਲ ਦਾ ਵੀ ਇਹਨਾਂ ਨਾਂ ਸ਼ਾਮਿਲ ਕੀਤਾ ਹੈਗਾ। ਦੋਤਰਾ ਇਹਨਾਂ ਦਾ ਧਨੌਰ ਗਰਗ ਅਤੇ ਆਕਰਸ਼ ਦਾ ਬਰਥਡੇ ਹੈ, ਉਹ ਕਹਿੰਦੇ ਆ ਜੀ 12 ਤਰੀਕ ਨੂੰ ਉਹਨਾਂ ਦਾ ਜਨਮਦਿਨ ਵੀ ਲੰਘਿਆ, ਇਹ ਵੀ ਇਹਨਾਂ ਆਖਿਆ, ਅਤੇ ਅਸੀਂ ਉਸ ਬੱਚੇ ਦੇ ਜਨਮਦਿਨ ਦੇ ਉੱਤੇ ਢੇਰ ਦੁਆਵਾਂ ਉਸ ਬੱਚੇ ਨੂੰ ਅਤੇ ਪਰਿਵਾਰ ਨੂੰ ਦਿੰਦੇ ਹਾਂ। ਪਰਮਾਤਮਾ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਉਸ ਬੱਚੇ ਨੂੰ ਬਖਸ਼ੇ। ਸਾਡੇ ਕੋਲ ਜਗਸੀਰ ਸਿੰਘ, ਲਛਮਣ ਸਿੰਘ ਮੌੜ, ਚੜ੍ਹਤ ਸਿੰਘ ਵਾਲਾ ਸੰਧੂਰਾ ਸਿੰਘ ਮੌੜ, ਲੀਲਾ ਸਿੰਘ ਮੌੜ, ਮੰਦਰ ਸਿੰਘ, ਗੁਰਜੀਤ, ਗੁਰਮੇਲ, ਭੂਰਾ ਸਿੰਘ, ਮੱਖਣ ਬਰਾੜ ਹੋਰੀ ਸਾਨੂੰ ਮੈਸੇਜ ਕਰ ਰਿਹਾ ਜੀ। ਬਹੁਤ ਸਾਰੇ ਸਾਥੀ ਸਾਨੂੰ ਮੈਸੇਜ ਇਸ ਪ੍ਰੋਗਰਾਮ ਦੇ ਵਿੱਚ ਕਰ ਰਹੇ। ਜਗਦੀਸ਼ ਰਾਏ ਗਰਗ ਹੋਰਾਂ ਦਾ ਵੀ ਮੈਸੇਜ ਆ ਗਿਆ ਜੀ, ਅਤੇ ਇਹ ਕਹਿੰਦੇ ਆ ਭੈਣ ਰਵੀਸ਼ਾ ਭੰਡਾਰੀ ਜੀ, ਸੁਰੇਲੀ ਦੁਪਹਿਰ 'ਚ ਆਪਦਾ ਸਵਾਗਤ ਹੈ ਜੀ। ਸ਼ੁਕਰੀਆ, ਤੁਸੀਂ ਆਪਣਾ ਨਾਂ, ਆਪਣੇ ਪਰਿਵਾਰ ਦਾ ਨਾਂ ਸਾਨੂੰ ਲਿਖ ਭੇਜਦੇ ਹੋ, ਅਤੇ ਇੱਥੇ ਹੀ ਮੈਡਮ ਰਵੀਸ਼ਾ ਹੋਰਾਂ ਨੂੰ ਅਤੇ ਮੈਨੂੰ ਮਨਦੀਪ ਰੋਜਾਰਾ ਨੂੰ ਇਹ ਪ੍ਰੋਗਰਾਮ ਸੁਰੇਲੀ ਦੁਪਹਿਰ ਖਤਮ ਕਰਨ ਦੀ ਦਿਓ ਆ ਗਿਆ ਜੀ। ਸਾਡੇ ਦੋਨਾਂ ਵੱਲੋਂ ਤੁਹਾਨੂੰ ਨਮਸਕਾਰ।
0: ਨਮਸਕਾਰ
1: ਜੀ।

FM 101.1 MHz ਤੇ ਤੁਸੀਂ ਟਿਊਨ ਕੀਤਾ ਆਕਾਸ਼ਵਾਣੀ FM ਬਠਿੰਡਾ ਤੇ ਸਟੂਡੀਓ ਦੀ ਘੜੀ ਮੁਤਾਬਕ ਵਕਤ ਹੋ ਰਿਹਾ ਹੈ 2:59 ਤੇ 5 ਸੈਕਿੰਡ ਦਾ। ਠੀਕ 3 ਵਜੇ ਤੁਸੀਂ ਸੁਣੋਗੇ ਵਿਵਿਧ ਭਾਰਤੀ ਮੁੰਬਈ ਤੋਂ ਸਾਡੇ ਪ੍ਰਸਾਰਣ, ਤੇ 3 ਵਜੇ ਹੋਏਗਾ ਪ੍ਰੋਗਰਾਮ ਸਖੀ ਸਹੇਲੀ, ਤੇ 4 ਵਜੇ ਤੁਸੀਂ ਸੁਣ ਸਕੋਗੇ ਪ੍ਰੋਗਰਾਮ ਹੈਲੋ ਫਰਮਾਇਸ਼। ਕੁਛ ਪਲ ਲਈ ਕਰੋ ਇੰਤਜ਼ਾਰ।

ਹੁਣੇ ਤੁਸੀਂ ਸੁਣ ਰਹੇ ਸੀ ਵਿਵਿਧ ਭਾਰਤੀ ਮੁੰਬਈ ਦੇ ਪ੍ਰਸਾਰਣ। ਤੁਸੀਂ ਟਿਊਨ ਕੀਤਾ ਹੈ ਆਕਾਸ਼ਵਾਣੀ FM ਬਠਿੰਡਾ FM ਬੈਂਡ 101.1 ਮੈਗਾਹਰਟਜ਼ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ। ਸਟੂਡੀਓ ਦੀ ਘੜੀ ਮੁਤਾਬਿਕ ਸਮਾਂ ਹੈ 5:18 ਤੇ ਆਓ ਹੁਣ ਸੁਣਦੇ ਹਾਂ ਪ੍ਰੋਗਰਾਮ ਕਿਸਾਨ ਵਾਣੀ। ਅੱਜ ਇਸ ਪ੍ਰੋਗਰਾਮ ਵਿੱਚ ਤੁਸੀਂ ਸੁਣੋਗੇ ਲੀਹ ਪਾੜਵੀਂ ਖੇਤੀ ਕਰਨ ਵਾਲੇ ਕਿਸਾਨ ਕਰਨਦੀਪ ਸਿੰਘ ਪਿੰਡ ਜੋਧਪੁਰ ਰਮਾਣਾ ਨਾਲ ਮੁਲਾਕਾਤ। ਮੁਲਾਕਾਤੀ ਹੋਣਗੇ ਹਰਜੀਤ ਸਿੰਘ ਤੇ ਪ੍ਰੋਗਰਾਮ ਦੇ ਨਿਰਮਾਤਾ ਨਿਰਦੇਸ਼ਕ ਜਨਾਬ ਬਲਜੀਤ ਸ਼ਰਮਾ।

0: ਸਾਲ ਤੋਂ ਮੈਂ ਇਸ ਖੇਤੀ ਦੇ ਧੰਦੇ ਨਾਲ ਜੁੜਿਆ ਹੋਇਆ ਸਰ।
1: 7-8 ਸਾਲ ਤੋਂ ਤੁਸੀਂ ਖੇਤੀਬਾੜੀ ਦੇ ਧੰਦੇ ਨਾਲ ਜੁੜੇ ਹੋਏ ਹੋ, ਤਾਂ ਮੈਂ ਤੁਹਾਡਾ ਪਿਛੋਕੜ ਵੀ ਜਾਣਨਾ ਚਾਹਾਂਗਾ ਕਿ ਉਸ ਤੋਂ ਪਹਿਲਾਂ ਤੁਸੀਂ ਕੀ ਕਰਦੇ ਸੀ ਇਸ ਖੇਤੀਬਾੜੀ ਦੇ ਧੰਦੇ ਨਾਲ ਜੁੜਨ ਤੋਂ ਪਹਿਲਾਂ। ਤੁਹਾਡੀ ਸਿੱਖਿਆ ਕਿੰਨੀ ਕੁ ਹੈ, ਮਤਲਬ ਕਿੰਨੀ ਕੁ ਤੁਸੀਂ ਪੜ੍ਹਾਈ ਕੀਤੀ ਹੋਈ ਹੈ, ਅਤੇ ਇਸ ਤੋਂ ਪਹਿਲਾਂ ਕਿਹੜੇ ਕੰਮਕਾਰਾਂ ਦੇ ਵਿੱਚ ਰਹੇ ਹੋ?
0: ਸਰ ਬੇਸਿਕਲੀ ਮੈਂ ਜਿਹੜੀ ਮੇਰੀ ਸਕੂਲਿੰਗ ਹੋਈ ਆ ਉਹ ਪਿੰਡ ਤੋਂ ਹੀ ਹੋਈ ਆ। ਉਸ ਤੋਂ ਬਾਅਦ ਜਿਹੜੀ ਮੈਂ ਗ੍ਰੈਜੂਏਸ਼ਨ BCOM ਹੈ ਉਹ DAV ਕਾਲਜ ਬਠਿੰਡਾ ਤੋਂ ਕੀਤੀ। ਉਸ ਤੋਂ ਬਾਅਦ ਮੈਂ MBA ਲਾਲ ਬਹਾਦਰ ਸ਼ਾਸਤਰੀ ਇੰਸਟੀਚਿਊਟ ਤੋਂ ਬਰੇਲੀ ਤੋਂ ਕੀਤੀ। ਉਸ ਤੋਂ ਬਾਅਦ ਫਿਰ ਮੈਂ ਦਿੱਲੀ ਦੇ ਵਿੱਚ 4-5 ਸਾਲ ਦਿੱਲੀ ਦੇ ਵਿੱਚ ਕਾਰਪੋਰੇਟ ਦੇ ਵਿੱਚ ਕੰਮ ਕੀਤਾ। ਉਸ ਤੋਂ ਬਾਅਦ 5-7 ਸਾਲ ਮੈਂ ਗੁੜਗਾਉਣ ਦੇ ਕਾਰਪੋਰੇਟ 'ਚ ਕੰਮ ਕੀਤਾ, ਔਰ ਉਸ ਤੋਂ ਬਾਅਦ ਮੈਂ ਰਿਜ਼ਾਈਨ ਕਰਨ ਤੋਂ ਬਾਅਦ ਮੈਂ 8-10 ਸਾਲ ਇੱਥੇ ਇੱਕ ਕਾਲਜ ਸੀ, ਪ੍ਰਾਈਵੇਟ ਕਾਲਜ, ਉਸ ਦੇ ਵਿੱਚ ਐਜ਼ ਏ ਅਸਿਸਟੈਂਟ ਪ੍ਰੋਫੈਸਰ ਕੰਮ ਕੀਤਾ।
1: ਵਾਹ ਜੀ ਵਾਹ, ਕਰਨਦੀਪ ਸਿੰਘ ਜੀ, ਮਤਲਬ ਕਿ ਤੁਹਾਨੂੰ ਲਗਭਗ ਸਾਰੇ ਖੇਤਰਾਂ ਦਾ ਗਿਆਨ ਹੈ, ਅਤੇ ਉਸ ਤੋਂ ਬਾਅਦ ਤੁਸੀਂ ਖੇਤੀਬਾੜੀ ਦੇ ਕਿੱਤੇ ਨਾਲ ਜੁੜੇ ਹੋ, ਤੁਸੀਂ ਨੌਕਰੀ ਦੇ ਨਾਲ ਵੀ ਜੁੜੇ ਰਹੇ ਹੋ, ਤੁਸੀਂ ਕਾਰਪੋਰੇਟ ਖੇਤਰ ਦੇ ਨਾਲ ਜੁੜੇ ਰਹੇ ਹੋ, ਅਤੇ ਸਟੱਡੀ ਦੇ ਵਿੱਚ ਵੀ ਤੁਸੀਂ ਦੱਸਿਆ ਕਿ ਤੁਸੀਂ ਚੰਗੀ ਪੜ੍ਹਾਈ ਹੈ ਜਿਹੜੀ ਉਹ ਕੀਤੀ ਹੋਈ ਹੈ, ਬਿਜ਼ਨਸ ਦੇ ਵਿੱਚ ਤੁਸੀਂ ਆਪਣੀ ਸਿੱਖਿਆ ਜਿਹੜੀ ਉਹ ਹਾਸਲ ਕੀਤੀ ਹੋਈ ਹੈ, ਅਤੇ ਉਸ ਤੋਂ ਬਾਅਦ ਅਚਾਨਕ ਫਿਰ ਇਸ ਖੇਤੀ ਖੇਤਰ ਦੇ ਧੰਦੇ ਨਾਲ ਜੁੜਨ ਦਾ ਸਬੱਬ ਕਿਵੇਂ ਬਣਦਾ ਹੈ, ਕੀ ਦੇਖਿਆ ਇਹ ਜਾ ਕੇ ਤੁਸੀਂ ਖੇਤੀ ਖੇਤਰ ਦੇ ਧੰਦੇ ਨਾਲ ਜੁੜੇ ਹੋ?
0: ਸਰ ਮੈਨੂੰ ਲੱਗਿਆ ਵੀ ਐਕਚੁਲੀ ਆਉਣ ਵਾਲਾ, ਜਿਵੇਂ ਮੈਂ ਕਾਰਪੋਰੇਟ ਵਗੈਰਾ 'ਚ ਰਿਹਾ, ਮੈਨੂੰ ਪਤਾ ਲੱਗਿਆ ਵੀ ਆਉਣ ਵਾਲਾ ਜਿਹੜਾ ਸਮਾਂ ਉਹ ਐਗਰੀਕਲਚਰ ਦਾ, ਕਿਉਂਕਿ ਪ੍ਰਾਈਵੇਟ ਨੌਕਰੀ 'ਚ ਠੀਕ ਹੈ ਮੈਂ ਕਾਫੀ ਹੱਦ ਤੱਕ ਇੰਜੋਏ ਕਰਦਾ ਸੀ, ਪਰ ਮੈਨੂੰ ਖੇਤੀ ਦਾ ਜਿਹੜਾ ਸੀ ਇਹ ਬਹੁਤ ਵਧੀਆ ਲੱਗਦਾ ਸੀ, ਅਤੇ ਥੋੜ੍ਹੀ ਜਿਹੀ ਮੈਂ ਜਿਹੜੀ ਰਵਾਇਤੀ ਖੇਤੀ ਤੋਂ ਹਟ ਕੇ ਕੁਛ ਕੰਮ ਕਰਨਾ ਚਾਹੁੰਦਾ ਸੀ, ਅਤੇ ਫਿਰ ਮੈਂ ਸਮਝਿਆ ਵੀ ਇੱਥੇ ਜੇ ਕੰਮ ਕਰਾਂਗਾ ਅਤੇ ਨਾਲੇ ਕੁਛ ਹੋਰ ਲੋਕਾਂ ਨੂੰ ਵੀ ਨਾਲ ਆਪਣੇ ਨਾਲ ਲੈ ਕੇ ਚੱਲਾਂਗਾ ਅਤੇ ਵਧੀਆ ਰਹੇਗਾ।
1: ਕਰਨਦੀਪ ਸਿੰਘ ਜੀ, ਸਾਡੇ ਸੁਣਨ ਵਾਲੇ ਸਰੋਤਿਆਂ ਨੂੰ ਅਤੇ ਕਿਸਾਨਾਂ ਨੂੰ ਇਹ ਜਾਣਕਾਰੀ ਦੇ ਦਿਓ ਕਿ ਤੁਸੀਂ ਇਸ ਸਮੇਂ ਕਿਹੜੀ ਕਿਹੜੀ ਖੇਤੀ ਕਰ ਰਹੇ ਹੋ, ਕਿਉਂਕਿ ਮੈਂ ਸਾਡੇ ਸਰੋਤਿਆਂ ਨੂੰ ਇਸ਼ਾਰਾ ਦਿੱਤਾ ਕਿ ਕਰਨਦੀਪ ਸਿੰਘ ਲੀਹ ਪਾੜਵੀਂ ਖੇਤੀ ਕਰਦੇ ਆ, ਕਿਹੜੀ ਕਿਹੜੀ ਖੇਤੀ ਕਰਦੇ ਹੋ ਜਿਹੜੀ ਕਿ ਰਵਾਇਤੀ ਖੇਤੀ ਤੋਂ ਅਲੱਗ ਹੈ?
0: ਸਰ ਮੈਂ ਨੈੱਟ ਸ਼ੇਡ ਹਾਊਸ ਲਗਾਏ ਹੋਏ ਨੇ 5, ਉਸ ਦੇ ਵਿੱਚ ਮੈਂ ਖੀਰੇ ਦੀ ਖੇਤੀ ਕਰਦਾ, ਡ੍ਰਿਪ ਸਿਸਟਮ ਰਾਹੀਂ ਮੈਂ ਸਬਜ਼ੀਆਂ ਦੀ ਕਾਸ਼ਤ ਕਰਦਾ, ਅਤੇ ਉਸ ਤੋਂ ਇਲਾਵਾ ਮੈਂ ਜਿਹੜਾ ਝੋਨੇ ਅਤੇ ਕਣਕ ਦਾ ਸੀਡ ਦੀ ਪ੍ਰੋਡਕਸ਼ਨ ਦੇ ਵਿੱਚ ਮੈਂ ਹੈਗਾ। ਜਿਵੇਂ ਹੁਣ ਝੋਨਾ ਹੈ, ਜਿਵੇਂ ਕੰਪਨੀ ਨਾਲ ਮੈਂ ਕੰਟਰੈਕਟ ਕਰਕੇ ਆਪਣਾ ਜਿਹੜਾ ਵੀ ਉਹਨਾਂ ਦਾ ਸੀਡ ਤਿਆਰ ਕਰਦਾ। ਕਣਕ ਦੇ ਲਈ ਮੈਂ NSC ਨੈਸ਼ਨਲ ਸੀਡਸ ਕਾਰਪੋਰੇਸ਼ਨਸ ਨਾਲ ਕੋਲੈਬੋਰੇਸ਼ਨ ਹੈ ਮੇਰਾ, ਉਹਨਾਂ ਨੂੰ ਮੈਂ ਸੀਡਸ ਕਰਕੇ ਤਿਆਰ ਕਰਕੇ ਦਿੰਦਾ।
1: ਤੁਸੀਂ ਆਪਣੀ ਖੇਤੀ ਨੂੰ ਵੱਖਰੇ ਰੰਗਾਂ ਦੇ ਵਿੱਚ ਰੰਗਿਆ ਹੈ, ਅਤੇ ਤੁਹਾਡਾ ਜਿਹੜਾ ਇਹ ਖੇਤੀ ਕਰਨ ਦਾ ਢੰਗ ਹੈ, ਜਿੱਥੇ ਆਪਾਂ ਬੈਠੇ ਹਾਂ ਇਸ ਦੇ ਆਸ ਪਾਸ, ਜਦੋਂ ਮੈਂ ਤੁਹਾਡੇ ਖੇਤਾਂ ਨੂੰ ਦੇਖ ਰਿਹਾ, ਦਿਲ ਕਰਦਾ ਕਿ ਇੱਥੇ ਹੀ ਬੈਠੇ ਰਹੀਏ। ਇਹ ਸਿਰਫ ਖੇਤੀ ਨਹੀਂ, ਇਸ ਤਰ੍ਹਾਂ ਲੱਗਦਾ ਜਿਵੇਂ ਕੋਈ ਲੜਕੀ ਬੜੇ ਚਾਅ ਨਾਲ ਆਪਣੀ ਚਾਦਰ ਦੇ ਉੱਪਰ ਗੁਲਾਬੀ ਰੰਗ ਦੀਆਂ ਪੱਛਮ ਦੇ ਨਾਲ ਬੂਟੀਆਂ ਕੱਢ ਰਹੀ ਹੋਵੇ। ਬਹੁਤ ਜ਼ਿਆਦਾ ਸੋਹਣਾ ਤੁਹਾਡਾ ਕੰਮ ਹੈ, ਮਨ ਨੂੰ ਭਾਉਣ ਵਾਲਾ ਕੰਮ ਹੈ। ਤਾਂ ਤੁਸੀਂ ਮੁੱਖ 3 ਖੇਤੀ ਦੇ ਵਿੱਚ ਕਿਤੇ ਕਰ ਰਹੇ ਹੋ, ਤਾਂ ਸਭ ਤੋਂ ਪਹਿਲਾਂ ਆਪਾਂ ਨੈੱਟ ਸ਼ੀਲਡ ਦੇ ਵਿੱਚ ਜਿਹੜੀ ਤੁਸੀਂ ਫਸਲ ਉਗਾਉਂਦੇ ਹੋ ਉਹਦੇ ਬਾਰੇ ਗੱਲ ਕਰਦੇ ਹਾਂ। ਕਿੰਨੀ ਜਗ੍ਹਾ ਦੇ ਵਿੱਚ ਤੁਸੀਂ ਇਹ ਜਿਹੜਾ ਜਾਲ ਹੈ ਇਹ ਬਣਾਇਆ ਹੋਇਆ ਸਲਾਦਾਂ ਦੀ ਜਾਂ ਸਬਜ਼ੀਆਂ ਦੀ ਕਾਸ਼ਤ ਕਰਨ ਦੇ ਵਾਸਤੇ?
0: ਸਰ ਜਿਹੜਾ ਨੈੱਟ ਸ਼ੇਡ ਹਾਊਸ ਆ ਉਹ ਮੇਰੇ ਕੋਲ 5 ਨੈੱਟ ਸ਼ੇਡ ਹਾਊਸ ਨੇ, ਜਿਨ੍ਹਾਂ ਵਿੱਚ ਅਸੀਂ ਖੀਰੇ ਦੀ ਖੇਤੀ ਕਰ ਰਹੇ ਹਾਂ ਸਰ।
1: ਸਾਲ ਦੇ ਵਿੱਚ ਫਿਰ ਇਸ ਦੇ ਵਿੱਚ ਇਕੱਲਾ ਖੀਰਾ ਹੀ ਹੁੰਦਾ ਜਾਂ ਹੋਰ ਵੀ ਕੋਈ ਫਸਲ ਲੈਂਦੇ ਹੋ?
0: ਨਹੀਂ ਸਰ, ਅਸੀਂ ਸਿਰਫ ਖੀਰੇ ਦੀ ਖੇਤੀ ਕਰਦੇ ਹਾਂ, ਸਾਲ ਵਿੱਚ ਅਸੀਂ ਇਸ ਦੀ 2 ਵਾਰੀ ਪ੍ਰੋਡਕਸ਼ਨ ਕਰਦੇ ਹਾਂ।
1: ਕਿਹੜਾ ਖੀਰਾ ਇਹਦੇ ਵਿੱਚ ਹੁੰਦਾ ਆਮ ਤੌਰ 'ਤੇ, ਉਹਨੂੰ ਆਪਣੇ ਆਮ ਭਾਸ਼ਾ ਦੇ ਵਿੱਚ ਕਿਹੜਾ ਖੀਰਾ ਕਿਹਾ ਜਾਂਦਾ?
0: ਸਰ ਇਸ ਨੂੰ ਚਾਈਨੀਜ਼ ਖੀਰਾ ਬੋਲਿਆ ਜਾਂਦਾ।
1: ਇਹ ਕਿੰਨੇ ਕੁ ਸਮੇਂ ਦੀ ਖੇਤੀ ਹੁੰਦੀ ਹੈ, ਇੱਕ ਵਾਰ ਜਦੋਂ ਤੁਸੀਂ ਇਸ ਖੀਰੇ ਨੂੰ ਇਸ ਨੈੱਟ ਸ਼ੈੱਡ ਦੇ ਵਿੱਚ ਲਾਉਂਦੇ ਹੋ ਕਿੰਨੇ ਕੁ ਟਾਈਮ ਦੇ ਵਿੱਚ ਫਸਲ ਬੀਜਣ ਤੋਂ ਲੈ ਕੇ ਫਸਲ ਕੱਟਣ ਤੱਕ?
0: ਇਹ 100 ਕੁ ਦਿਨਾਂ ਦੀ ਖੇਤੀ ਹੈ ਸਰ, ਜਦੋਂ ਆਪਾਂ ਸੋਇੰਗ ਤੋਂ ਲੈ ਕੇ ਇਸ ਦੀ ਐਂਡ ਤੱਕ ਜਦੋਂ ਤੱਕ ਮਾਰਕੀਟਿੰਗ ਤੱਕ ਇਹਦਾ ਪੂਰਾ 100 ਡੇਜ਼ ਦਾ ਪੀਰੀਅਡ ਹੁੰਦਾ ਹੈ।
1: ਇਹ 100 ਦਿਨ ਦੇ ਵਿੱਚ ਕਿਹੜੇ ਕਿਹੜੇ ਮੁੱਖ ਕੰਮ ਨੇ ਜਿਹੜੇ ਧਿਆਨ ਦੇਣ ਵਾਲੇ ਨੇ ਇਸ ਖੇਤੀ ਦੇ ਵਿੱਚ?
0: ਸਭ ਤੋਂ ਪਹਿਲਾਂ ਸਰ ਆਪਾਂ ਨੂੰ ਇਸ ਦੇ ਲਈ ਆਪਾਂ ਨੂੰ ਜਿਹੜਾ ਜ਼ਮੀਨ ਆ ਉਸਨੂੰ ਤਿਆਰ ਕਰਨਾ ਪੈਂਦਾ, ਵਾਹੁਣਾ ਪੈਂਦਾ, ਉਸ ਦੇ ਵਿੱਚ DAP ਦੂਸਰਾ ਹੋਰ ਜਿਹੜੀਆਂ ਖਾਦਾਂ ਵਗੈਰਾ ਆਮ ਨੇ ਉਹ ਆਪਾਂ ਦਿੰਦੇ ਹਾਂ। ਉਸ ਤੋਂ ਬਾਅਦ ਫਿਰ ਇਸ ਦਾ ਬੈੱਡ ਤਿਆਰ ਕੀਤਾ ਜਾਂਦਾ, ਬੈੱਡ ਦੇ ਉੱਤੇ ਫਿਰ ਮਲਚਿੰਗ ਪਾਈ ਜਾਂਦੀ ਹੈ, ਅਤੇ ਉਸ ਤੋਂ ਬਾਅਦ ਵਿੱਚ ਇਸ ਦੇ ਸੀਡ ਜਿਹੜਾ ਸੋ ਕੀਤਾ ਜਾਂਦਾ।
1: ਨੈੱਟ ਸ਼ੈੱਡ ਜਿਹੜਾ ਸਾਹਮਣੇ ਲਾਇਆ ਹੋਇਆ ਬੜਾ ਸੋਹਣਾ ਵੀ ਲੱਗ ਰਿਹਾ, ਪਰ ਮੇਰੇ ਮਨ ਦੇ ਵਿੱਚ ਇੱਕ ਸਵਾਲ ਆ ਰਿਹਾ ਕਿ ਖੇਤੀ ਹੈ ਜਿਹੜੀ ਉਹ ਤਾਂ ਬਿਨਾਂ ਨੈੱਟ ਸ਼ੈੱਡ ਤੋਂ ਵੀ ਹੁੰਦੀ ਹੈ, ਇਹਦੀ ਜ਼ਰੂਰਤ ਹੀ ਕੀ ਹੈ ਕਿ ਨੈੱਟ ਸ਼ੈੱਡ ਲਗਾ ਕੇ ਖੀਰੇ ਦਾ ਉਤਪਾਦਨ ਕੀਤਾ ਜਾਵੇ?
0: ਕਿਉਂਕਿ ਸਰ ਜਿਹੜੇ ਆਪਾਂ ਜੇ ਆਪਾਂ ਜਨਰਲੀ ਬਾਹਰ ਤੌਰ 'ਤੇ ਬਾਹਰੇ ਹੀ ਓਪਨ ਦੇ ਵਿੱਚ ਕਰਾਂਗੇ, ਅਤੇ ਇਸ ਨਾਲ ਸਭ ਤੋਂ ਵੱਡੀ ਪ੍ਰੋਬਲਮ ਕੀ ਆਉਂਦੀ, ਇਸ ਨਾਲ ਜਿਹੜੀ ਇਨਸੈਕਟੀਸਾਈਡਸ ਵਗੈਰਾ ਨੇ ਜਾਂ ਜਿਹੜੀ ਹੁਣ ਗਰਮੀ ਦੇ ਵਿੱਚ ਲੋ ਵਗੈਰਾ ਚੱਲਦੀ ਆ, ਉਸ ਨਾਲ ਫਿਰ ਖੀਰਾ ਵਗੈਰਾ ਨਹੀਂ ਹੋਏਗਾ। ਜਿਵੇਂ ਸਰਦੀਆਂ ਦੇ ਵਿੱਚ ਬਹੁਤ ਜ਼ਿਆਦਾ ਸਰਦੀ ਆ ਜਾਂਦੀ ਆ, ਉਸ ਦੇ ਟਾਈਮ 'ਤੇ ਫਿਰ ਪ੍ਰੋਬਲਮਸ ਆਉਂਦੀਆਂ। ਇਹ ਜਿਹੜਾ ਨੈੱਟ ਸ਼ੈਡ ਹੈਗਾ ਆਪਾਂ ਲਗਾਇਆ ਹੋਇਆ, ਹਰ ਟਾਈਪ ਦੇ ਜਿਹੜੇ ਬਾਹਰਲੀਆਂ ਜਿਹੜੇ ਤੱਤ ਨੇ ਜਿਹੜੇ ਫਸਲ ਨੂੰ ਖਰਾਬ ਕਰਦੇ ਉਹਨਾਂ ਨੂੰ ਰੋਕ ਕੇ ਰੱਖਦੇ। ਦੂਸਰਾ ਇਸ ਦੇ ਵਿੱਚ ਜਿਹੜਾ ਆਪਾਂ ਜਦੋਂ ਹੁਣ ਖੀਰਾ ਇਸ ਦੀ ਜਿਹੜੀ ਵੇਲ ਆ ਤਾਂ ਲੈ ਕੇ ਜਾਣੀ ਉੱਪਰ, ਅਤੇ ਆਪਾਂ ਜੇ ਓਪਨ 'ਚ ਕਰਾਂਗੇ ਤਾਂ ਉਸ ਦੇ ਵਿੱਚ ਨਹੀਂ ਲਿਜਾਈ ਜਾ ਸਕਦੀ, ਅਤੇ ਆਪਾਂ ਜਦੋਂ

0: ਨੈੱਟ ਸ਼ੇਡ ਦੇ ਵਿੱਚ ਕਰਦੇ ਹਾਂ ਅਤੇ ਇਸ ਦੇ ਵਿੱਚ ਉੱਪਰ ਲੱਗੇ ਹੁੰਦੇ ਆ ਜਾਲ ਵਗੈਰਾ, ਉਸ ਦੇ ਵਿੱਚ ਆਪਾਂ ਰੱਸੀਆਂ ਨਾਲ ਬੰਨ੍ਹ ਬੰਨ੍ਹ ਕੇ ਇਸ ਨੂੰ ਉੱਪਰ ਲਗਾਈ ਜਾਂਦੇ ਆ। ਇਸ ਨਾਲ ਜਿਹੜੀ ਇਹਦੀ ਪ੍ਰੋਡਕਸ਼ਨ ਦੇ ਵਿੱਚ ਬਹੁਤ ਜ਼ਿਆਦਾ ਵਾਧਾ ਹੁੰਦਾ। ਇਸ ਦੇ ਵਿੱਚ ਜਿਵੇਂ ਪਸ਼ੂ ਵਗੈਰਾ, ਜਾਨਵਰ, ਕੁੱਤੇ ਵਗੈਰਾ, ਇਨਸੈਕਟੀਸਾਈਡਸ ਵਗੈਰਾ, ਇਹਨਾਂ ਸਭ ਤੋਂ ਬਚਾ ਰਹਿੰਦਾ ਸੀ। ਅਤੇ ਇਸ ਨਾਲ ਇੱਕ ਜਿਹੜਾ ਵੈਦਰ ਇੰਪੈਕਟ ਆ ਉਹ ਵੀ ਘੱਟ ਜਾਂਦਾ, ਥੋੜ੍ਹਾ ਟੈਂਪਰੇਚਰ ਵੀ ਮੇਨਟੇਨ ਰਹਿੰਦਾ ਜਿਹੜਾ ਕਿ ਇਸ ਨੂੰ ਚਾਹੀਦਾ ਹੁੰਦਾ ਇੱਕ ਖੀਰੇ ਨੂੰ।
1: ਇੱਕ ਆਮ ਤੌਰ 'ਤੇ ਖੁੱਲ੍ਹੇ ਖੇਤ ਦੇ ਵਿੱਚ ਤਾਂ ਪਾਣੀ ਧਾਣੀ ਲਾਉਣਾ ਵੀ ਸੌਖਾ ਹੁੰਦਾ, ਫਿਰ ਇਸ ਨੈੱਟ ਸ਼ੈੱਡ ਦੇ ਵਿੱਚ ਫਸਲ ਨੂੰ ਪਾਣੀ ਦੇਣਾ, ਉਹਦਾ ਪ੍ਰਬੰਧ ਕਿਵੇਂ ਕਰਦੇ ਆ ਕਰਨਦੀਪ ਸਿੰਘ?
0: ਉਸਦੇ ਲਈ ਸਰ ਇੱਕ ਅਸੀਂ ਡਿੱਗ ਪੱਟਿਆ ਹੋਇਆ, ਡਿੱਗ ਦੇ ਵਿੱਚੋਂ ਅਸੀਂ ਡ੍ਰਿਪ ਸਿਸਟਮ ਦੇ ਰਾਹੀਂ ਇਸ ਨੂੰ ਸਾਰਾ ਪਾਣੀ ਵਗੈਰਾ ਦਿੰਦੇ ਹਾਂ, ਜਿਹਨੂੰ ਤੁਪਕਾ ਸਿੰਚਾਈ ਬੋਲਦੇ ਸਰ।
1: ਕਰਨਦੀਪ ਸਿੰਘ ਜੀ, ਮੈਨੂੰ ਕਾਫੀ ਦੂਰ ਤੱਕ ਜਿਹੜਾ ਇਹ ਨੈੱਟ ਹਾਊਸ ਹੈ ਦਿਖਾਈ ਦੇ ਰਿਹਾ, ਕਿੰਨੀ ਜਗ੍ਹਾ ਦੇ ਵਿੱਚ ਨੈੱਟ ਹਾਊਸ ਬਣਾ ਕੇ ਤੁਸੀਂ ਖੀਰੇ ਦਾ ਉਤਪਾਦਨ ਕਰ ਰਹੇ ਹੋ?
0: ਲਗਭਗ ਸਰ ਇਸ ਦੇ ਵਿੱਚ 6 ਏਕੜ ਕਵਰ ਹੋ ਜਾਂਦੇ ਸਰ, ਕਿਉਂਕਿ ਸਰ ਇਸ ਦਾ ਜਿਹੜਾ ਸਟੈਂਡਰਡ ਸਾਈਜ਼ ਹੁੰਦਾ ਹੈ ਵੀ ਇਹ 10 ਕੁ ਕਨਾਲਾਂ ਦੇ ਵਿੱਚ ਵੀ 1 ਕਿੱਲੇ ਦਾ ਲਗਭਗ ਇਹ ਨੈੱਟ ਹਾਊਸ ਜਿਹੜਾ ਲੱਗਦਾ ਹੈ ਵੀ, ਕਿਉਂਕਿ ਆਪਾਂ ਗੌਰਮੈਂਟ ਦੁਆਰਾ ਇੱਕ ਸਟੈਂਡਰਡ ਸਾਈਜ਼ ਜਿਹੜਾ ਸੈੱਟ ਹੁੰਦਾ ਵੀ ਉਸੇ ਦੇ ਵਿੱਚ ਹੀ ਉਹ ਸਬਸਿਡੀ ਵਗੈਰਾ ਦਿੰਦੀ ਆ, ਔਰ ਉਸੇ ਦੇ ਅਕੋਰਡਿੰਗਲੀ ਆਪਾਂ ਨੂੰ ਚੱਲਣਾ ਪੈਂਦਾ ਸਰ।
1: ਅਤੇ ਤੁਸੀਂ ਕੁੱਲ ਕਿੰਨੇ ਨੈੱਟ ਹਾਊਸ ਆ ਜਿਹੜੇ ਉਹ ਬਣਾਏ ਹੋਏ ਆ ਖੀਰੇ ਦੇ ਉਤਪਾਦਨ ਲਈ?
0: 5 ਸਰ, 6ਵੇਂ ਦੀ ਤਿਆਰੀ ਕਰ ਰਹੇ ਸਰ।
1: ਖੀਰੇ ਦੀ ਕੁਆਲਿਟੀ ਹੈ ਜਿਹੜੀ ਆਮ ਖੀਰੇ ਨਾਲੋਂ ਕੋਈ ਫਰਕ ਰਹਿੰਦਾ ਇਹ ਨੈੱਟ ਹਾਊਸ ਬਣਾਉਣ ਨਾਲ?
0: ਸਰ ਡੈਫੀਨੇਟਲੀ ਰਹਿੰਦਾ, ਕਿਉਂਕਿ ਐਕਚੁਲੀ ਕਿਆ ਜਿਹੜਾ ਆਪਾਂ ਇੱਕ ਤਾਂ ਡ੍ਰਿਪ ਰਾਹੀਂ ਆਪਾਂ ਦਿੰਦੇ ਹਾਂ ਇਸ ਨੂੰ, ਆਪਾਂ ਡ੍ਰਿੰਚਿੰਗ ਰਾਹੀਂ ਜਿਹੜਾ ਦਿੰਦੇ ਹਾਂ ਸਾਰੀ ਤਾਕਤ, ਉਸ ਨਾਲ ਫਰਕ ਪੈਂਦਾ। ਜੇ ਓਪਨ ਵਿੱਚ ਕਰਦੇ ਹਾਂ ਸਰ ਉਹ ਚੀਜ਼ ਨਹੀਂ ਰਹਿੰਦੀ। ਇੱਕ ਤਾਂ ਸਰ ਜਦੋਂ ਆਪਾਂ ਇਸ ਨੂੰ ਉੱਪਰ ਲੈ ਕੇ ਜਾਂਦੇ ਹਾਂ ਅਤੇ ਇਸ ਨੂੰ ਕੋਈ ਬਾਹਰੋਂ ਤਾਂ ਕੋਈ ਕੀਟ ਪਤੰਗਾ ਲੱਗਦਾ ਨਹੀਂ ਅਤੇ ਇਸ ਦੀ ਵਧੀਆ ਸਟੈਂਡਰਡ ਸਾਈਜ਼ ਦੇ ਵਿੱਚ ਰਹਿੰਦਾ। ਦੂਸਰਾ ਕੀ ਹੁੰਦਾ, ਇਸ ਦੀ ਸ਼ਾਈਨਿੰਗ ਵਗੈਰਾ ਪੂਰੀ ਮੇਨਟੇਨ ਰਹਿੰਦੀ ਆ, ਕਿਉਂਕਿ ਇਸ ਦਾ ਵੈਦਰ ਦਾ ਇੰਪੈਕਟ ਇਸ 'ਤੇ ਬਹੁਤਾ ਜ਼ਿਆਦਾ ਨਹੀਂ ਪੈਂਦਾ ਉਹ ਓਪਨ ਨਾਲ। ਕਈ ਵਾਰ ਜਦੋਂ ਆਪਾਂ ਓਪਨ ਦੇ ਵਿੱਚ ਕਰਦੇ ਹਾਂ ਅਤੇ ਉਹ ਜਿਹੜੀ ਜਿਹੜੀ ਸਬਜ਼ੀ ਹੁੰਦੀ ਆ ਜਾਂ ਕੋਈ ਮੰਨ ਲਓ ਆਪਾਂ ਖੀਰਾਂ ਕਰ ਰਹੇ ਹਾਂ ਓਪਨ ਦੇ ਵਿੱਚ, ਉਹ ਮਿੱਟੀ ਦੇ ਨਾਲ ਟੱਚ ਹੋ ਜਾਂਦਾ, ਉਸ ਦਾ ਫਿਰ ਇੱਕ ਸਾਈਡ ਪੀਲੀ ਹੋ ਜਾਂਦੀ ਆ, ਖਰਾਬ ਹੋ ਜਾਂਦੀ ਆ। ਪਰ ਜਦੋਂ ਆਪਾਂ ਨੈੱਟ ਸ਼ੇਡ ਹਾਊਸ ਦੇ ਵਿੱਚ ਕਰਦੇ ਹਾਂ, ਇਸਨੂੰ ਉੱਪਰ ਲੈ ਕੇ ਜਾਂਦੇ ਹਾਂ, ਤਾਂ ਉਸਦਾ ਜਿਹੜਾ ਚਾਰੇ ਪਾਸੇ ਇੱਕੋ ਜਿਹਾ ਰਹਿੰਦਾ ਅਤੇ ਉਸ ਵਿੱਚ ਪੂਰੀ ਗ੍ਰੀਨਿਸ਼ ਵਗੈਰਾ ਰਹਿੰਦੀ ਆ ਅਤੇ ਮਾਰਕੀਟ ਵਿੱਚ ਇਸਨੂੰ ਚੰਗਾ ਪਸੰਦ ਕੀਤਾ ਜਾਂਦਾ।
1: ਕਰਨਦੀਪ ਸਿੰਘ ਜੀ, ਤੁਸੀਂ ਲੀਹ ਪਾੜਵੀਂ ਖੇਤੀ ਕਰ ਰਹੇ ਹੋ ਅਤੇ ਜਦੋਂ ਵੀ ਜਿਵੇਂ ਆਪਣੇ ਪਿੰਡਾਂ ਦੇ ਵਿੱਚ ਆਮ ਮਸ਼ਹੂਰ ਹੈ ਕਿ ਕੋਈ ਲੀਹ ਪਾੜਵੀਂ ਟਰਾਲੀ ਆ ਜਾਵੇ ਤਾਂ ਟਰੈਕਟਰ ਦਾ ਜ਼ੋਰ ਦੁੱਗਣਾ ਲੱਗਦਾ, ਅਤੇ ਇਹੋ ਜਿਹੀ ਜਦੋਂ ਲੀਹ ਪਾੜਵੀਂ ਖੇਤੀ ਕਰਨੀ ਹੈ ਅਤੇ ਉਦੋਂ ਵੀ ਫਿਰ ਕਿਸਾਨ ਦਾ ਜ਼ੋਰ ਵੀ ਵਾਹਵਾ ਲੱਗ ਜਾਂਦਾ ਹੁੰਦਾ? ਮੇਰੇ ਕਹਿਣ ਦਾ ਭਾਵ ਵਿੱਤੀ ਮੁਸ਼ਕਲਾਂ ਵੀ ਆ ਜਾਂਦੀਆਂ ਅਤੇ ਨਵੇਂ ਅਜਿਹੇ ਕੰਮ ਨੂੰ ਕਰਨਾ ਆਪਣੇ ਆਪ ਵਿੱਚ ਚੁਣੌਤੀ ਵੀ ਹੁੰਦਾ। ਜੇ ਆਪਾਂ ਇਸ ਸ਼ੈੱਡ ਹਾਊਸ ਦੀ ਗੱਲ ਕਰੀਏ ਤਾਂ ਇੱਕ ਸ਼ੈੱਡ ਹਾਊਸ ਨੂੰ ਬਣਾਉਣ ਦੇ ਵਿੱਚ ਕਿੰਨਾ ਕੁ ਖਰਚਾ ਆ ਜਾਂਦਾ ਅਤੇ ਕੀ ਸਰਕਾਰ ਵੱਲੋਂ ਵੀ ਕੋਈ ਸਹਾਇਤਾ ਮਿਲਦੀ ਹੈ ਇਸ ਤਰ੍ਹਾਂ ਦਾ ਨਵਾਂ ਕੋਈ ਕੰਮ ਸ਼ੁਰੂ ਕਰਨ ਲਈ?
0: ਹਾਂਜੀ ਸਰ, ਜੇ ਆਪਾਂ 1 ਕਿੱਲੇ ਦੀ ਆਪਾਂ ਨੈੱਟ ਸ਼ੇਡ ਹਾਊਸ ਵਗੈਰਾ ਲਾਉਣਾ ਚਾਹੁੰਦੇ ਹਾਂ ਅਤੇ ਉਸ ਲਈ ਘੱਟੋ ਘੱਟ ਆਪਾਂ ਨੂੰ 10 ਕੁ ਕਨਾਲਾਂ ਚਾਹੀਦੀਆਂ ਹੋਣਗੀਆਂ, ਕਿਉਂਕਿ 4000 ਸਕੁਆਇਰ ਮੀਟਰ ਦੇ ਅੰਦਰ ਇਹ ਜਿਹੜਾ ਆਪਾਂ ਲੱਗਦਾ ਹੈ ਜਿਹੜਾ ਉੱਪਰ ਪ੍ਰੋਪਰ ਜਿਹੜਾ ਸਟੈਂਡਰਡ ਸਾਈਜ਼ ਹੁੰਦਾ ਉਹ 4000 ਸਕੁਆਇਰ ਮੀਟਰ ਹੁੰਦਾ ਅਤੇ ਇਸ ਲਈ ਜਿਹੜਾ ਟੋਟਲ ਖਰਚ ਹੁੰਦਾ ਹੈ 28,40,000 ਰੁਪਏ ਹੁੰਦਾ, ਜਿਸ ਵਿੱਚ 50% ਜਿਹੜੀ ਗੌਰਮੈਂਟ ਉਹ ਸਬਸਿਡੀ ਦਿੰਦੀ ਆ। ਉਸ ਤੋਂ ਬਾਅਦ ਜਦੋਂ ਆਪਾਂ ਬੀਜ ਨੂੰ ਸੋ ਕਰ ਦਿੰਦੇ ਹਾਂ, ਬੀਜ ਦਿੰਦੇ ਹਾਂ, ਤਾਂ ਉਸ ਤੋਂ ਬਾਅਦ 3,00,000 ਦੀ ਹੋਰ ਸਬਸਿਡੀ ਆ ਜਾਂਦੀ ਹੈ ਸਰ।
1: ਕਰਨਦੀਪ ਸਿੰਘ ਜੀ, ਬੜਾ ਵੱਖਰਾ ਜਿਹਾ ਮਾਹੌਲ ਹੈ ਇਸ ਨੈੱਟ ਹਾਊਸ ਦੇ ਵਿੱਚ, ਜਿਹੜੀਆਂ ਵੇਲਾਂ ਨੇ ਬੜੀਆਂ ਸਿੱਧੀਆਂ ਲਾਈਨਾਂ ਦੇ ਵਿੱਚ ਨੇ ਅਤੇ ਉੱਪਰ ਇਹ ਜਿਹੜੇ ਤੁਸੀਂ ਲਾਈਆਂ ਹੋਈਆਂ ਡੋਰੀਆਂ ਇਹਨਾਂ ਦੇ ਉੱਪਰ ਚੜੀਆਂ ਹੋਈਆਂ ਨੇ, ਜਿਵੇਂ ਨਾ ਕਿਸੇ ਸਕੂਲ ਦੇ ਵਿੱਚ ਸਵੇਰ ਦੀ ਸਭਾ ਦਾ ਮਾਹੌਲ ਹੁੰਦਾ, ਸਿੱਧੀਆਂ ਲਾਈਨਾਂ ਬਣਾ ਕੇ ਬੱਚੇ ਖੜ੍ਹੇ ਹੁੰਦੇ ਆ, ਉਸ ਤਰ੍ਹਾਂ ਬਿਲਕੁਲ ਲਾਈਨਾਂ ਦੇ ਵਿੱਚ ਇਹ ਖੀਰਿਆਂ ਦੀਆਂ ਵੇਲਾਂ ਨੇ ਜਿਹੜੀਆਂ ਬੜੀਆਂ ਸੋਹਣੀਆਂ ਲੱਗ ਰਹੀਆਂ ਨੇ ਅਤੇ ਇਹ ਤਾਂ ਵੈਸੇ ਹੀ ਮਨ ਨੂੰ ਆਨੰਦ ਆ ਰਿਹਾ।
0: ਹਾਂਜੀ ਮਾੜੀ ਸਾਹਿਬ, ਇਸ 'ਤੇ ਮਿਹਨਤ ਵੀ ਕਾਫੀ ਲੱਗਦੀ ਆ, ਕਿਉਂਕਿ 45-40 ਤੋਂ ਲੈ ਕੇ 45 ਸੈਂਟੀਮੀਟਰ ਦੇ ਵਿੱਚ ਆਪਾਂ ਲਾਈਨ ਦੇ ਵਿੱਚ ਆਪਾਂ ਛੱਡ ਕੇ ਸੀਟ ਟੂ ਸੀਟ ਜਿਹੜੀ ਡਿਸਟੈਂਸ ਰੱਖਦੇ ਹਾਂ, ਤਾਂ ਹਰ ਤੀਸਰੇ ਦਿਨ ਇਸ ਨੂੰ ਵੇਲ ਨੂੰ ਉੱਪਰ ਰੱਸੀ ਦੇ ਨਾਲ ਚੜਾਉਣਾ ਪੈਂਦਾ ਉੱਪਰ।
1: ਜਿਵੇਂ ਆਪਾਂ ਬੱਚੇ ਨੂੰ ਅਨੁਸ਼ਾਸਨ ਦੇ ਵਿੱਚ ਰੱਖਣ ਲਈ ਵਾਰੀ ਵਾਰੀ ਉਹਨੂੰ ਅਨੁਸ਼ਾਸਨ ਸਿਖਾਉਂਦੇ ਰਹਿੰਦੇ ਹਾਂ, ਫਿਰ ਇਹਨਾਂ ਵੇਲਾਂ ਨੂੰ ਵੀ ਤੁਸੀਂ ਅਨੁਸ਼ਾਸਨ ਸਿਖਾਉਂਦੇ ਹੋ, ਕਾਫੀ ਮਿਹਨਤ ਲੱਗਦੀ ਹੈ। ਕਰਨਦੀਪ ਸਿੰਘ ਜੀ, ਬੜਾ ਸੋਹਣਾ ਤਾਂ ਲੱਗਦਾ ਹੈ ਇਹੋ ਜਿਹਾ ਕੁਛ ਦੇਖ ਕੇ ਖੇਤੀ ਦੇ ਵਿੱਚ, ਅਤੇ ਇਸ ਦੀਆਂ ਵੀ ਵੱਖਰੀਆਂ ਸਮੱਸਿਆਵਾਂ ਹੋਣਗੀਆਂ, ਕਿਹੜੀਆਂ ਕਿਹੜੀਆਂ ਸਮੱਸਿਆਵਾਂ ਨੇ ਜਿਹੜੀਆਂ ਇਸ ਨੈੱਟ ਹਾਊਸ ਦੇ ਵਿੱਚ ਖੀਰਾ ਉਤਪਾਦਨ ਜਾਂ ਸਬਜ਼ੀ ਉਤਪਾਦਨ ਦੇ ਵਿੱਚ ਸਾਡੇ ਕਿਸਾਨ ਭਰਾਵਾਂ ਨੂੰ ਸਾਹਮਣਾ ਕਰਨਾ ਪਵੇਗਾ ਜੇ ਉਹ ਇਹ ਕੰਮ ਕਰਦੇ ਨੇ?
0: ਨਦੀਨ ਤਾਂ ਕੰਟਰੋਲ ਹੋ ਜਾਂਦੇ ਆ ਐਕਚੁਲੀ, ਕਿਆ ਇਸ ਦੇ ਵਿੱਚ ਆਪਾਂ ਜਦੋਂ ਬੈੱਡ ਬਣਾਉਣੇ ਉਸ ਵਿੱਚ ਮਲਚਿੰਗ ਵਗੈਰਾ ਕਰ ਦਿੰਦੇ ਹਾਂ, ਪਰ ਸਭ ਤੋਂ ਜ਼ਿਆਦਾ ਇਸ ਵਿੱਚ ਜਿਹੜੀ ਮੇਜਰ ਪ੍ਰੋਬਲਮ ਆਉਂਦੀ ਉਹ ਨਿਮਾਟੋਡ ਵਗੈਰਾ ਦੀ ਆਉਂਦੀ ਹੈ, ਜਿਹਨੂੰ ਕੋਈ ਕੰਟਰੋਲ ਕਰਨਾ ਬਹੁਤ ਜ਼ਰੂਰੀ ਹੈ। ਜਦੋਂ ਆਪਾਂ ਬੈੱਡ ਬਣਾਉਂਦੇ ਹਾਂ ਤਾਂ ਉਸ ਦੇ ਵਿੱਚ ਜਿਹੜੀ ਨਿਮਾਟੋਡਸ ਵਗੈਰਾ ਜਾਂ ਨਿੰਮਾ ਫਰੀ ਟੋਨ ਫਰੀ ਜਿਹੜੇ ਆ ਕੋਈ ਫੰਗੀਸਾਈਡਸ ਵਗੈਰਾ ਹੁੰਦੇ ਉਹ ਕਰਨੇ ਜ਼ਰੂਰੀ ਹੁੰਦੇ ਆ। ਦੂਸਰੀ ਪ੍ਰੋਬਲਮ ਮਾਈਟ ਦੀ ਆ ਜਾਂਦੀ ਹੈ ਕਈ ਵਾਰ, ਅਤੇ ਤੀਸਰੀ ਫੰਗਸ ਦੀ ਆ ਜਾਂਦੀ ਆ। ਬਸ ਇਹ ਤਾਂ ਚਲੋ ਮੇਨ ਕੰਟਰੋਲ ਹੋ ਜਾਂਦੀ ਆ, ਫੰਗਸ ਅਤੇ ਮਾਈਟ ਤਾਂ ਜਿਹੜੀ ਸਭ ਤੋਂ ਮੇਨ ਪ੍ਰੋਬਲਮ ਉਹ ਨਿੰਮਾਟੋਡ ਦੀ ਹੈ।
1: ਕਰਨਦੀਪ ਜੀ, ਤੁਸੀਂ ਨਿੰਮਾਟੋਡ ਸ਼ਬਦ ਵਰਤਿਆ ਅਤੇ ਸਾਡੇ ਜਿਹੜੇ ਆਮ ਕਿਸਾਨ ਹੈ ਕਈ

0: ਬਣੀ
1: ਹਾਂ ਬੇਲ ਤੇ ਗੰਢਾ ਹੈ। ਇਹਦਾ ਮੇਨ ਪ੍ਰੋਬਲਮ ਕੀ ਆ ਵੀ ਇੱਕ ਟਾਈਪ ਦੀ ਫੰਗਸ ਹੀ ਹੈ, ਜਦੋਂ ਇਹ ਗੰਢਾਂ ਜਿਹੀਆਂ ਬਣ ਜਾਂਦੀਆਂ ਤੇ ਇਸ ਨਾਲ ਜਿਹੜੀ ਉਹ ਗਰੋਥ ਨਹੀਂ ਹੋਣ ਦਿੰਦਾ, ਉਸਦੀ ਜਿਹੜੀ ਗਰੋਥ ਉਹ ਰੁਕ ਜਾਂਦੀ ਹੈ, ਜਿਹੜੀਆਂ ਜੜ੍ਹਾਂ ਉਹ ਉਸਦੀਆਂ ਖਤਮ ਹੋ ਜਾਂਦੀਆਂ।
0: ਅੱਛਾ, ਕਾਬੂ ਤਾਂ ਫਿਰ ਇਸ ਨੂੰ ਕੀਤਾ ਜਾ ਸਕਦਾ ਹੋਣਾ?
1: ਇੱਕ ਵਾਰੀ ਸਰ ਜਿਹੜੇ ਬੂਟੇ ਨੂੰ ਨਿਮਾਟੋਡ ਆ ਗਿਆ ਉਸ ਨੂੰ ਤਾਂ ਕੰਟਰੋਲ ਕਰਨਾ ਔਖਾ, ਪਰ ਜੇ ਆਪਾਂ ਉਸ ਨੂੰ ਸਪਰੇਅ ਕਰਕੇ ਜਿਹੜੇ ਦੂਸਰੇ ਬੂਟਿਆਂ ਦੇ ਉੱਤੇ ਨਿਮਾਟੋਡ ਨੂੰ ਕੰਟਰੋਲ ਕਰ ਸਕਦੇ ਹਾਂ। ਮੇਨ ਤਾਂ ਇਸ ਦਾ ਹੀ ਹੈ ਵੀ ਇਸ ਨੂੰ ਪਹਿਲਾਂ ਹੀ ਆਪਾਂ ਇਸਦਾ ਇਲਾਜ ਕਰੀਏ।
0: ਤੇ ਹੁਣ

0: ਇਸ ਦਾ ਹੀ ਹੈ ਵੀ ਇਸ ਨੂੰ ਪਹਿਲਾਂ ਹੀ ਆਪਾਂ ਇਸ ਦਾ ਇਲਾਜ ਕਰਦੇ।
1: ਤੇ ਹੁਣ ਸਾਨੂੰ ਥੋੜਾ ਜਿਹਾ ਇੱਕ ਤਾਂ ਉਤਪਾਦਨ ਬਾਰੇ ਦੱਸ ਦਿਓ ਵੀ ਉਤਪਾਦਨ ਦਾ ਆਮ ਨਾਲੋਂ ਕਿੰਨਾ ਕੁ ਫਰਕ ਹੈ, ਕਿੰਨਾ ਕੁ ਉਤਪਾਦਨ ਇੱਥੇ ਖੀਰੇ ਦਾ ਹੋ ਜਾਂਦਾ?
0: ਅਸੀਂ ਸਰ ਇਸ ਦਾ ਸਾਲ ਵਿੱਚ ਇਸ ਨੂੰ ਦੋ ਵਾਰੀ ਉਗਾਉਂਦੇ ਹਾਂ। ਪਹਿਲਾਂ ਗਰਮੀਆਂ ਦੀ ਜਿਹੜੀ ਫਸਲ ਆ ਉਹ 15 ਅਪ੍ਰੈਲ ਤੋਂ ਸਟਾਰਟ ਕਰ ਲੈਂਦੇ ਅਸੀਂ ਤਕਰੀਬਨ ਅਤੇ 100 ਕੁ ਦਿਨ ਦੀ ਖੇਤੀ ਹੁੰਦੀ ਹੈ, ਐਂਡ ਤੱਕ ਚਲੀ ਜਾਂਦੀ ਹੈ। ਅਗਸਤ ਤੱਕ ਤਾਂ ਨਹੀਂ ਪਰ ਉਸ ਤੋਂ ਪਹਿਲੇ ਜੁਲਾਈ ਤੱਕ ਤਕਰੀਬਨ ਮੰਨ ਕੇ ਚੱਲੋ ਵੀ ਇਹ ਚਲੀ ਜਾਂਦੀ ਹੈ। ਉਸ ਤੋਂ ਬਾਅਦ ਅਸੀਂ ਇਸ ਦੀ ਫਿਰ ਅਗਲੀ ਜਿਹੜੀ ਪ੍ਰੋਡਕਸ਼ਨ ਆ ਉਹ 15 ਅਗਸਤ ਤੋਂ ਸਟਾਰਟ ਕਰਦੇ ਹਾਂ। 15 ਅਗਸਤ ਤੋਂ ਮੇਨ ਜਿਹੜਾ ਸਹੀ ਵਿੰਡੋ ਆ 15 ਅਗਸਤ ਤੋਂ ਲੈ ਕੇ 1 ਸਪਟੰਬਰ ਤੱਕ ਰਹਿੰਦਾ ਸਰ।
1: ਭਾਵ ਕਿ ਜਿਵੇਂ ਹੁਣ ਆਪਾਂ ਇਹ ਇੱਕ ਸ਼ੈਡ ਹਾਊਸ ਦੇ ਵਿੱਚ ਤਾਂ ਦੇਖ ਰਹੇ ਹਾਂ, ਇਹਦੇ 'ਚ ਤਾਂ ਖੀਰਾ ਖੜਾ, ਬਾਕੀ ਆ ਜਿਹੜੇ ਉਹ ਤੁਹਾਡੀ ਜ਼ਮੀਨ ਤਿਆਰ ਕੀਤੀ ਪਈ ਆ, ਫਿਰ ਇੱਥੇ ਮਤਲਬ ਤੁਹਾਡੀ ਹੁਣ ਖੀਰਾ ਲਾਉਣ ਦੀ ਤਿਆਰੀ ਲੱਗਦੀ ਹੈ?
0: ਹਾਂਜੀ ਹਾਂਜੀ ਸਰ, ਉਸ ਦੀ ਪਲੈਨਿੰਗ ਆ। ਕੁਛ ਤਾਂ ਅਸੀਂ ਲਗਾਵਾਂਗੇ ਕਿਉਂਕਿ ਬਰਸਾਤ ਹੋ ਗਈ ਆ ਕੱਲ੍ਹ, ਅਤੇ ਹੁਣ ਅਸੀਂ 20 ਅਗਸਤ ਤੱਕ ਲਗਾਵਾਂਗੇ, ਦੂਸਰਿਆਂ ਵਿੱਚ 25, ਫਿਰ ਇੱਕ ਹੋਰ ਜਿਹੜਾ ਨਵਾਂ ਲਗਾ ਰਹੇ ਹਾਂ ਉਸ ਦੇ ਵਿੱਚ 1 ਸਪਟੰਬਰ ਤੱਕ ਸਾਡੀ ਪਲੈਨਿੰਗ ਹੈ ਸਰ ਲਗਾਉਣ ਦੀ।
1: ਅੱਛਾ, ਅੱਜ ਕੱਲ੍ਹ ਬੀਜ ਵੀ ਬੜੇ ਮਹਿੰਗੇ ਨੇ, ਜਿਵੇਂ ਅਸੀਂ ਕਿਸਾਨ ਭਰਾਵਾਂ ਨਾਲ ਗੱਲ ਕਰਦੇ ਹਾਂ ਜਿਹੜੇ ਕੋਈ ਸਬਜ਼ੀਆਂ ਦਾ ਉਤਪਾਦਨ ਕਰ ਰਹੇ ਹੈ, ਇਹਦਾ ਬੀਜ ਕਿੰਨਾ ਕੁ ਮਹਿੰਗਾ ਅਤੇ ਆਸਾਨੀ ਨਾਲ ਮਿਲ ਜਾਂਦਾ, ਬੀਜ ਦਾ ਪ੍ਰਬੰਧ ਕਿੱਥੋਂ ਕਰਦੇ ਹੋ?
0: ਸਰ ਇਸ ਦਾ ਬੀਜ ਕਾਫੀ ਮਹਿੰਗਾ ਹੁੰਦਾ ਹੈ, ਵੀ 1 ਥੈਲੀ ਆਉਂਦੀ ਹੈ ਜਿਸ ਵਿੱਚ 1000 ਬੀਜ ਹੁੰਦਾ, 1 ਕਿੱਲੇ ਵਿੱਚ ਲਗਭਗ ਸਰ 90 ਤੋਂ ਲੈ ਕੇ 1 ਲੱਖ ਤੱਕ ਦਾ ਸੀਡ ਪੈ ਜਾਂਦਾ ਸਰ। ਵੀ ਮਤਲਬ ਸਰ ਵੀ ਇੱਕ ਜਿਹੜਾ ਨੈੱਟ ਹਾਊਸ ਆ ਉਸ ਦੇ ਵਿੱਚ 10,000 ਦੇ ਕਰੀਬ ਜਿਹੜਾ ਸੀਡ ਲੱਗ ਜਾਂਦਾ, ਔਰ 1 ਥੈਲੀ ਜਿਹੜੀ ਆ 1000 ਸੀਡ ਹੁੰਦਾ ਉਸ ਵਿੱਚ, ਅਤੇ 9,000 ਤੋਂ ਲੈ ਕੇ 9,500, ਕਈ ਵਾਰ 10,000 ਦੀ ਵੀ ਹੁਣ ਤਾਂ ਹੋ ਗਈ ਆ, ਮਤਲਬ ਕਿ ਕੁੱਲ ਮਿਲਾ ਕੇ ਸਰ 10,000 ਟੋਟਲ ਸੀਡ ਲੱਗਦਾ ਅਤੇ 1 ਲੱਖ ਰੁਪਏ ਦੇ ਕਰੀਬ ਚਲਾ ਜਾਂਦਾ।
1: 1 ਸ਼ੈਡ ਹਾਊਸ ਦੇ ਵਿੱਚ 1 ਲੱਖ ਰੁਪਏ ਦੇ ਆਸ ਪਾਸ ਦਾ ਬੀਜ ਹੋ ਗਿਆ, ਅਤੇ ਬਾਕੀ ਉਹਦੇ ਉੱਪਰ ਖਰਚੇ ਵੀ ਹੈ, ਤਾਂ ਕਈ ਵਾਰ ਸਾਡੇ ਕਿਸਾਨ ਭਰਾ ਇਕੱਲਾ ਉਤਪਾਦਨ ਹੀ ਦੇਖ ਲੈਂਦੇ ਆ, ਖਰਚੇ ਵੀ ਅਸੀਂ ਨਾਲ ਨਾਲ ਦੇਖ ਕੇ ਚੱਲਣੇ ਆ। ਬਜਟ ਬਣਾ ਕੇ ਹੀ ਖੇਤੀ ਕੀਤੀ ਜਾਂਦੀ ਹੈ। ਮੈਂ ਤਾਂ ਦੇਖ ਰਿਹਾ ਕਿ ਕਰਨਦੀਪ ਹੋਰਾਂ ਦੇ ਹੱਥ ਦੇ ਵਿੱਚ ਹੁਣ ਵੀ ਇਹਨਾਂ ਦੀ ਡਾਇਰੀ ਹੈ, ਅਤੇ ਇਹ ਹੁਣ ਵੀ ਕੁਝ ਨਾ ਕੁਝ ਨੋਟ ਕਰ ਰਹੇ ਸੀ, ਕੀ ਕਰਦੇ ਰਹਿੰਦੇ ਹੋ ਕਰਨਦੀਪ ਜੀ? ਇਹ
0: ਬਸ ਇੱਕ ਤਾਂ ਪਲੈਨਿੰਗ ਵਗੈਰਾ ਕਰਦੇ ਰਹਿੰਦੇ ਹਾਂ, ਦੂਸਰਾ ਹੁਣ ਜਿਵੇਂ ਅਸੀਂ ਬੈੱਡ ਬਣਾ ਰਹੇ ਹਾਂ ਉਸ ਵਿੱਚ ਕਿਹੜੀ ਖਾਦ ਪਾਵਾਂਗੇ, ਕਿਸ ਤਰ੍ਹਾਂ ਕਿੰਨੀ ਕਿੰਨੀ ਮਾਤਰਾ ਵਿੱਚ ਦੇਵਾਂਗੇ, ਜਿਹੜਾ ਬੀਜ ਆ ਉਹ ਕਿਸ ਕੰਪਨੀ ਦੇ ਵਗੈਰਾ ਦਾ ਲਾਵਾਂਗੇ, ਉਹ ਸਾਰਾ ਸਰ ਪਹਿਲਾਂ ਹੀ ਪ੍ਰਿਪੇਅਰ ਕਰਨਾ ਪੈਂਦਾ ਔਰ ਲਿਖ ਕੇ ਮਾੜਾ ਮੋਟਾ ਤਿਆਰ ਕਰਨਾ ਪੈਂਦਾ, ਕਈ ਵਾਰ ਆਪਾਂ ਭੁੱਲ ਜਾਂਦੇ ਹਾਂ ਸਰ, ਫਿਰ ਉਹ ਚੀਜ਼ ਗਲਤੀ ਨਾ ਹੋ ਜਾਵੇ।
1: ਖੀਰੇ ਦਾ ਕਿੰਨਾ ਕੁ ਉਤਪਾਦਨ 1 ਨੈੱਟ ਹਾਊਸ ਦੇ ਵਿੱਚ ਹੋ ਜਾਂਦਾ, ਅਤੇ ਕੁੱਲ ਮਿਲਾ ਕੇ ਜਦੋਂ ਤੁਸੀਂ 1 ਵਾਰ ਫਸਲ ਬੀਜਦੇ ਹੋ, ਤੁਹਾਡੇ ਜਿਹੜੇ 5 ਜਾਂ 6 ਛੇਵਾਂ ਤੁਸੀਂ ਬਣਾ ਰਹੇ ਹੋ, 5 ਨੈੱਟ ਹਾਊਸ ਦੇ ਵਿੱਚੋਂ ਕਿੰਨਾ ਕੁ ਖੀਰੇ ਦਾ ਉਤਪਾਦਨ ਹੋ ਜਾਂਦਾ?
0: ਸਰ ਗਰਮੀਆਂ ਦੇ ਵਿੱਚ 350 ਤੋਂ ਲੈ ਕੇ 400 ਕੁਇੰਟਲ ਤੱਕ ਇਹ ਨਿਕਲ ਜਾਂਦਾ, ਅਤੇ ਸਰਦੀਆਂ ਦੇ ਵਿੱਚ 200 ਤੋਂ ਲੈ ਕੇ 250 ਤੱਕ।
1: 350 ਕੁਇੰਟਲ ਕਾਫੀ ਵੱਡੀ ਮਾਤਰਾ ਹੋ ਜਾਂਦੀ ਹੈ, ਅਤੇ ਮੰਡੀ ਕਰਨ ਦਾ ਸਵਾਲ ਆ ਜਾਂਦਾ ਫਿਰ ਇੱਥੇ ਜਦੋਂ ਇੰਨੀ ਮਾਤਰਾ ਦੇ ਵਿੱਚ ਖੀਰਾ ਜਿਹੜਾ ਉਹਦਾ ਉਤਪਾਦਨ ਹੁੰਦਾ। ਮੰਡੀਕਰਨ ਫਿਰ ਕਿਵੇਂ ਕਰਦੇ ਹੋ ਤੁਸੀਂ, ਕਿੱਥੇ ਲੈ ਕੇ ਜਾਂਦੇ ਹੋ ਆਪਣਾ ਖੀਰਾ ਵੇਚਣ ਦੇ ਲਈ?
0: ਜ਼ਿਆਦਾਤਰ ਅਸੀਂ ਸਰ ਜਿਹੜੀ ਮੰਡੀਕਰਨ ਆ ਉਹ ਬਠਿੰਡੇ ਦੇ ਵਿੱਚ ਹੀ ਕਰਦੇ ਹਾਂ, ਕਿਉਂਕਿ ਬਠਿੰਡਾ ਕਾਫੀ ਵੱਡੀ ਮੰਡੀ ਹੈ, ਇਸ ਤੋਂ ਉੱਤੇ ਦੂਰ ਦੂਰ ਹਰਿਆਣੇ ਦੇ ਵਿੱਚੋਂ ਵੀ, ਰਾਜਸਥਾਨ ਦੇ ਵਿੱਚੋਂ ਵੀ ਖੀਰਾ ਵਗੈਰਾ ਆਉਂਦਾ ਰਹਿੰਦਾ, ਕਾਫੀ ਤਕਰੀਬਨ ਸਾਰਾ ਖੀਰਾ ਇੱਥੇ ਡੰਪ ਹੋ ਜਾਂਦਾ ਔਰ ਸਾਨੂੰ ਰੇਟ ਵੀ ਅੱਛਾ ਮਿਲ ਜਾਂਦਾ, ਕੋਈ ਇਸ ਤਰ੍ਹਾਂ ਦੀ ਇਸ਼ੂ ਨਹੀਂ ਹੈ। ਬਾਈ ਚਾਂਸ ਜੇ ਸਾਡੇ ਕੋਲ ਕਈ ਵਾਰ ਜ਼ਿਆਦਾ ਖੀਰਾ ਹੋ ਜਾਵੇ ਵੀ ਇੱਥੇ ਥੋੜ੍ਹਾ ਜਿਹਾ ਸਾਨੂੰ ਲੱਗਦਾ ਵੀ ਜ਼ਿਆਦਾ ਰੇਟ ਨਹੀਂ ਮਿਲੇਗਾ, ਤਾਂ ਅਸੀਂ ਜਿਹੜੀਆਂ ਨਾਲ ਦੀਆਂ ਮੰਡੀਆਂ ਜਿਵੇਂ ਡੱਬਵਾਲੀ ਵਗੈਰਾ, ਜੈਤੋ, ਫਰੀਦਕੋਟ, ਇੱਥੋਂ ਤੱਕ ਵੀ ਪਹੁੰਚਾ ਦਿੰਦੇ ਹਾਂ।
1: ਕਰਨਦੀਪ ਜੀ, ਫਿਰ ਮੁੱਕਦੀ ਗੱਲ ਉੱਥੇ ਆ ਜਾਂਦੀ ਹੈ ਕਿ ਜਦੋਂ ਅਸੀਂ ਕੋਈ ਵੀ ਖੇਤੀ ਕਰਦੇ ਹਾਂ ਤਾਂ ਆਖਰ ਨੂੰ ਆਮਦਨ ਦੇ ਲਈ ਹੀ ਹਰ ਇੱਕ ਕਿਸਾਨ ਹੈ ਜਿਹੜਾ ਉਹ ਖੇਤੀ ਕਰਦਾ, ਅਤੇ ਇਹ ਕਿੰਨਾ ਕੁ ਆਮਦਨ ਵਾਲਾ ਧੰਦਾ ਹੈ ਜੇ ਇਹਨੂੰ ਆਪਾਂ ਰਵਾਇਤੀ ਖੇਤੀ ਦੇ ਨਾਲ ਤੁਲਨਾ ਕਰਕੇ ਦੇਖੀਏ? ਸਿਰਫ ਦਿਖਾਵਾ ਹੀ ਲੱਗਦਾ ਜਾਂ ਹੈ ਫਾਇਦੇ ਵਾਲੀ ਖੇਤੀ?
0: ਨਹੀਂ ਸਰ, ਡੈਫੀਨੇਟਲੀ ਜਿੰਨੀ ਕੋਈ ਇਸ ਦੇ ਵਿੱਚ ਜ਼ਿਆਦਾ ਮਿਹਨਤ ਆ ਉਸ ਹਿਸਾਬ 'ਤੇ ਉਹਨਾਂ ਕੋਲ ਪੈਸਾ ਵੀ ਜ਼ਿਆਦਾ ਸਰ, ਇਸ ਦੇ ਵਿੱਚ ਕਮਾਈ ਵੀ ਜ਼ਿਆਦਾ।
1: ਕਰਨਦੀਪ ਸਿੰਘ ਜੀ, ਤੁਸੀਂ ਇਸ ਨੈੱਟ ਹਾਊਸ ਤੋਂ ਇਲਾਵਾ ਖੁੱਲ੍ਹੇ ਦੇ ਵਿੱਚ ਵੀ ਸਬਜ਼ੀ ਦਾ ਉਤਪਾਦਨ ਕਰਦੇ ਹੋ ਤੁਪਕਾ ਸਿੰਚਾਈ ਦੇ ਨਾਲ, ਕਿਉਂਕਿ ਨੈੱਟ ਹਾਊਸ ਦੇ ਵਿੱਚ ਤਾਂ ਮੈਂ ਦੇਖ ਰਿਹਾ ਤੁਸੀਂ ਖੀਰੇ ਦਾ ਉਤਪਾਦਨ ਹੀ ਕਰਦੇ ਹੋ, ਅਤੇ ਬਾਕੀ ਇੱਧਰਲੇ ਪਾਸੇ ਆਪਣੇ ਪਿਛਲੇ ਪਾਸੇ ਕਾਫੀ ਸਾਰੀਆਂ ਜਿਹੜੀਆਂ ਸਬਜ਼ੀਆਂ ਤੁਸੀਂ ਉਹ ਵੀ ਲਗਾ ਰੱਖੀਆਂ, ਇਹਦੇ ਵਿੱਚ ਵੀ ਇਹ ਪਾਈਪਾਂ ਜਿਹੜੀਆਂ ਇਹ ਵਿਛੀਆਂ ਹੋਈਆਂ, ਇਹਦੇ ਬਾਰੇ ਵੀ ਥੋੜ੍ਹੀ ਜਿਹੀ ਜਾਣਕਾਰੀ ਦੇ ਦਿਓ।
0: ਇੱਥੇ ਸਰ ਅਸੀਂ ਓਪਨ ਦੇ ਵਿੱਚ ਜਿਹੜੀ ਤੁਪਕਾ ਸਿੰਚਾਈ ਰਾਹੀਂ ਜਿਹੜੀ ਡ੍ਰਿਪ ਸਿਸਟਮ ਦੇ ਰਾਹੀਂ ਵੀ ਅਸੀਂ ਖੇਤੀ ਕਰ ਰਹੇ ਹਾਂ। ਇਸ ਵਿੱਚ ਹੁਣ ਫਿਲਹਾਲ ਅਸੀਂ 2 ਹੀ ਉਗਾ ਰਹੇ ਹਾਂ, 1 ਤਾਂ ਕੱਦੂ ਅਤੇ 2 ਚੌਲੇ ਸਰ।
1: ਕੱਦੂ ਕਿੰਨੀ ਜਗ੍ਹਾ 'ਚ ਲਗਾਇਆ ਹੋਇਆ ਤੁਸੀਂ, ਅਤੇ ਚੌਲੇ ਕਿੰਨੀ ਥਾਂ 'ਚ ਲਾਏ ਹੋਏ?
0: 1.5 ਕਿੱਲੇ 'ਚ ਸਰ ਕੱਦੂ ਆ, ਅਤੇ 1.5 ਕਿੱਲੇ 'ਚ ਤਕਰੀਬਨ ਚੌਲਾ ਸਰ।
1: ਸਬਜ਼ੀ ਤਾਂ ਚਲੋ ਕੱਦੂ ਚੌਲੇ ਦਾ ਉਤਪਾਦਨ ਸਾਡੇ ਬਹੁਤ ਸਾਰੇ ਕਿਸਾਨ ਕਰਦੇ ਆ, ਪਰ ਉਹ ਆਮ ਰੂਪ ਦੇ ਵਿੱਚ ਰਵਾਇਤੀ ਰੂਪ ਦੇ ਨਾਲ ਹੀ ਸਿੰਚਾਈ ਵਗੈਰਾ ਕਰਦੇ ਆ, ਤੁਸੀਂ ਤੁਪਕਾ ਸਿੰਚਾਈ ਨਾਲ ਕਰਦੇ ਹੋ, ਤਾਂ ਮੈਂ ਇਸ ਵਿਸ਼ੇ 'ਤੇ ਗੱਲ ਨੂੰ ਲੈ ਕੇ ਜਾਵਾਂਗਾ। ਤੁਸੀਂ ਤੁਪਕਾ ਸਿੰਚਾਈ ਨਾਲ ਸਬਜ਼ੀ ਉਤਪਾਦਨ ਬਾਰੇ ਕਿਉਂ ਸੋਚਿਆ?
0: ਤੁਪਕਾ ਸਿੰਚਾਈ ਰਹੀ ਸਰ, 1 ਤਾਂ ਪਾਣੀ ਦੀ ਲਾਗਤ ਬਹੁਤ ਘੱਟ ਰਹਿ ਜਾਂਦੀ ਆ, 1 ਜਦੋਂ ਬਿਲਕੁਲ ਬੂਟੇ ਦੀ ਜੜ੍ਹ ਨਾਲ ਪਾਣੀ ਜਾਂਦਾ ਹੈ ਅਤੇ ਉਸਨੂੰ ਇੱਕ ਪੂਰਾ ਜਿੰਨਾ ਉਸਨੂੰ ਸਹੀ ਪ੍ਰੋਪਰ ਪਾਣੀ ਚਾਹੀਦਾ ਉਨਾ ਕੁ ਮਿਲਦਾ ਹੈ। ਕਈ ਵਾਰ ਜਦੋਂ ਆਪਾਂ ਫਲੱਡ ਕਰਕੇ ਕਰਦੇ ਹਾਂ ਤਾਂ ਇਸ ਨੂੰ ਕਈ ਵਾਰ ਬੂਟੇ ਨੂੰ ਜ਼ਿਆਦਾ ਪਾਣੀ ਮਿਲ ਜਾਂਦਾ ਹੈ, ਕਈ ਵਾਰ ਕਿਸੇ ਬੂਟੇ ਨੂੰ ਘੱਟ ਮਿਲਦਾ ਹੈ ਤਾਂ ਉਹ ਬੂਟਾ ਮਰ ਜਾਂਦਾ ਹੈ, ਜ਼ਿਆਦਾ ਪਾਣੀ

0: ਦੂਸਰਾ ਤੁਪਕਾ ਸਿੰਚਾਈ ਰਾਹੀਂ ਜਦੋਂ ਅਸੀਂ ਡ੍ਰਿੰਚਿੰਗ ਰਾਹੀਂ ਇਸ ਨੂੰ ਖਾਦਾਂ ਵਗੈਰਾ ਦਿੰਦੇ ਹਾਂ ਤਾਂ ਜਿਸ ਨੂੰ ਜਿੰਨੀ ਆਪਾਂ ਖਾਦ ਚਾਹੀਦੀ ਆ ਉਸ ਨੂੰ ਉਨੀ ਪੂਰੀ ਪ੍ਰੋਪਰ ਖਾਦ ਮਿਲਦੀ ਆ। ਇਸ ਕਰਕੇ ਜਿਹੜੀ ਗਰੋਥ ਆ ਜਿਹੜੀ ਸਾਰੇ ਪੌਦਿਆਂ ਦੀ ਉਹ ਬਿਲਕੁਲ ਸੇਮ ਤੇ ਸਹੀ ਢੰਗ ਨਾਲ ਹੁੰਦੀ ਆ।
1: ਤੇ ਇਹ ਵੀ ਤਾਂ ਫਿਰ ਖਰਚੇ ਦਾ ਘਰ ਹੀ ਹੋਣਾ ਕਰਨਦੀਪ ਜੀ, ਕਿਉਂਕਿ ਪਾਈਪਾਂ ਵਿਛਾਈਆਂ ਹੋਈਆਂ ਨੇ ਤੇ ਇਹਤੇ ਵੀ ਬਹੁਤ ਖਰਚਾ ਵੀ ਹੋ ਜਾਂਦਾ ਹੋਣਾ, ਕਿ ਇਹਦੇ ਤੇ ਵੀ ਕੋਈ ਸਰਕਾਰੀ ਸਹਾਇਤਾ ਮਿਲ ਜਾਂਦੀ ਹੈ?
0: ਨਹੀਂ ਸਰ, ਇਸ ਦੇ ਵਿੱਚ ਗੌਰਮੈਂਟ ਬਹੁਤ ਵਧੀਆ ਉਪਰਾਲੇ ਨਾਲ 90% ਤੱਕ ਸਬਸਿਡੀ ਦਿੰਦੀ ਹੈ, ਕਿਉਂਕਿ ਜੇ ਲੇਡੀਜ਼ ਦੇ ਨਾਮ 'ਤੇ ਤੁਸੀਂ ਤੁਪਕਾ ਸਿੰਚਾਈ ਵਗੈਰਾ ਦਾ ਲਓਗੇ ਤਾਂ ਉਸ 'ਤੇ 90% ਆ, ਜੇ ਆਦਮੀ ਦੇ ਨਾਂ 'ਤੇ 80% ਦੇ ਗੌਰਮੈਂਟ ਸਬਸਿਡੀ ਵਗੈਰਾ ਦਿੰਦੀ ਹੈ, ਅਤੇ ਇਸ ਕੋਈ ਫਿਰ ਜ਼ਿਆਦਾ ਕੋਸਟ ਨਹੀਂ ਰਹਿ ਜਾਂਦੀ, ਉਨੀ ਕੋਸਟ ਜਿਹੜੀ ਆ ਤੁਹਾਡੀ ਇੱਕ ਸਾਲ ਦੇ ਵਿੱਚ ਤਕਰੀਬਨ ਜਿੰਨੀ ਤੁਸੀਂ ਆਪਦੀ ਜੇਬ 'ਚ ਖਰਚ ਕਰਦੇ ਹੋ ਨਿਕਲ ਆਉਂਦੀ ਹੈ ਸਰ।
1: ਮਤਲਬ ਕਿ ਅੱਗੇ ਸਾਨੂੰ ਕਦਮ ਵਧਾਉਣ ਦੀ ਲੋੜ ਹੈ ਅਤੇ ਜਿਹੜੇ ਸਰਕਾਰੀ ਮਹਿਕਮੇ ਨੇ ਉਹ ਸਾਡੀ ਬਾਂਹ ਫੜਨ ਲਈ ਤਿਆਰ ਖੜੇ ਨੇ।
0: ਹਾਂਜੀ ਹਾਂਜੀ ਬਿਲਕੁਲ ਬਿਲਕੁਲ, ਤੁਸੀਂ ਜੇ ਮੰਨ ਲਓ ਹਾਰਟੀਕਲਚਰ ਡਿਪਾਰਟਮੈਂਟ ਜਾਂ ਤੁਪਕਾ ਸਿੰਚਾਈ ਵਿਭਾਗ ਵਿੱਚ ਜਾਓਗੇ ਬਹੁਤ ਵਧੀਆ ਤਰੀਕੇ ਨਾਲ ਤੁਹਾਨੂੰ ਸਮਝਾਉਂਦੇ ਨੇ ਅਤੇ ਬਹੁਤ ਵਧੀਆ ਤੁਹਾਡੀ ਹਰ ਚੀਜ਼ ਦੇ ਵਿੱਚ ਉਹ ਸਹਾਇਤਾ ਕਰਦੇ ਨੇ ਸਰ।
1: ਚਲੋ, ਜਿੱਥੋਂ ਆਪਾਂ ਇਹ ਖੇਤੀਬਾੜੀ ਮਹਿਕਮਿਆਂ ਦੀ ਗੱਲ ਵੱਲ ਧਿਆਨ ਗਿਆ ਤਾਂ ਮੈਂ ਇਹ ਵੀ ਜਾਣਨਾ ਚਾਹਾਂਗਾ ਕਿ ਤੁਸੀਂ ਇਸ ਖੇਤੀ ਲਈ ਕੋਈ ਟ੍ਰੇਨਿੰਗ ਵਗੈਰਾ ਵੀ ਲਈ ਹੈ ਜਾਂ ਸਮੇਂ ਸਮੇਂ 'ਤੇ ਕੋਈ ਟ੍ਰੇਨਿੰਗ ਵਗੈਰਾ ਵੀ ਲੈਂਦੇ ਹੋ?
0: ਇਸ ਤਰ੍ਹਾਂ ਦੀ ਕੋਈ ਸਰ ਸਪੈਸ਼ਲਾਈਜ਼ ਟ੍ਰੇਨਿੰਗ ਤਾਂ ਨਹੀਂ ਮੈਂ ਲੈਤੀ ਮਹਿਕਮੇ ਵੱਲੋਂ, ਪਰ ਜਿਵੇਂ ਆਸ ਪਾਸ ਦੇ ਲੋਕਾਂ ਨੂੰ ਦੇਖਿਆ ਵੀ ਉਹ ਕਿਵੇਂ ਕਰਦੇ ਨੇ, ਆਮ ਮੈਂ ਜਿਹੜਾ ਮਹਿਕਮੇ ਦੇ ਕੋਲ ਜਾਂਦਾ ਰਹਿੰਦਾ ਸੀ, ਡਾਕਟਰ ਸਾਹਿਬ ਨਾਲ ਮੇਰਾ ਵਾਰਤਾ ਹੁੰਦਾ ਸੀ, ਉਹਨਾਂ ਨਾਲ ਕੌਂਸਟੈਂਟ ਟੱਚ 'ਚ ਸੀ, ਤਾਂ ਉਹ ਮੈਨੂੰ ਲਗਾਤਾਰ ਵੀ ਗਾਈਡ ਕਰਦੇ ਰਹਿੰਦੇ ਸੀ ਵੀ ਤੁਸੀਂ ਇਸ ਤਰ੍ਹਾਂ ਕਰੋ ਇਸ ਤਰ੍ਹਾਂ ਕਰੋ, ਤਾਂ ਉਸ ਨਾਲ ਕਾਫੀ ਫਾਇਦਾ ਹੁੰਦਾ ਸਰ। ਜੇ ਤੁਸੀਂ ਆਮ ਲੋਕਾਂ ਨੂੰ ਜਿਹੜੇ ਕਰਦੇ ਨੇ ਇਸ ਨੂੰ ਉਹਨਾਂ ਨੂੰ ਮਿਲਦੇ ਰਹੋਗੇ ਵਗੈਰਾ ਤਾਂ ਤੁਹਾਨੂੰ ਆਪਣੇ ਆਪ ਥੋੜ੍ਹੀ ਥੋੜ੍ਹੀ ਸਮਝ ਆਉਂਦੀ ਰਹਿੰਦੀ, ਜਦੋਂ ਤੁਸੀਂ ਇਸ ਫੀਲਡ ਦੇ ਵਿੱਚ ਆ ਗਏ ਲਗਾਤਾਰ ਤੁਹਾਨੂੰ ਕੁਛ ਨਾ ਕੁਛ ਸਿੱਖਣ ਨੂੰ ਹਰ ਸਾਲ ਮਿਲਦਾ ਰਹਿੰਦਾ ਸਰ। ਦੂਸਰੇ ਜਿਵੇਂ ਯੂਨੀਵਰਸਿਟੀ ਵਗੈਰਾ ਦੇ ਮੈਗਜ਼ੀਨਸ ਵਗੈਰਾ ਆਉਂਦੇ ਰਹਿੰਦੇ ਆ, ਉਹਨਾਂ ਤੋਂ ਵੀ ਕਾਫੀ ਅੱਛੀ ਜਾਣਕਾਰੀ ਮਿਲਦੀ ਰਹਿੰਦੀ ਆ, ਕੁਛ ਵੈਬਸਾਈਟਸ ਵਗੈਰਾ ਤੋਂ ਵੀ ਤੁਸੀਂ ਇੰਟਰਨੈਟ ਤੋਂ ਵੀ ਇਸ ਨੂੰ ਫੋਲੋ ਕਰ ਸਕਦੇ ਹੋ। ਤੀਸਰਾ ਜਿਵੇਂ ਮੈਂ ਕਿਸਾਨ ਮੇਲੇ ਵਗੈਰਾ ਹੁੰਦੇ ਉਸ 'ਤੇ ਵੀ ਤਕਰੀਬਨ ਮੈਂ ਹਰ ਮੇਲੇ 'ਤੇ ਜਾਣ ਦੀ ਕੋਸ਼ਿਸ਼ ਕਰਦਾ, ਤਾਂ ਉਸ ਤੋਂ ਵੀ ਅੱਛਾ ਮੈਨੂੰ ਕਾਫੀ ਕੁਛ ਜਾਣਕਾਰੀ ਵਗੈਰਾ ਉਪਲਬਧ ਹੁੰਦੀ ਰਹਿੰਦੀ ਹੈ। ਅਤੇ ਦੂਸਰੀਆਂ ਕ੍ਰਿਸ਼ੀ ਵਿਗਿਆਨ ਕੇਂਦਰ ਜਾਂ ਹਾਰਟੀਕਲਚਰ ਡਿਪਾਰਟਮੈਂਟ ਦੀਆਂ ਕੁਛ ਮੀਟਿੰਗਸ ਵਗੈਰਾ ਉਸ 'ਚ ਵੀ ਮੈਂ ਹਿੱਸਾ ਲੈਂਦਾ ਰਹਿੰਦਾ, ਮੈਂ ਤਕਰੀਬਨ ਜਾਣ ਦੀ ਕੋਸ਼ਿਸ਼ ਕਰਦਾ, ਉੱਥੋਂ ਵੀ ਕਾਫੀ ਸਿੱਖਣ ਨੂੰ ਮਿਲਦਾ।
1: ਕਰਨਦੀਪ ਸਿੰਘ ਜੀ, ਤੁਸੀਂ ਕੱਦੂ ਵੀ ਲਾਏ ਹੈ ਅਤੇ ਚੌਲੇ ਵੀ ਲਾ ਰੱਖੇ ਹੈ, ਅਤੇ ਚੌਲੇ ਆ ਜਿਹੜੇ ਇਹ ਵੀ ਬਰੀਕੀ ਜਿਹਾ ਕੰਮ ਹੈ, ਜਿਵੇਂ ਨਰਮਾ ਚੁਗਣਾ ਔਖਾ ਹੁੰਦਾ ਨਾ, ਸਾਡੀਆਂ ਸੁਆਣੀਆਂ ਆਮ ਤੌਰ 'ਤੇ ਲਾਂਭਾ ਦਿੰਦੀਆਂ ਹੋਈਆਂ ਬੋਲੀ ਪਾਉਂਦੀਆਂ ਹੁੰਦੀਆਂ ਕਿ ਨਰਮਾ ਬੀਜ ਲਿਆ ਕੜਮਾ ਅਤੇ ਚੁਗਦੀ ਦੇ ਨਹੁੰ ਦੁਖਦੇ, ਅਤੇ ਚੌਲੇ ਵੀ ਇਸੇ ਤਰ੍ਹਾਂ ਹੀ ਤੋੜਨੇ ਬੜੇ ਔਖੇ ਹੈ, ਅਤੇ ਫਿਰ ਤੋੜ ਤੋੜਾਈ ਦਾ ਪ੍ਰਬੰਧ ਕਿਵੇਂ ਹੁੰਦਾ?
0: ਨਹੀਂ ਸਰ, ਥੋੜ੍ਹਾ ਜਿਹਾ ਚਲੋ ਔਖਾ ਤਾਂ ਹੈ, ਪਰ ਅਸੀਂ ਪਿੰਡ ਦੇ ਵਿੱਚ ਵੀ ਲੇਡੀਜ਼ ਵਗੈਰਾ ਆਉਂਦੀਆਂ ਰਹਿੰਦੀਆਂ ਅਤੇ ਉਹਨਾਂ ਨੂੰ ਵੀ ਚਲੋ ਰੁਜ਼ਗਾਰ ਮਿਲਦਾ ਰਹਿੰਦਾ, ਅਤੇ ਉਹ ਲਗਾਤਾਰ ਕੰਟੀਨਿਊਸਲੀ ਉਹ ਇੱਥੇ ਆ ਕੇ ਫਿਰ ਤੋੜਦੀਆਂ ਰਹਿੰਦੀਆਂ, ਅਤੇ ਇੱਥੇ ਅਸੀਂ ਜਿਹੜਾ ਵਿੰਗ ਕੰਡਾ ਵਗੈਰਾ ਰੱਖਿਆ ਹੋਇਆ ਇੱਥੇ ਤੋੜ ਤੋੜ ਕੇ ਪੈਕਿੰਗ ਕਰਕੇ ਅਸੀਂ ਭੇਜਦੇ ਰਹਿੰਦੇ।
1: ਅਤੇ ਜਿਹੜੀ ਆਪਾਂ ਇਹ ਖੁੱਲ੍ਹੇ ਦੇ ਵਿੱਚ ਖੇਤੀ ਕਰਦੇ ਹਾਂ ਕਰਨਦੀਪ ਜੀ, ਇਹਦੇ 'ਚ ਤਾਂ ਨਦੀਨ ਬੜੇ ਉੱਗਦੇ ਹੁੰਦੇ ਆ, ਕਿਉਂਕਿ ਬਾਰਿਸ਼ਾਂ ਦੇ ਮੌਸਮ ਦੀਆਂ ਇਹ ਖੇਤੀਆਂ ਨੇ, ਅਤੇ ਇਸ ਸਮੇਂ ਦੇ ਵਿੱਚ ਤਾਂ ਵੈਸੇ ਹੀ ਜਿਹੜਾ ਘਾਹ ਕੰਦੂ ਹੈ ਨਦੀਨ ਹੈ ਉਹ ਬਹੁਤ ਜ਼ਿਆਦਾ ਫੈਲਦੇ ਆ, ਸਬਜ਼ੀ ਨੂੰ ਦੱਬਣ ਤੱਕ ਜਾਂਦੇ ਆ, ਇਹਨਾਂ ਦਾ ਪ੍ਰਬੰਧ ਫਿਰ ਕਿਵੇਂ ਕਰਦੇ ਹੋ, ਕਿਉਂਕਿ ਤੁਹਾਡੇ ਤਾਂ ਮੈਨੂੰ ਇੰਨੇ ਨਦੀਨ ਦਿਖਾਈ ਨਹੀਂ ਦਿੰਦੇ?
0: ਸਭ ਤੋਂ ਸਰ ਅਸੀਂ ਜਿਹੜੀ ਮਲਚਿੰਗ ਵਿਛਾ ਕੇ ਕਰਦੇ ਹਾਂ ਇਸ ਦੇ ਵਿੱਚ, ਜਦੋਂ ਮਲਚਿੰਗ ਕਰਦੇ ਹਾਂ ਤਾਂ ਜਿਹੜਾ ਸੀਡ ਵੀਡ ਵਗੈਰਾ ਹੁੰਦਾ ਛੇਤੀ ਉੱਗਦਾ ਨਹੀਂ ਸਰ, ਜੇ ਉੱਗ ਜਾਂਦਾ ਤਾਂ ਫਿਰ ਉਹ ਥੋੜ੍ਹੀ ਬਹੁਤ ਅਸੀਂ ਨਾਲ ਸਪਰੇ ਵਗੈਰਾ ਵੀ ਕਰ ਦਿੰਦੇ ਹਾਂ ਉਸਦੀ ਵੀਡਿੰਗ ਦੀ।
1: ਮਲਚਿੰਗ ਕਿਸ ਚੀਜ਼ ਦੀ ਕਰਦੇ ਨੇ ਕਰਨਦੀਪ ਜੀ?
0: ਇਹ ਲਿਫਾਫਾ ਹੁੰਦਾ ਸਰ, ਉਸਨੂੰ ਜਦੋਂ ਬੈੱਡ ਬਣਾਉਂਦੇ ਹਾਂ ਤਾਂ ਉਹਨੂੰ ਉੱਤੇ ਪਾ ਦਿੰਦੇ ਹਾਂ, ਉਸ ਵਿੱਚ ਹੋਲ ਕਰਕੇ ਫਿਰ ਉਸ ਵਿੱਚ ਬੀਜ ਲਗਾਈਦਾ ਸਰ।
1: ਕਰਨਦੀਪ ਜੀ, ਸ਼ੁਰੂ ਵਿੱਚ ਗੱਲ ਕਰਦੇ ਹਾਂ, ਤੁਸੀਂ ਦੱਸਿਆ ਸੀ ਕਿ ਤੁਸੀਂ ਥੋੜੇ ਖੇਤਰ ਦੇ ਵਿੱਚ ਝੋਨੇ ਦੀ ਫਸਲ ਹੈ ਜਿਹੜੀ ਉਹ ਵੀ ਉਗਾਉਂਦੇ ਹੋ ਅਤੇ ਝੋਨੇ ਦੇ ਬੀਜ ਦਾ ਉਤਪਾਦਨ ਕਰਦੇ ਹੋ, ਉਹਦੇ ਬਾਰੇ ਵੀ ਸਾਨੂੰ ਜਾਣਕਾਰੀ ਦੇ ਦਿਓ ਕਿ ਤੁਹਾਡੀ ਇਹ ਝੋਨੇ ਦੀ ਫਸਲ ਹੈ ਜਿਹੜੀ ਆਮ ਰਵਾਇਤੀ ਲੋਕ ਜਿਹੜੇ ਝੋਨਾ ਲਾਉਂਦੇ ਨੇ ਉਹਦੇ ਨਾਲੋਂ ਕਿਵੇਂ ਵੱਖਰੀ ਹੈ?
0: ਮੈਂ ਜਿਹੜਾ ਇੱਕ ਪ੍ਰਾਈਵੇਟ ਕੰਪਨੀ ਨਾਲ ਕੋਲੈਬੋਰੇਸ਼ਨ ਕੀਤਾ ਹੋਇਆ ਵੀ ਸਾਡਾ ਕੰਟਰੈਕਟ ਹੋਇਆ ਹੋਇਆ, ਅਤੇ ਉਸਨੂੰ ਅਸੀਂ ਸੀਡ ਤਿਆਰ ਕਰਕੇ ਦਿੰਦੇ ਹਾਂ ਸਰ।
1: ਤੁਹਾਡਾ ਝੋਨਾ ਜਿਹੜਾ ਉਹ ਦੂਸਰਿਆਂ ਨਾਲੋਂ ਤੁਹਾਡੀ ਫਸਲ ਕਿਵੇਂ ਵੱਖਰੀ ਹੈ ਜਾਂ ਕਿਹੜੇ ਤਰੀਕੇ ਹੈ ਤੁਹਾਡੇ ਇਸ ਫਸਲ ਤੋਂ ਬੀਜ ਉਤਪਾਦਨ ਕਰਨ ਲਈ ਜਿਹੜੇ ਬਾਕੀ ਕਿਸਾਨਾਂ ਨਾਲੋਂ ਵੱਖਰੇ ਆ?
0: ਸਰ, ਜਦੋਂ ਇਹ ਸੀਡ ਦੀ ਅਸੀਂ ਪ੍ਰੋਡਕਸ਼ਨ ਕਰਵਾਉਣੀ ਹੁੰਦੀ ਆ ਅਤੇ ਅਸੀਂ 15 ਜੁਲਾਈ ਤੋਂ ਸਟਾਰਟ ਕਰਦੇ ਹਾਂ ਉਸਨੂੰ ਉਗਾਉਣਾ ਸਟਾਰਟ ਕਰਦੇ ਹਾਂ। ਥੋੜ੍ਹਾ ਜਿਹਾ ਇਹ ਟੈਕਨੀਕਲੀ ਇਸਨੂੰ ਲਗਾਉਣ ਵੇਲੇ ਵੀ ਥੋੜ੍ਹਾ ਜਿਹਾ ਹੁੰਦਾ, ਕਿਉਂਕਿ ਇਸ ਵਿੱਚ ਨਰ ਅਤੇ ਮਾਦਾ ਦੋ ਹੁੰਦੇ ਆ, ਕਿਉਂਕਿ ਜਿਹੜੀ ਮਾਦਾ ਹੁੰਦੀ ਆ ਬੇਸਿਕਲੀ ਉਹੀ ਸੀਡ ਹੁੰਦਾ, ਪ੍ਰੋਪਰ ਸੀਡ ਉਹੀ ਹੁੰਦਾ, ਅਤੇ ਨਰ ਤੋਂ ਆਪਾਂ ਜਿਹੜਾ ਪੋਲਨ ਵਗੈਰਾ ਲੈ ਕੇ ਉਸ 'ਤੇ ਦੇਣਾ ਹੁੰਦਾ, ਅਤੇ ਇਸ ਕਰਕੇ ਇਸ ਦੀਆਂ 3 ਕੁ ਜਿਹੜੇ ਬੂਟੇ ਹੁੰਦੇ ਆ ਉਹ ਨਰ ਦੇ ਲਾਉਣੇ ਪੈਂਦੇ ਆ ਅਤੇ 8 ਫੁੱਟ ਤੱਕ ਜਿਹੜਾ ਫਿਰ ਉਹ ਅੱਗੇ ਮਾਦਾ ਲਾਉਣੀ ਪੈਂਦੀ ਆ, ਅਤੇ ਫਿਰ ਉਸਨੂੰ ਰੱਸੇ ਦੇ ਰਾਹੀਂ ਉਸ ਦੇ ਵਿੱਚ ਜਿਹੜਾ ਨਰ ਦਾ ਪੋਲਨ ਹੁੰਦਾ ਉਹ ਮਾਦਾ 'ਤੇ ਪਾਉਣਾ ਪੈਂਦਾ, ਅਤੇ ਉੱਥੋਂ ਜਿਹੜਾ ਸੀਡਸ ਵਗੈਰਾ ਸਾਰਾ ਤਿਆਰ।
1: ਫਾਇਦੇ ਵਾਲੀ ਖੇਤੀ ਹੈ ਤਾਂ ਫਿਰ ਕਰਨਦੀਪ ਜੀ ਇਹਨੂੰ ਹਰ ਇੱਕ ਕਿਸਾਨ ਹੀ ਅਪਣਾ ਲਊਗਾ, ਪਰ ਮੈਨੂੰ ਪਤਾ ਇਹੋ ਜਿਹੀਆਂ ਤਕਨੀਕੀ ਚੀਜ਼ਾਂ ਦੇ ਵਿੱਚ ਤਕਨੀਕੀ ਸਮੱਸਿਆਵਾਂ ਵੀ ਹੁੰਦੀਆਂ ਨੇ, ਕਿਹੜੀਆਂ ਤਕਨੀਕੀ ਗੱਲਾਂ?

0: ਜਿਹੜਾ ਆਪਣਾ ਸੀਡ ਵਗੈਰਾ ਤਿਆਰ ਕਰਨਾ ਹੁੰਦਾ ਹੈ। ਜੇ ਮੰਨ ਲਓ ਆਪਾਂ ਨਰ ਜ਼ਿਆਦਾ ਅੱਗੇ ਚਲਾ ਗਿਆ, ਮਾਦਾ ਲੇਟ ਖੁੱਲ੍ਹੀ, ਅਤੇ ਇਸ ਨਾਲ ਕੀ ਹੋਏਗਾ, ਜਿਹੜਾ ਫਿਰ ਉਹ ਪੋਲਨ ਬੇਕਾਰ ਹੋ ਜਾਏਗਾ। ਜੇ ਮੰਨ ਲਓ ਮਾਦਾ ਪਹਿਲਾਂ ਆ ਗਈ, ਉਸਦਾ ਪੋਲਨ ਨਾ ਆਇਆ, ਤਾਂ ਫਿਰ ਵੀ ਇਹ ਪ੍ਰੋਬਲਮਸ ਆ ਜਾਂਦੀਆਂ। ਇਸ ਕਰਕੇ ਕੁਛ ਸਪਰੇਸ ਵਗੈਰਾ ਕਰਨੀਆਂ ਪੈਂਦੀਆਂ, ਕਿਉਂਕਿ ਉਹਨਾਂ ਨੂੰ ਦੋਨਾਂ ਨੂੰ ਸੈਵਨਟੇਨੀਅਸਲੀ ਇਕੱਠਾ ਲੈ ਕੇ ਚੱਲਣਾ ਪੈਂਦਾ ਦੋਨਾਂ ਨੂੰ। ਅਤੇ ਨਾਲੇ ਆਸ ਪਾਸ ਦੇ ਜਿਹੜੇ ਹੋਰ ਏਰੀਆ ਹੁੰਦੇ ਆ, ਕਿਉਂਕਿ ਜਿਹੜੇ ਦੂਸਰਾ ਝੋਨਾ ਲੱਗਿਆ ਹੁੰਦਾ ਵੀ ਉਹਨਾਂ ਦਾ ਪੋਲਨ ਇਸ 'ਤੇ ਆ ਕੇ ਨਾ ਪਾਏ, ਅਤੇ ਇਸ ਲਈ ਆਸ ਪਾਸ ਫਿਰ ਇਸ ਨੂੰ ਬਾਰਡਰ ਦੇ ਰਾਹੀਂ ਵੀ ਕਵਰ ਕਰਨਾ ਪੈਂਦਾ। ਅਤੇ ਤੀਸਰਾ, ਜਦੋਂ ਫਿਰ ਇਹ ਤਿਆਰ ਹੋ ਜਾਂਦਾ ਹੈ, ਉਸ ਵਿੱਚ ਨਰ ਦੀ ਕਟਾਈ ਅੱਡ ਕਰਕੇ ਉਸਨੂੰ ਅਲੱਗ ਕਰਨਾ ਪੈਂਦਾ ਹੈ, ਅਤੇ ਫਿਰ ਮਾਦਾ ਨੂੰ ਜਿਹੜਾ ਉਹ ਸਾਰਾ ਅੱਡ ਵੱਢ ਕੇ ਫਿਰ ਉਹ ਕੰਪਨੀ ਨੂੰ ਦੇਣਾ ਪੈਂਦਾ। ਚੌਥਾ ਸਰ ਇਹ ਹੁੰਦਾ ਵੀ ਜਿਵੇਂ ਹੁਣ ਇਸ ਵਿੱਚ ਕੋਈ ਮੰਨ ਲਓ ਹੋਰ ਨਦੀਨ ਵਗੈਰਾ ਜਾਂ ਕੋਈ ਹੋਰ ਬੂਟੇ ਉੱਗ ਪਏ ਨੇ ਦੂਸਰੀ ਚੀਜ਼ ਦੇ, ਅਤੇ ਉਸਨੂੰ ਰੋਗਿੰਗ ਕਰਕੇ ਉਸਨੂੰ ਵੀ ਬਾਹਰ ਕੱਢਣਾ ਪੈਂਦਾ। ਅਤੇ ਫਿਫਥ ਪੁਆਇੰਟ ਇਹ ਹੁੰਦਾ ਸਰ, ਜਦੋਂ ਫਿਰ ਉਸਦਾ ਪੋਲਨ ਆਉਂਦਾ ਅਤੇ ਉਸਦਾ ਰੱਸੇ ਦਾ ਖਾਸ ਖਿਆਲ ਰੱਖਣਾ ਪੈਂਦਾ ਵੀ ਹੁਣ ਇਸਦਾ ਪੋਲਨ ਆ ਗਿਆ, ਅਤੇ ਉਸ ਟਾਈਮ ਆਪਾਂ ਨੂੰ ਰੱਸਾ ਦੇਣਾ ਪੈਂਦਾ ਵੀ ਕਿਉਂਕਿ ਪੋਲਨ ਦਾ ਆਪਾਂ ਉਸਨੂੰ ਪ੍ਰੋਪਰ ਯੂਟੀਲਾਈਜ਼ ਕਰ ਪਾਈਏ।
1: ਕਰਨਦੀਪ ਜੀ, ਤੁਹਾਡੇ ਨਾਲ ਗੱਲਾਂ ਕਰਦਿਆਂ ਮੈਂ ਮਹਿਸੂਸ ਵੀ ਕੀਤਾ ਹੈ ਅਤੇ ਮੈਂ ਦੇਖ ਵੀ ਰਿਹਾ ਕਿ ਤੁਸੀਂ ਬਹੁ ਭਾਂਤੀ ਖੇਤੀ ਵੀ ਕਰ ਰਹੇ ਹੋ ਅਤੇ ਲੀਹ ਪਾੜਵੀਂ ਖੇਤੀ ਵੀ ਕਰ ਰਹੇ ਹੋ। ਇੱਕ ਵੱਖਰੇ ਕਿਸਾਨ ਦੇ ਤੌਰ 'ਤੇ ਤੁਸੀਂ ਖੇਤੀ ਨੂੰ ਅਪਣਾਇਆ ਹੋਇਆ, ਤੁਹਾਡੇ ਦਿਮਾਗ ਦੇ ਵਿੱਚ ਜ਼ਰੂਰ ਕੁਝ ਵੱਖਰਾ ਚੱਲਦਾ ਹੋਣਾ ਜੋ ਤੁਸੀਂ ਖੇਤੀ ਦੇ ਇਹਨਾਂ ਵੱਖਰੇ ਢੰਗਾਂ ਨੂੰ ਅਪਣਾਇਆ। ਕੀ ਤੁਸੀਂ ਆਪਣੀ ਇਸ ਲੀਹ ਪਾੜਵੀਂ ਖੇਤੀ ਤੋਂ ਖੁਸ਼ ਹੋ, ਤਸੱਲੀ ਹੈ ਤੁਹਾਨੂੰ ਜਿਹੜੇ ਕੰਮ ਕਰ ਰਹੇ ਹੋ?
0: ਹਾਂਜੀ ਸਰ, ਮੈਨੂੰ ਬਹੁਤ ਜ਼ਿਆਦਾ ਖੁਸ਼ੀ ਹੈ ਔਰ ਮੈਨੂੰ ਬਹੁਤ ਮਨੋਂ ਅੰਦਰੋਂ ਖੁਸ਼ ਸੰਤੁਸ਼ਟ ਵੀ ਹਾਂ ਵੀ ਹਾਂ ਵੀ ਇਹ ਚੰਗਾ ਲੱਗ ਰਿਹਾ ਮੈਨੂੰ ਇਸ ਖੇਤੀ ਦੇ, ਅਤੇ ਮੈਨੂੰ ਲੱਗਦਾ ਵੀ ਇਸ ਵਿੱਚ ਬਹੁਤ ਸਾਰੀਆਂ ਅਪੋਰਚੁਨਿਟੀਜ਼ ਨੇ ਜਿਨ੍ਹਾਂ ਨੂੰ ਆਪਾਂ ਨੂੰ ਕੋਈ ਅਵੇਲ ਕਰਨਾ ਚਾਹੀਦਾ ਸਰ। ਬਾਕੀ ਮੈਂ ਥੋੜ੍ਹਾ ਜਿਹਾ ਇਹ ਵੀ ਕਹਿਣਾ ਚਾਹਾਂਗਾ ਵੀ ਆਪਾਂ ਨੂੰ ਜਿਹੜੀਆਂ ਪੁਰਾਣੀਆਂ ਆਪਣੇ ਰਵਾਇਤੀ ਖੇਤਾਂ ਖੇਤੀਆਂ ਉਹਨਾਂ ਥੋੜ੍ਹਾ ਥੋੜ੍ਹਾ ਛੱਡ ਕੇ ਥੋੜ੍ਹਾ ਥੋੜ੍ਹਾ ਇਹਨਾਂ ਚੀਜ਼ਾਂ ਵੱਲ ਵੀ ਮਾੜਾ ਆਉਣਾ ਪੈਣਾ।
1: ਕਰਨਦੀਪ ਜੀ, ਖੇਤੀ ਦਾ ਧੰਦਾ ਆਪਣੇ ਆਪ 'ਚ ਹੀ ਬਹੁਤ ਕੰਮਕਾਰ ਵਾਲਾ ਧੰਦਾ ਹੈ, ਅਤੇ ਤੁਸੀਂ ਤਾਂ ਅੱਗੇ ਇਸ ਖੇਤੀ ਦੇ ਧੰਦੇ ਨੂੰ ਵੱਖਰੀਆਂ ਲੀਹਾਂ 'ਤੇ ਲੈ ਕੇ ਜਾ ਰਹੇ ਹੋ, ਤਾਂ ਇਹ ਬਹੁਤ ਵਿਅਸਤ ਰਹਿਣ ਵਾਲਾ ਕੰਮ ਹੈ। ਇਕੱਲੇ ਬੰਦੇ ਤਾਂ ਵੈਸੇ ਹੀ ਇਹ ਬੱਸ ਦਾ ਕੰਮ ਨਹੀਂ ਹੁੰਦਾ, ਸਹਿਯੋਗ ਮਿਲ ਜਾਂਦਾ ਫਿਰ ਆਸੇ ਪਾਸੇ ਤੋਂ, ਪਰਿਵਾਰ ਤੋਂ, ਕਿਹਦਾ ਸਹਿਯੋਗ ਮਿਲਦਾ ਤੁਹਾਨੂੰ ਇਹਨਾਂ ਕੰਮਾਂ ਦੇ ਵਿੱਚ?
0: ਦੇਖੋ ਸਰ, ਆਰਥਿਕ ਅਤੇ ਸਮਾਜਿਕ ਦੇ ਵਿੱਚ ਤਾਂ ਬੈਲੈਂਸ ਬਣਾ ਕੇ ਚੱਲਣਾ ਪੈਂਦਾ, ਕਿਉਂਕਿ ਸਮਾਜਿਕ ਕੰਮ ਵੀ ਕਾਫੀ ਹੋ ਜਾਂਦੇ ਆ ਜਿਨ੍ਹਾਂ ਨੂੰ ਜਾਣਾ ਪੈਂਦਾ। ਇਸ ਕਰਕੇ ਮੇਰੇ ਨਾਲ ਕਾਫੀ ਵਧੀਆ ਟੀਮ ਹੈ ਸਰ, ਜਿਵੇਂ ਇੱਕ ਲੜਕਾ ਰਾਜਪਾਲ ਆ, ਉਸਦੇ ਫਾਦਰ ਨੇ, ਇਹ ਕਾਫੀ ਮੇਰੇ ਸਹਾਇਤਾ ਕਰਦੇ ਨੇ। ਉਧਰਲੇ ਦੂਸਰੇ ਫੀਲਡ ਵਿੱਚ ਵੀ ਮੇਰੇ ਕੋਲ ਕਾਫੀ ਪੁਰਾਣੇ ਬੰਦੇ ਨੇ ਜਿਹੜੇ ਲਗਾਤਾਰ ਮੇਰੇ ਨਾਲ ਚੱਲਦੇ ਆ ਰਹੇ ਨੇ, ਅਤੇ ਮੇਰਾ ਕਾਫੀ ਉਹਨਾਂ ਦਾ ਟਰੱਸਟ ਹੈ, ਅਤੇ ਇੱਕ ਦੋ ਮੇਰੇ ਨਾਲ ਕਾਫੀ ਉਹਨਾਂ ਦਾ ਟਿਊਨਿੰਗ ਹੈ ਜਿਹੜੀ ਉਹ ਬਹੁਤ ਵਧੀਆ ਸਰ, ਕਿਉਂਕਿ ਇਕੱਲੇ ਬੰਦੇ ਦਾ ਵੱਸ ਦੀ ਗੱਲ ਨਹੀਂ ਹੁੰਦੀ, ਕਿਉਂਕਿ ਤੁਹਾਨੂੰ ਇੱਕ ਟੀਮ ਤਾਂ ਮੇਨਟੇਨ ਕਰਨੀ ਪੈਂਦੀ ਹੈ ਸਰ।
1: ਕਰਨਦੀਪ ਜੀ, ਮੇਰੀਆਂ ਨਜ਼ਰਾਂ ਦੇ ਵਿੱਚ ਤੁਸੀਂ ਇੱਕ ਵਧੀਆ ਅਗਾਂਹ ਵਧੂ ਕਿਸਾਨ ਹੋ ਜਿਹੜੇ ਦੂਸਰੇ ਕਿਸਾਨਾਂ ਲਈ ਚਾਨਣ ਮੁਨਾਰਾ ਬਣ ਸਕਦੇ ਹੋ। ਇਸ ਪ੍ਰੋਗਰਾਮ ਦੇ ਨਾਲ ਬਹੁਤ ਸਾਰੇ ਕਿਸਾਨ ਭਰਾ ਭੈਣਾਂ ਜੁੜੇ ਹੁੰਦੇ ਨੇ ਜਿਹੜੇ ਇਸ ਪ੍ਰੋਗਰਾਮ ਨੂੰ ਸੁਣ ਰਹੇ ਹੁੰਦੇ ਨੇ, ਉਹਨਾਂ ਦੇ ਲਈ ਤੁਹਾਡੇ ਵੱਲੋਂ ਕੋਈ ਸੰਦੇਸ਼ ਤੁਸੀਂ ਕੁਝ ਕਹਿਣਾ ਚਾਹੁੰਦੇ ਹੋ?
0: ਸਰ, ਮੇਰਾ ਤਾਂ ਇੱਕੋ ਹੀ ਸਭ ਨੂੰ ਬੇਨਤੀ ਹੈ ਵੀ, ਕਿਉਂਕਿ ਜਿਹੜਾ ਐਗਰੀਕਲਚਰ ਫੀਲਡ ਹੈ ਕਾਫੀ ਵਾਸਟ ਹੈ ਸਰ, ਇਸ ਵਿੱਚ ਬਹੁਤ ਸਾਰੀਆਂ ਅਪਰਚੁਨਿਟੀਜ਼ ਨੇ। ਮੈਂ ਸਾਰੇ ਕਿਸਾਨ ਭਰਾਵਾਂ ਨੂੰ ਇਹੀ ਕਹਿਣਾ ਚਾਹੁੰਦਾ ਵੀ ਤੁਸੀਂ ਮਾੜਾ ਜਿਹਾ ਰਵਾਇਤੀ ਖੇਤੀ ਤੋਂ ਬਾਹਰ ਨਿਕਲ ਕੇ ਥੋੜ੍ਹਾ ਜਿਹਾ ਦੂਸਰੇ ਇਸ ਨੂੰ ਇਹ ਖੇਤੀ ਨੂੰ ਐਜ ਏ ਪ੍ਰੋਫੈਸ਼ਨ ਲੈ ਕੇ ਚੱਲੋਗੇ, ਅਤੇ ਗੌਰਮੈਂਟ ਦੀਆਂ, ਸੈਂਟਰ ਦੀਆਂ, ਪੰਜਾਬ ਗੌਰਮੈਂਟ ਦੀਆਂ ਕਾਫੀ ਸਕੀਮਸ ਨੇ ਜਿਸ ਦੇ ਨੂੰ ਆਪਾਂ ਕਿ ਇਸ ਨੂੰ ਲੈ ਕੇ ਆਪਾਂ ਆਪਦੀ ਤਰੱਕੀ ਦਰ ਖੇਤੀ ਦੇ ਵਿੱਚ ਤਰੱਕੀ ਕਰ ਸਕਦੇ ਹਾਂ।
1: ਕਿਸਾਨ ਭਰਾਵੋ, ਸਰੋਤਿਓ, ਪਿਛਲੇ ਅੱਧੇ ਘੰਟੇ ਤੋਂ ਆਪਾਂ ਗੱਲਬਾਤ ਕਰ ਰਹੇ ਸਾਂ ਪਿੰਡ ਜੋਧਪੁਰ ਰੋਮਾਣਾ ਦੇ ਅਗਾਂਹ ਵਧੂ ਕਿਸਾਨ ਲੀਹ ਪਾੜੂ ਖੇਤੀ ਕਰਨ ਵਾਲੇ ਕਰਨਦੀਪ ਸਿੰਘ ਹੋਰਾਂ ਦੇ ਨਾਲ, ਜਿਨ੍ਹਾਂ ਨੇ ਆਪਾਂ ਨੂੰ ਬੜੀਆਂ ਵਧੀਆ ਜਾਣਕਾਰੀਆਂ ਦਿੱਤੀਆਂ। ਕਰਨਦੀਪ ਜੀ, ਤੁਸੀਂ ਸਾਡੇ ਪ੍ਰੋਗਰਾਮ ਕਿਸਾਨ ਬਾਣੀ ਦਾ ਹਿੱਸਾ ਬਣੇ ਅਤੇ ਸਾਡੇ ਕਿਸਾਨ ਭਰਾਵਾਂ ਨੂੰ, ਸਰੋਤਿਆਂ ਨੂੰ ਬਹੁਤ ਵਡਮੁੱਲੀਆਂ ਜਾਣਕਾਰੀਆਂ ਦਿੱਤੀਆਂ ਜਿਹੜੀਆਂ ਉਹਨਾਂ ਲਈ ਬਹੁਤ ਜ਼ਿਆਦਾ ਲਾਭਕਾਰੀ ਹੋਣਗੀਆਂ। ਤੁਹਾਡਾ ਬਹੁਤ ਬਹੁਤ ਧੰਨਵਾਦ।
0: ਸ਼ੁਕਰੀਆ ਮਾੜੀ ਸਾਹਿਬ, ਬਹੁਤ ਬਹੁਤ ਮੇਰੇ ਵੱਲੋਂ ਕਿਸਾਨ ਬਾਣੀ ਅਤੇ FM ਰੇਡੀਓ ਦੀ ਸਾਰੀ ਟੀਮ ਨੂੰ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਮੈਨੂੰ ਇਸ ਪ੍ਰੋਗਰਾਮ ਦਾ ਆਪਣਾ ਹਿੱਸਾ ਬਣਾਇਆ।
1: ਕਿਸਾਨ ਭਰਾਵੋ ਅਤੇ ਸਰੋਤਿਓ, ਆਓ ਹੁਣ ਤੁਹਾਨੂੰ ਮੌਸਮ ਦੇ ਬਾਰੇ ਜਾਣਕਾਰੀ ਦੇ ਦਈਏ। ਗ੍ਰਾਮੀਣ ਕ੍ਰਿਸ਼ੀ ਮੌਸਮ ਸੇਵਾ ਭਾਰਤ ਮੌਸਮ ਵਿਭਾਗ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਪੰਜਾਬ ਦੇ ਮੌਸਮੀ ਸਲਾਹ ਬੁਲੇਟਿਨ ਦੇ ਅਨੁਸਾਰ ਬਠਿੰਡਾ ਅਤੇ ਇਸ ਦੇ ਆਸ ਪਾਸ ਦੇ ਖੇਤਰਾਂ ਦੇ ਵਿੱਚ ਆਉਣ ਵਾਲੇ 4-5 ਦਿਨਾਂ ਦੇ ਵਿੱਚ ਬੱਦਲਬਾਈ ਬਣੇ ਰਹਿਣ ਅਤੇ ਜ਼ਿਆਦਾਤਰ ਥਾਵਾਂ 'ਤੇ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋਣ ਦੀ ਸੰਭਾਵਨਾ। ਘੱਟ ਤੋਂ ਘੱਟ ਤਾਪਮਾਨ 24 ਤੋਂ 26 ਡਿਗਰੀ ਦੇ ਵਿਚਕਾਰ ਕਿਤੇ ਅਤੇ ਵੱਧ ਤੋਂ ਵੱਧ ਤਾਪਮਾਨ 33 ਡਿਗਰੀ ਤੋਂ 34 ਡਿਗਰੀ ਸੈਲਸੀਅਸ ਦੇ ਵਿਚਕਾਰ ਕਿਤੇ ਰਹਿਣ ਦਾ ਅਨੁਮਾਨ ਹੈ। ਹਵਾ ਦੇ ਵਿੱਚ ਨਮੀ ਦੀ ਮਾਤਰਾ 50% ਤੋਂ 80% ਅਤੇ ਹਵਾ ਦੀ ਗਤੀ 8 ਕਿਲੋਮੀਟਰ ਤੋਂ 14 ਕਿਲੋਮੀਟਰ ਪ੍ਰਤੀ ਘੰਟਾ ਦੇ ਵਿਚਕਾਰ ਕਿਤੇ ਰਹਿਣ ਦਾ ਅਨੁਮਾਨ ਹੈ। ਅਤੇ ਇਸੇ ਦੇ ਨਾਲ ਹੀ ਕਿਸਾਨ ਭਰਾਵੋ ਸਰੋਤਿਓ, ਅੱਜ ਦਾ ਪ੍ਰੋਗਰਾਮ ਕਿਸਾਨਵਾਣੀ ਮੈਨੂੰ ਹਰਜੀਤ ਸਿੰਘ ਨੂੰ ਇੱਥੇ ਹੀ ਸਮੇਟਣ ਦੀ ਆਗਿਆ ਦਿਓ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਪ੍ਰਧਾਨ ਮੰਤਰੀ

0: प्रोग्राम गल्लां चो गल दे तहत अज सिलसिला हैलो डॉक्टर प्रोग्राम दे तहत विशा है दिल दियां बीमारियां कारण लक्षण ते इलाज ते इस विषय ते जानकारी देने लई साडे स्टूडियो दे विच मौजूद ने डॉक्टर रोहित मोदी। बहुत बहुत स्वागत है प्रोग्राम दे तहत डॉक्टर साहब तुहाडा।
1: थैंक यू
0: जी। ते नाल ही श्रोतियां नूं दस दी कि अज इस प्रोग्राम दे तहत स्पॉन्सरशिप है जी पाक होस्पिटल बठिंडा दी ते मैं सीमा कटारिया। ते नाल ही श्रोतियां नूं दस दी कि तुसी हमेशा दी तरह साडा स्टूडियो दा नंबर है जी 0164242331 डायल करना है ते साडे डॉक्टर साहब स्टूडियो दे तहत मौजूद ने ते तुसी उहनां नाल अपनी जिहड़ी गल है उह रख सकदे हो। ते दोबारा श्रोतियां नूं दस दी कि अज प्रोग्राम दे तहत विशा है दिल दियां बीमारियां कारण लक्षण ते इलाज। जी डॉक्टर साहब मेरा पहला सवाल यही है कि अजकल जिहड़ियां दिल दियां बीमारियां इन्नियां वध
1: ਤੁਹਾਡੀ ਗੱਲ ਬਿਲਕੁਲ ਠੀਕ ਹੈ। ਜਿਹੜਾ WHO ਦਾ ਐਸਟੀਮੇਟ ਹੈ ਉਹਦੇ ਹਿਸਾਬ ਨਾਲ ਦਿਲ ਦੀ ਬਿਮਾਰੀ ਜਿਹੜੀ ਹੈ ਮਤਲਬ ਆਉਣ ਵਾਲੇ 10-15-20 ਸਾਲ ਦੇ ਵਿੱਚ ਜਿੰਨੀ ਹੈ ਉਸ ਤੋਂ ਡਬਲ ਤੱਕ ਹੋ ਸਕਦੀ ਹੈ। ਪੂਰੇ ਵਰਲਡ ਵਾਈਡ ਦੀ ਡਾਟਾ ਹੈ। ਹਿੰਦੁਸਤਾਨ ਵੀ ਇਸ ਬਿਮਾਰੀ ਬਹੁਤ ਕਾਮਨ ਬਿਮਾਰੀ ਹੈ ਹਿੰਦੁਸਤਾਨ ਦੇ ਵਿੱਚ ਵੀ ਹਾਰਟ ਦੀ ਬਿਮਾਰੀ ਜਿਹੜੀ ਕਿ ਅਸੀਂ ਦੇਖਦੇ ਹਾਂ ਤੇ ਇਹ ਵੀ ਬੜੀ ਤੇਜ਼ੀ ਦੇ ਨਾਲ ਵੱਧ ਰਹੀ ਹੈ।
0: ਜੀ ਜੀ। ਤੇ ਸਰ ਅਸੀਂ ਗੱਲ ਕਰ ਰਹੇ ਹਾਂ ਦਿਲ ਦੀਆਂ ਬਿਮਾਰੀਆਂ ਤੇ ਮੇਨ ਅੱਜ ਸਾਡਾ ਟੌਪਿਕ ਵੀ ਇਹੀ ਹੈ ਵੀ ਹਾਰਟ ਅਟੈਕ ਗਈ ਹੈ ਤੇ ਜਿਹੜੀਆਂ ਦਿਲ ਦੀਆਂ ਬਿਮਾਰੀਆਂ ਨੇ ਅਕਸਰ ਇਹਨਾਂ ਹਰ ਚੀਜ਼ ਦੀ ਹਰ ਬਿਮਾਰੀ ਦਾ ਕੋਈ ਸ਼ੁਰੂਆਤੀ ਲੱਛਣ ਹੁੰਦਾ ਤੇ ਫਿਰ ਦਿਲ ਦੀਆਂ ਬਿਮਾਰੀਆਂ ਦੇ ਸ਼ੁਰੂਆਤੀ ਲੱਛਣ ਕਿਹੜੇ ਤੁਸੀਂ ਸਾਡੇ ਨਾਲ ਸਾਂਝੇ ਕਰੋਗੇ?
1: ਦੇਖੋ ਜੇ ਅਸੀਂ ਅੱਜ ਹਾਰਟ ਅਟੈਕ ਦੀ ਗੱਲ ਕਰ ਰਹੇ ਹਾਂ ਤਾਂ ਸਭ ਤੋਂ ਪਹਿਲਾਂ ਮੈਂ ਹਾਰਟ ਅਟੈਕ ਬਾਰੇ ਗੱਲ ਕਰਾਂਗਾ। ਹਾਰਟ ਅਟੈਕ ਦੇ ਵਿੱਚ ਇਹ ਇੱਕ ਬਿਮਾਰੀ ਹੈ। ਸਾਡੇ ਸਰੀਰ ਦੇ ਵਿੱਚ 3 ਨਸਾਂ ਹੁੰਦੀਆਂ ਜੋ ਹਾਰਟ ਨੂੰ ਬਲੱਡ ਸਪਲਾਈ ਕਰਦੀਆਂ ਹਨ, ਉਹਨਾਂ ਨੂੰ ਕੋਰੋਨਰੀ ਆਰਟਰੀਜ਼ ਕਹਿੰਦੇ ਹਨ। ਅਗਰ ਕਿਸੇ ਕਾਰਨ ਕਰਕੇ ਉਹਨਾਂ ਦੇ ਵਿੱਚ ਜਿਵੇਂ ਫੈਟ ਡਿਪੋਜ਼ੀਸ਼ਨ ਕਰਕੇ ਜਾਂ ਇਨਫਲਾਮੇਸ਼ਨ ਕਰਕੇ ਜਿਹੜਾ ਅਚਾਨਕ ਬਲੋਕੇਜ ਆ ਜਾਏ, 100% ਬਲੋਕੇਜ ਆ ਜਾਵੇ, ਜਨਰਲੀ ਇਹ ਬਲੋਕੇਜ ਜਿਹੜੀ ਹੁੰਦੀ ਹੈ ਨੀਚੇ ਫੈਟ ਜੰਮਿਆ ਹੁੰਦਾ ਹੈ ਉਹਦੇ ਉੱਤੇ ਕਲੋਟ ਜੰਮ ਜਾਂਦਾ ਹੈ ਤੇ ਉਹ ਸਡਨ ਲਾਵੇ ਜਿਵੇਂ ਫੁੱਟਦਾ ਹੈ, ਜਿੱਦਾਂ ਤੁਸੀਂ ਆਮ ਦੇਖਦੇ ਹੋ ਉੱਦਾਂ ਆਰਟਰੀ ਦੇ ਵਿੱਚ ਇੱਕ ਲਾਵਾ ਜਿਹਾ ਫੁੱਟ ਜਾਂਦਾ ਹੈ ਜਿਹਦੇ ਨਾਲ ਸਡਨ ਉਹਦੀ ਹਾਰਟ ਦੀ ਬਲੋਕੇਜ ਹੋ ਜਾਂਦੀ ਹੈ। ਜਦੋਂ ਬਲੋਕੇਜ ਹੁੰਦੀ ਹੈ ਤਾਂ ਉਹ ਏਰੀਆ ਹਾਰਟ ਦਾ ਜਿੱਥੇ ਕਿ ਬਲੱਡ ਸਪਲਾਈ ਜਾ ਰਹੀ ਹੁੰਦੀ ਹੈ ਉਹ ਕੱਟ ਆਫ ਹੋ ਜਾਂਦੀ ਹੈ
0: ਜੀ,
1: ਤੇ ਉਸ ਕਰਕੇ ਇਹ ਹਾਰਟ ਦੀ ਬਿਮਾਰੀ ਹੁੰਦੀ ਹੈ, ਅਟੈਕ ਹੁੰਦਾ
0: ਜੀ। ਤੇ 0164242331 ਡਾਇਲ ਹੋ ਚੁੱਕਿਆ ਤੇ ਇੱਕ ਹੋਰ ਸ਼ੋਤਾ ਸਾਡੇ ਨਾਲ ਟੈਲੀਫੋਨ ਲਾਈਨ ਤੇ ਨਹੀਂ ਕਰਦੇ ਉਹਨਾਂ ਦੇ ਨਾਲ ਗੱਲ। ਹੈਲੋ
2: ਹੈਲੋ ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਜੀ। ਤੁਹਾਡਾ ਅਗਲਾ ਸਵਾਲ ਡਾਕਟਰ ਸਾਹਿਬ ਨੂੰ ਪੁੱਛੋ।

0: ਡਾਕਟਰ ਸਾਹਿਬ ਸਤਿ ਸ੍ਰੀ ਅਕਾਲ।
1: ਸਤਿ ਸ੍ਰੀ ਅਕਾਲ ਜੀ।
0: ਮੈਂ ਜੀ ਹਾਰਟ ਦੀ ਪ੍ਰੋਬਲਮ ਆ ਜੀ ਮੈਨੂੰ।
1: ਅੱਛਾ।
0: ਤੇ ਮੇਰੀ ਐਂਜੀਓਗ੍ਰਾਫੀ ਹੋਈ ਹੋਈ ਹੈ ਜੀ।
1: ਅੱਛਾ।
0: ਤੇ ਕਦੇ ਕਦੇ ਜੀ ਨਾ ਪੈਰ ਬਲਾਕ ਵੱਧ ਜਾਂਦਾ ਜੀ।
1: ਕੀ ਹੁੰਦਾ?
0: ਬਲੱਡ ਵੱਧ ਜਾਂਦਾ ਜੀ, ਸਮਝ
1: ਬਲੱਡ ਪ੍ਰੈਸ਼ਰ ਵੱਧ ਜਾਂਦਾ। ਅੱਛਾ,
0: ਬਲੱਡ ਪ੍ਰੈਸ਼ਰ ਵੱਧ ਜਾਂਦਾ ਪੈਰਾਂ, ਰਾਤ ਨੂੰ ਵੱਧ ਜਾਂਦਾ ਜੀ।
1: ਅੱਛਾ ਅੱਛਾ। ਤੇ ਇਹਦੇ ਇਹਦੇ ਵਾਸਤੇ ਦੇਖੋ, ਕਿਉਂਕਿ ਤੁਸੀਂ ਐਂਜੀਓਗ੍ਰਾਫੀ ਦੇ ਵਿੱਚ ਜੇ ਕੋਈ ਬਲੋਕੇਜ ਹੈਗੀਆਂ ਤਾਂ ਤੁਸੀਂ ਸਾਡੇ ਕੋਲ ਆ ਸਕਦੇ ਹੋ, ਉਹ ਦੇਖਣਾ ਪੈਂਦਾ ਹੈ। ਉਹਦੇ ਵਿੱਚ ਸਾਰੇ ਲੱਛਣ ਤੁਹਾਡੇ ਦੇਖਣੇ ਪੈਣਗੇ। ਉਸ ਤੋਂ ਬਾਅਦ ਐਂਜੀਓਗ੍ਰਾਫੀ ਦੇ ਵਿੱਚ ਕਿੰਨੀਆਂ ਬਲੋਕੇਜ ਹੈ ਤੇ ਲੱਛਣ ਨੂੰ ਮਿਲਾ ਕੇ ਤੇ ਐਂਜੀਓਗ੍ਰਾਫੀ ਦੀ ਰਿਪੋਰਟ ਦੇ ਹਿਸਾਬ ਨਾਲ ਫਿਰ ਕੁਝ ਡਿਸੀਜਨ ਲੈਣਾ ਪਏਗਾ, ਕਿਉਂਕਿ ਇਸ ਤਰ੍ਹਾਂ ਫੋਨ ਤੇ ਇਹ ਬੜਾ ਮੁਸ਼ਕਿਲ ਹੈ ਇਸ ਤਰ੍ਹਾਂ ਸਾਰਾ ਦੱਸਣਾ। ਪਰ ਡੈਫੀਨੇਟਲੀ ਅਗਰ ਐਂਜੀਓਗ੍ਰਾਫੀ ਹੋ ਰੱਖੀ ਹੈ ਔਰ ਕੋਈ ਉਹਦੇ ਵਿੱਚ ਬਲੋਕੇਜ ਹੈ, ਆਪਣੇ ਨੀਅਰੈਸਟ ਕਾਰਡੀਓਲੋਜਿਸਟ ਜਾਂ ਤੁਸੀਂ ਸਾਡੇ ਕੋਲ ਆ ਸਕਦੇ ਹੋ। ਹਾਂ, ਉਹ ਦੇਖਣਾ ਪਏਗਾ ਕਿ ਉਹਨੂੰ ਦਵਾਈਆਂ ਨਾਲ ਚਲਾਉਣਾ ਹੈ ਜਾਂ ਕੋਈ ਅੱਗੇ ਉਪਚਾਰ ਕਰਨ ਦੀ ਜ਼ਰੂਰਤ ਹੈ। ਉਹ ਸਭ ਜਦੋਂ ਤੁਸੀਂ ਓਪੀਡੀ ਦੇ ਵਿੱਚ ਕਾਰਡੀਓਲੋਜਿਸਟ ਨੂੰ ਦਿਖਾਉਂਦੇ ਹੋ ਤਾਂ ਉੱਥੇ ਡਿਸਾਈਡ ਹੋ ਸਕਦਾ ਹੈ।
2: ਜੀ, ਅਸੀਂ ਗੱਲ ਕਰ ਰਹੇ ਹਾਂ ਵੀ ਹਾਰਟ ਅਟੈਕ ਦੇ ਸ਼ੁਰੂਆਤੀ ਲੱਛਣ ਕੀ ਨੇ, ਤੇ ਸਰ ਹਾਰਟ ਅਟੈਕ ਦੇ ਤਹਿਤ ਸਾਡਾ ਸਰੀਰ ਸਾਨੂੰ ਕਿਹੜੇ ਸੰਕੇਤ ਦੇਣਾ ਸ਼ੁਰੂ ਕਰ ਦਿੰਦਾ ਵੀ ਸਾਨੂੰ ਪਤਾ ਲੱਗ ਜਾਂਦਾ ਵੀ ਸ਼ਾਇਦ ਅਸੀਂ ਹਾਰਟ ਅਟੈਕ ਦੀ ਪ੍ਰੋਬਲਮ ਨਾਲ ਜੂਝ ਰਹੇ ਹਾਂ ਜਾਂ ਸਾਨੂੰ ਇਹ ਪ੍ਰੋਬਲਮ ਹੋਣ ਵਾਲੀ ਹੈ?
1: ਦੇਖੋ, ਹਾਰਟ ਦੀ ਜਿਹੜਾ ਅਟੈਕ ਹੁੰਦਾ ਹੈ ਉਹਦੇ ਕਈ ਕਾਰਨ ਜੋ ਕਿ ਰਿਸਕ ਫੈਕਟਰ ਜਿਹਨੂੰ ਕਹਿੰਦੇ ਆ ਹੋ ਸਕਦੇ ਹਨ। ਸਭ ਤੋਂ ਪਹਿਲਾਂ ਉਹ ਰਿਸਕ ਫੈਕਟਰ ਜਿਹੜੇ ਕਿ ਅਸੀਂ ਚੇਂਜ ਨਹੀਂ ਕਰ ਸਕਦੇ, ਜਿਵੇਂ ਸਾਡੀ ਵੱਧਦੀ ਉਮਰ, ਏਜ ਜਿਵੇਂ ਜਿਵੇਂ ਵਧੀ ਜਾਂਦੀ ਹੈ ਇਹ ਜਿਹੜੀ ਬਿਮਾਰੀ ਹੈ ਇਹ ਹੋਣ ਦੇ ਚਾਂਸ ਵਧਦੇ ਜਾਂਦੇ ਹਨ। ਉਸੇ ਤਰ੍ਹਾਂ ਮੇਲ ਸੈਕਸ, ਜਿਵੇਂ ਆਦਮੀ ਲੋਕ ਜਿਹੜੇ ਹੈ ਉਹਨਾਂ ਨੂੰ ਇਹ ਬਿਮਾਰੀ ਜ਼ਿਆਦਾ ਹੁੰਦੀ ਹੈ, ਲੇਕਿਨ ਫੀਮੇਲਸ ਨੂੰ ਵੀ ਮੀਨੋਪਾਜ਼ ਦੀ ਜਦੋਂ ਏਜ ਆ ਜਾਂਦੀ ਹੈ ਉਸ ਤੋਂ ਬਾਅਦ ਫੀਮੇਲਸ ਵੀ ਇਕੁਅਲੀ ਇਸ ਬਿਮਾਰੀ ਦਾ ਗ੍ਰਸਤ ਹੋਣ ਦਾ ਉਹਨਾਂ ਦੀ ਟੈਂਡੈਂਸੀ ਹੋ ਜਾਂਦੀ ਹੈ। ਉਸੇ ਤਰ੍ਹਾਂ ਜਿਹੜੇ ਕਿ ਫੈਕਟਰ ਜਿਹੜੇ ਹੈਗੇ ਜਿਹੜੇ ਅਸੀਂ ਕਿ ਮੋਡੀਫਾਈ ਕਰ ਸਕਦੇ ਹਾਂ, ਜਿਵੇਂ ਬਲੱਡ ਪ੍ਰੈਸ਼ਰ ਹੈ, ਬਲੱਡ ਪ੍ਰੈਸ਼ਰ ਦੀ ਬਿਮਾਰੀ ਜਿਹਨੂੰ ਕਿ ਅਸੀਂ ਇਲਾਜ ਕਰਕੇ ਉਹਦਾ ਕੰਟਰੋਲ ਕਰ ਸਕਦੇ ਹਾਂ ਹਾਰਟ ਅਟੈਕ ਤੱਕ ਤਾਂ ਕਿ ਨੌਬਤ ਨਾ ਪਹੁੰਚੇ। ਇਸੇ ਤਰ੍ਹਾਂ ਸ਼ੂਗਰ ਦੀ ਬਿਮਾਰੀ ਹੈ, ਡਾਇਬਟੀਜ਼ ਜਿਹਨੂੰ ਕਹਿੰਦੇ ਆ। ਇਸੇ ਤਰ੍ਹਾਂ ਜਿੱਦਾਂ ਮੋਟਾਪਾ ਹੈ
2: ਜੀ,
1: ਜਾਂ ਬੋਡੀ ਵੇਟ ਬਹੁਤ ਜ਼ਿਆਦਾ ਹੈ
2: ਜੀ,
1: ਜਾਂ ਫਿਜ਼ੀਕਲ ਇਨਐਕਟੀਵਿਟੀ ਹੈ
2: ਜੀ।
1: ਅਗਰ ਮੋਟਾਪਾ ਨਾ ਵੀ ਹੋਵੇ, ਅਗਰ ਫਿਜ਼ੀਕਲੀ ਅਸੀਂ ਇਨਐਕਟਿਵ ਹਾਂ ਤਾਂ ਉਹਦੇ ਨਾਲ ਵੀ ਜਿਹੜਾ ਹੈ ਇਹ ਵੀ ਇੱਕ ਰਿਸਕ ਫੈਕਟਰ ਹੈ ਹਾਰਟ ਦੀ ਡਿਜ਼ੀਜ਼ ਹੋਣ ਦਾ। ਇਸੀ ਤਰ੍ਹਾਂ ਨਸ਼ੀਲੇ ਪਦਾਰਥਾਂ ਦੀ ਵਰਤੋਂ
2: ਜੀ,
1: ਠੀਕ ਹੈ, ਖਾਸ ਕਰਕੇ ਸਮੋਕਿੰਗ ਬਹੁਤ ਇੰਪੋਰਟੈਂਟ ਇਸ਼ੂ ਹੈ ਜਿਹਦੇ ਨਾਲ ਹਾਰਟ ਦੀ ਅਟੈਕ ਹੋ ਸਕਦਾ ਹੈ। ਇਸ ਤਰ੍ਹਾਂ ਹੋਰ ਨਸ਼ੀਲੇ ਪਦਾਰਥਾਂ ਦੀ ਵਰਤੋਂ ਉਹਨਾਂ ਸਾਰੀ ਜਿਹੜੀ ਹੈ ਹਾਰਟ ਅਟੈਕ ਪ੍ਰੋਡਿਊਸ ਕਰ ਸਕਦੇ ਹਨ
2: ਜੀ। ਡਾਕਟਰ ਸਾਹਿਬ, ਇੱਕ ਹੋਰ ਸਰੋਤਾ ਸਾਡੇ ਨਾਲ ਟੈਲੀਫੋਨ ਲਾਈਨ ਤੇ ਨੇ, ਕਰਦੇ ਆ ਗੱਲ। ਹੈਲੋ,
0: ਸਤਿ
2: ਸ਼੍ਰੀ ਅਕਾਲ ਜੀ, ਤੁਹਾਡਾ ਅਗਲਾ ਸਵਾਲ ਡਾਕਟਰ ਸਾਹਿਬ ਨੂੰ ਪੁੱਛੋ ਆਪਣਾ ਗੱਲ।
0: ਸਰ ਜੀ, ਸਤਿ ਸ਼੍ਰੀ ਅਕਾਲ ਡਾਕਟਰ ਸਾਹਿਬ ਜੀ।
1: ਸਤਿ ਸ਼੍ਰੀ ਅਕਾਲ ਜੀ। ਦਿਲ ਦੀ ਧੜਕਣ ਵਧਣ ਦੇ ਕਈ ਹਾਰਟ ਦੇ ਪ੍ਰੋਬਲਮਸ ਵੀ ਹੁੰਦੀਆਂ ਹੈ, ਜਾਂ ਵੈਸੇ ਐਂਗਜ਼ਾਇਟੀ ਕਰਕੇ ਵੀ ਕਈ ਵਾਰ ਦਿਲ ਦੀ ਧੜਕਣ ਜ਼ਿਆਦਾ ਮਹਿਸੂਸ ਹੁੰਦੀ ਹੈ। ਤੇ ਉਹਦੇ ਵਿੱਚ ਕੁਝ ਬੈਟਰੀ ਆਫ ਟੈਸਟ ਕਰਨੇ ਪੈਂਦੇ ਹੈ, ਜਿਵੇਂ ਅਸੀਂ ਆਪਣਾ ਕਾਰਡਿਕ ਦੇਖਾਂਗੇ, ECG ਕਰਾਂਗੇ, ਜਾਂ ਆਪਾਂ ਅੱਗੇ TMT ਕਰਦੇ ਹਾਂ, ECO ਕਰਦੇ ਹਾਂ। ਇਹ ਸਾਰੀਆਂ ਚੀਜ਼ਾਂ ਕਰਕੇ ਅਸੀਂ ਕਿਸੇ ਨਤੀਜੇ ਤੇ ਪਹੁੰਚ ਸਕਦੇ ਹਾਂ ਕਿ ਇਹ ਕੋਈ ਦਿਲ ਦੀ ਬਿਮਾਰੀ ਹੈ, ਜਾਂ ਦਿਲ ਦੀ ਇੱਕ ਬਿਮਾਰੀ ਧੜਕਣ ਦੀ ਬਿਮਾਰੀ ਵੀ ਹੁੰਦੀ ਹੈ, ਜਿਹਦੇ ਵਿੱਚ ਸਡਨਲੀ ਇੱਕਦਮ ਧੜਕਣ ਵੱਧ ਜਾਂਦੀ ਹੈ, ਜਿਹੜੀ ਕਿ ਫਿਰ ਦਿਲ ਦੀ ਧੜਕਣ ਵਾਂਗ ਮਹਿਸੂਸ ਹੁੰਦੀ ਹੈ। ਉਹਦੇ ਵਿੱਚ ਹੱਥ ਜਿਹੜਾ ਦਿਲ ਤੇਜ਼ੀ ਨਾਲ ਸੁਣਾਈ ਦਿੰਦਾ ਹੈ, ਉਹ ਇੱਕ ਧੜਕਣ ਦੀ ਅਲੱਗ ਬਿਮਾਰੀ ਹੈ। ਤੇ ਉਹ ਇਹ ਸਾਰੀਆਂ ਚੀਜ਼ਾਂ ਡਾਇਗਨੋਸ ਕਰਨੀਆਂ ਪੈਂਦੀਆਂ ਹੈ। ਅਸੀਂ 24 ਘੰਟੇ ਦੀ ECG ਰਿਕਾਰਡ ਕਰਦੇ ਹਾਂ, ਜਿਹਨੂੰ ਅਸੀਂ ਹਾਲਟਰ ਮੋਨੀਟਰਿੰਗ ਕਹਿੰਦੇ ਹਾਂ। ਉਹਦੇ ਵਿੱਚ ਵੀ ਇਹ ਚੀਜ਼ਾਂ ਆ ਸਕਦੀਆਂ ਕਿ ਕੋਈ ਅਰਿਦਮੀਆ ਜਾਂ ਕੋਈ ਜਿਹੜੀ ਦਿਲ ਦੀ ਧੜਕਣ ਦੀ ਇਰੈਗੂਲੈਰਿਟੀ ਵਗੈਰਾ, ਉਹ ਕੋਈ ਜਾਂ ਉਹਦਾ ਇੱਕਦਮ ਵੱਧ ਜਾਣਾ, ਅਚਾਨਕ ਦਿਲ ਦੀ ਧੜਕਣ ਦਾ ਵੱਧ ਜਾਣਾ, ਜਾਂ ਕੋਈ ਹੋਰ ਕਾਰਨ ਵੀ ਜਿੱਦਾਂ ਹਾਰਟ ਦੀ ਕੋਰੋਨਰੀ ਆਰਟਰੀ ਡਿਜ਼ੀਜ਼ ਹੈ, ਉਹਨਾਂ 'ਚ ਵੀ ਕਈ ਵਾਰ ਪੈਲਪੀਟੇਸ਼ਨਸ ਪਰਸੀਵ ਹੁੰਦੀਆਂ। ਤਾਂ ਇਹ ਸਾਰੀਆਂ ਚੀਜ਼ਾਂ ਤੁਹਾਨੂੰ ਅਗਰ ਸਹੀ ਤਰ੍ਹਾਂ ਦੇਖਣਾ ਹੈ ਤਾਂ ਸਭ ਤੋਂ ਪਹਿਲਾਂ ਸਹੀ ਇਲਾਜ ਤਾਂ ਹੀ ਹੋ ਸਕਦਾ ਹੈ ਜੇ ਸਹੀ ਤਰ੍ਹਾਂ ਡਾਇਗਨੋਸਿਸ ਕੀਤਾ ਜਾਵੇ। ਆਪਣੇ ਨੀਅਰੈਸਟ ਕਾਰਡੀਓਲੋਜਿਸਟ ਨੂੰ ਮਿਲੋ ਜਾਂ ਸਾਡੇ ਕੋਲ ਤੁਸੀਂ ਆ ਸਕਦੇ ਹੋ।
0: ਠੀਕ ਹੈ ਡਾਕਟਰ ਸਾਹਿਬ, ਅਗਰ ਤੁਹਾਨੂੰ ਮਿਲਣਾ ਹੋਵੇ ਤਾਂ ਕਦੋਂ ਮਿਲ ਸਕਦੇ ਹਾਂ?

0: ਹਾਂ ਸਾਡੇ ਵੈਸੇ ਤਾਂ ਹਸਪੀਟਲ ਕਦੀ ਵੀ ਆ ਸਕਦੇ ਹੋ, ਵਰਕਿੰਗ ਡੇ ਤੇ ਕਦੀ ਵੀ। ਹਾਂਜੀ
1: ਜੀ, ਸ਼ੁਕਰੀਆ ਜੀ ਪ੍ਰੋਗਰਾਮ ਦੇ ਤਹਿਤ ਕਾਲ ਕਰਨ ਲਈ। ਜੀ ਡਾਕਟਰ ਸਾਹਿਬ, ਅਸੀਂ ਗੱਲ ਕਰ ਰਹੇ ਹਾਂ ਹਾਰਟ ਅਟੈਕ ਬਾਰੇ, ਤੇ ਗੱਲ ਤੁਸੀਂ ਸਾਨੂੰ ਸੰਕੇਤਾਂ ਬਾਰੇ ਵੀ ਦੱਸਿਆ, ਤੇ ਜੀ ਜਿਹੜਾ ਹਾਰਟ ਅਟੈਕ ਦਾ ਮੇਨ ਜਿਹੜਾ ਲੱਛਣ ਵੀ ਮੰਨਿਆ ਜਾਂਦਾ ਕਿ ਜਦੋਂ ਛਾਤੀ ਦੇ ਵਿੱਚ ਦਰਦ ਹੁੰਦਾ ਤੇ ਮੰਨ ਲਿਆ ਜਾਂਦਾ ਵੀ ਕਿਸੇ ਵੀ ਸਾਹਮਣੇ ਵਾਲੇ ਬੰਦੇ ਨੂੰ ਹਾਰਟ ਅਟੈਕ ਆ ਰਿਹਾ, ਕੀ ਛਾਤੀ ਦੇ ਵਿੱਚ ਕਦੋਂ ਦਰਦ ਹੁੰਦਾ ਤੇ ਕੀ ਹਰ ਦਰਦ ਜਿਹੜਾ ਹਾਰਟ ਅਟੈਕ ਨਾਲ ਹੀ ਜੁੜਿਆ ਹੁੰਦਾ?
0: ਦੇਖੋ, ਚੈਸਟ ਪੇਨ ਦੇ ਕਈ ਕਾਰਨ ਹੋ ਸਕਦੇ ਆ। ਸਾਡਾ ਸਰੀਰ ਇੱਕ ਮਾਸਪੇਸ਼ੀਆਂ ਨਾਲ ਬਣਿਆ ਹੋਇਆ ਹੈ
1: ਜੀ।
0: ਚੈਸਟ ਪੇਨ ਦੇ ਲੋਕਲ ਕੌਜ਼ ਵੀ ਹੋ ਸਕਦੇ, ਜਿਵੇਂ ਕਿ ਛਾਤੀ ਦਾ ਦਰਦ ਹੋ ਰਿਹਾ ਹੈ, ਉਹਦੇ ਪਿੱਛੇ ਕਈ ਕਾਰਨ ਹੋ ਸਕਦੇ ਹਨ, ਜਿਵੇਂ ਕਿ ਨੋਨ ਕਾਰਡਿਕ ਕਾਜ਼ਸ ਜਿਹੜੇ ਹੁੰਦੇ ਹੈ, ਜਿਵੇਂ ਕਿ ਐਸੀਡਿਟੀ ਹੁੰਦੀ ਹੈ ਜਾਂ ਮਾਸਪੇਸ਼ੀਆਂ ਦੀ ਦਰਦ, ਮਸਲਸ ਦੀ ਦਰਦ, ਬੋਨਸ ਦੀ ਦਰਦ, ਇਸ ਤਰ੍ਹਾਂ ਦੀਆਂ ਕਈ ਬਿਮਾਰੀਆਂ ਹੋ ਸਕਦੀਆਂ ਹਨ। ਪਰ ਹਾਰਟ ਡਿਜ਼ੀਜ਼ ਕਿਉਂਕਿ ਸਭ ਤੋਂ ਘਾਤਕ ਹੈ, ਇਸ ਕਰਕੇ ਕੋਈ ਵੀ ਚੈਸਟ ਪੇਨ ਕਿਸੇ ਕਿਸਮ ਦੀ ਵੀ ਹੁੰਦੀ ਹੈ ਤਾਂ ਸਾਨੂੰ ਲਾਈਟਲੀ ਨਹੀਂ ਲੈਣਾ ਚਾਹੀਦਾ। ਉਹਦੇ ਵਾਸਤੇ ਆਪਣੇ ਡਾਕਟਰ ਨੂੰ ਇਮੀਡੀਏਟਲੀ ਤੁਹਾਨੂੰ ਕੰਸਲਟ ਕਰਕੇ ਉਹਦਾ ਦੇਖਣਾ ਚਾਹੀਦਾ ਹੈ। ਜੇ ਖਾਸ ਕਰਕੇ ਜਦੋਂ ਹਾਰਟ ਅਟੈਕ ਹੁੰਦਾ ਹੈ ਤਾਂ ਉਦੋਂ ਦਰਦ ਕਾਫੀ ਸਵੀਅਰ ਹੁੰਦੀ ਹੈ ਔਰ ਕੰਟੀਨਿਊਸ ਹੁੰਦੀ ਹੈ, ਜੋ ਕਲਾਸੀਕਲ ਹਾਰਟ ਅਟੈਕ ਦੇ ਵਿੱਚ ਦਰਦ ਹੁੰਦੀ ਹੈ, ਡਿਸਕ੍ਰਾਈਬ ਕੀਤੀ ਹੈ। ਤੇ ਅਗਰ ਕਿਸੇ ਵੀ ਪ੍ਰਕਾਰ ਦੀ ਅਨਯੂਜਲ ਸੈਂਸੇਸ਼ਨ, ਬਰਨਿੰਗ ਸੈਂਸੇਸ਼ਨ ਜਾਂ ਈਵਨ ਉਲਟੀ ਦੇ ਨਾਲ ਜਿਹੜੀ ਐਸੋਸੀਏਟਡ ਹੁੰਦੀ ਹੈ, ਇਹਨਾਂ ਸਾਰਿਆਂ ਦੇ ਵਿੱਚ ਜਿਹੜਾ ਹੈ ਤੁਸੀਂ ਹਮੇਸ਼ਾ ਇਹਨੂੰ ਲਾਈਟਲੀ ਨਹੀਂ ਲੈਣਾ ਚਾਹੀਦਾ ਤੇ ਡਾਕਟਰੀ ਜਾਂਚ ਕਰਾਉਣੀ ਚਾਹੀਦੀ
1: ਜੀ। ਤੇ ਸਾਡੇ ਸਟੂਡੀਓ ਦਾ ਨੰਬਰ ਹੈ ਜਿਹੜਾ ਦੁਬਾਰਾ ਡਾਇਲ ਹੋ ਚੁੱਕਿਆ, ਤੇ ਕਰਦੇ ਹਾਂ ਸ਼੍ਰੋਤਾਗਣ ਨਾਲ ਗੱਲ। ਹੈਲੋ, ਸਤਿ ਸ਼੍ਰੀ ਅਕਾਲ ਜੀ। ਜੀ ਤੁਹਾਡਾ ਅਗਲਾ ਸਵਾਲ, ਹਾਂਜੀ ਡਾਕਟਰ ਸਾਹਿਬ ਨੂੰ ਆਪਣੀ ਗੱਲ ਪੁੱਛੋ ਤੁਸੀਂ।
2: ਹਾਂਜੀ
1: ਹਾਂਜੀ ਬੋਲੋ।
0: ਹਾਂਜੀ ਬੋਲੋ ਜੀ।
2: ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਜੀ।
2: ਡਾਕਟਰ ਸਾਹਿਬ, ਮੇਰੀ ਨਾ ਦਿਲ ਦੀ ਧੜਕਣ ਬਹੁਤ ਜ਼ਿਆਦਾ ਵੱਧ ਜਾਂਦੀ, 200 ਉੱਪਰ ਹੋ ਜਾਂਦੀ, ਕਈ ਵਾਰੀ ਦਿਨ ਚ ਵੀ 2-2, 3-3 ਵਾਰੀ ਵੱਧ ਜਾਂਦੀ ਹੈ।
0: ਹਾਂ ਉਹੀ ਜਿਹੜੀ ਮੈਂ ਹੁਣੇ ਗੱਲ ਕਰ ਰਿਹਾ ਸੀ,
2: ਪਿੱਛੇ ਹੁਣੇ ਹੁਣੇ ਫੋਨ ਆਇਆ ਸੀ, ਮੈਂ ਤਾਂ ਕਰਕੇ ਮੈਂ ਵੀ ਗੱਲ ਸੁਣੀ ਸੀ ਪਹਿਲਾਂ।
0: ਹਾਂ ਤੇ ਧੜਕਣ ਵਧਣ ਦੇ ਜਿਵੇਂ ਹੁੰਦੀ ਜਿਹੜੀ ਵੱਧ ਜਾਂਦੀ ਹੈ ਬਹੁਤ, 200 ਤੋਂ ਉੱਤੇ ਚਲੀ ਜਾਂਦੀ ਹੈ, ਇਹ ਵੀ ਇੱਕ ਬਿਮਾਰੀ ਹੈ। ਇਹਦੇ ਇਹਨੂੰ ਦਵਾਈਆਂ ਨਾਲ ਵੀ ਕੰਟਰੋਲ ਕੀਤਾ ਜਾ ਸਕਦਾ ਹੈ। ਸਭ ਤੋਂ ਪਹਿਲਾਂ ਤਾਂ ਉਹੀ ਮੈਂ ਤੁਹਾਨੂੰ ਗੱਲ ਕਹੀ, ਸਾਨੂੰ ਡਾਇਗਨੋਸਿਸ ਕਰਨਾ ਪੈਂਦਾ ਹੈ। ਉਹ ਡਾਇਗਨੋਸਿਸ ਕਰਨ ਵਾਸਤੇ ਜਿਹੜੀ ਮੈਂ ਅਲੱਗ ਅਲੱਗ ਟੈਸਟ ਦੱਸੇ ਹੈ, ਹੋਲਟਸ ਮੋਨੀਟਰਿੰਗ ਕਰਨੀ ਪੈਂਦੀ ਹੈ, ECG, ECO, ਉਹ ਸਾਰਾ ਇੱਕ ਕਾਰਡਿਕ ਸੈਂਟਰ ਚ ਤੁਸੀਂ ਆਓ, ਸਾਰੇ ਅਸੀਂ ਟੈਸਟ ਕਰਕੇ ਉਹ ਫਿਰ ਅਸੀਂ ਕਿਸੇ ਨਿਰਣੇ
2: ਤੇ ਮੇਰੇ ਹੋਏ ਹੋਏ ਇੱਕੋ ਵੀ ਕਰਾਈਏ, 2-3 ਐਂਜੋਗ੍ਰਾਫੀ ਕਰਾਈਏ, ਨਾਰਮਲ ਹੀ ਆਉਂਦੇ
0: ਦਾ ਨਹੀਂ। ਹੋਲਟਰ ਮੋਨੀਟਰਿੰਗ ਵੇਲੇ ਜਿਹਦੇ 24 ਘੰਟੇ ਦੀ ECG ਰਿਕਾਰਡ ਹੁੰਦੀ ਹੈ, ਉਹ ਸਾਰਾ ਕਰਕੇ ਫਿਰ ਅਸੀਂ ਅੱਗੇ ਵਧਦੇ ਹਾਂ।
2: ਨਹੀਂ ਮੈਨੂੰ ਨਾ ਇਹਨਾਂ ਨੇ ਮਤਲਬ ਦਿੱਲੀ ਵਾਲਿਆਂ ਦੀ ਚੱਲਦੀ ਦਵਾਈ ਮੇਰੀ ਹੁੰਦਾ, ਤੇ ਉਹ ਕਹਿੰਦੇ ਸੀ ਵੀ ਤੁਹਾਡੇ ਨਾੜ ਇੱਕ ਵੱਧ ਆ ਜੀ, ਕੁਦਰਤ ਨੇ ਪਾ ਦੇ ਨਾੜ ਸੜਕ ਕੱਢਣੀ ਪਊਗੀ, ਫਿਰ ਠੀਕ ਹੋਊ, ਇਹਨਾਂ ਤੇ ਠੀਕ ਨਹੀਂ ਹੁੰਦਾ।
0: ਹਾਂ ਉਹਦੇ ਵਿੱਚ ਜਿਹੜੀ ਕਾਮਨ ਬਿਮਾਰੀਆਂ ਹੁੰਦੀਆਂ ਜਿਹੜੀਆਂ ਕਿ ਧੜਕਣ ਨੂੰ 200 ਤੱਕ ਲੈ ਕੇ ਜਾਂਦੀਆਂ ਹਨ, ਉਹ ਕੁਛ ਅੰਦਰ ਪਾਥਵੇ ਬਣ ਜਾਂਦੇ ਆ ਹਾਰਟ ਦੇ ਵਿੱਚ, ਉਹਦੇ ਕਈ ਤਰੀਕੇ ਹੈ, ਉਹਦੇ ਕਈ ਇਲਾਜ ਹੈ, ਦਵਾਈ ਨਾਲ ਵੀ ਹੋ ਸਕਦਾ ਹੈ, ਕੁਛ ਇਨਵੇਸਿਵ ਮੈਥਡ ਵੀ ਹੈਗੇ ਆ, ਉਹਨੂੰ ਬਰਨ ਕਰਕੇ ਅਸੀਂ ਕਰਦੇ ਹਾਂ। ਪਰ ਸਭ ਤੋਂ ਪਹਿਲਾਂ ਡਾਇਗਨੋਸਿਸ ਕਲੀਅਰ ਹੋਣਾ ਚਾਹੀਦਾ, ਉਸ ਤੋਂ ਬਾਅਦ ਹੀ ਅੱਗੇ ਇਲਾਜ ਦਾ ਅਸੀਂ ਸੋਚ ਸਕਦੇ ਹਾਂ। ਦਵਾਈ ਦੇ ਬਾਵਜੂਦ ਵੀ ਵੱਧ ਜਾਂਦੀ ਹੈ, ਔਰ ਦਿਲ ਦੀ ਧੜਕਣ ਸਾਡੇ ਹਿਸਾਬ ਨਾਲ ਉਹ ਜਿਹੜੀ ਅਸੀਂ ਕਹਿ ਰਹੇ ਹਾਂ ਉਹ ਹੁੰਦੀ ਹੈ, ਉਹਦੇ ਇਨਵੇਸਿਵ ਇਲਾਜ ਵੀ ਹੈਗੇ ਆ, ਉਹਨੂੰ ਪਾਥਵੇ ਨੂੰ ਬਰਨ ਕਰ ਸਕਦੇ ਹਾਂ, ਇਸ ਤਰ੍ਹਾਂ ਦੇ ਕਈ ਇਲਾਜ ਹੈਗੇ ਆ। ਪਰ ਸਭ ਤੋਂ ਪਹਿਲਾਂ ਮੈਨੂੰ ਡਾਇਗਨੋਸਿਸ ਕਲੀਅਰ ਹੋਏਗਾ, ਫਿਰ ਉਸ ਤੋਂ ਬਾਅਦ ਹੀ ਅੱਗੇ ਚਰਚਾ ਕੀਤੀ ਜਾ ਸਕਦੀ ਹੈ।
3: ਕੀ ਤੁਹਾਡੇ ਜਾਂ ਤੁਹਾਡੇ ਕਿਸੇ ਆਪਣੇ ਦੇ ਦਿਲ ਨੂੰ ਹੈ ਕਿਸੇ ਖਾਸ ਦੇਖਭਾਲ ਦੀ ਲੋੜ? ਹੁਣ ਘਬਰਾਉਣ ਦੀ ਕੋਈ ਲੋੜ ਨਹੀਂ। ਬਠਿੰਡਾ ਵਿੱਚ ਕ੍ਰਿਸ਼ਨਾ ਸੁਪਰ ਸਪੈਸ਼ਲਿਟੀ ਹਸਪਤਾਲ ਬਾਈਪਾਰਕ ਗਰੁੱਪ ਆਫ ਹਸਪਤਾਲਸ ਲੈ ਕੇ ਆਏ ਨੇ ਦਿਲ ਦੇ ਰੋਗਾਂ ਦਾ ਸਫਲ ਇਲਾਜ। ਡਾਕਟਰ ਰੋਹਿਤ ਮੋਦੀ, ਸੀਨੀਅਰ ਡਾਇਰੈਕਟਰ ਕਾਰਡੀਓਵੈਸਕੁਲਰ ਸਾਇੰਸਿਸ, ਹੁਣ ਤੁਹਾਡੀ ਸੇਵਾ ਲਈ ਹਾਜ਼ਰ ਨੇ। ਦਿਲ ਦੀਆਂ ਨਾੜੀਆਂ ਵਿੱਚ ਸਟੈਂਟਿੰਗ, ਬਾਈਪਾਸ ਸਰਜਰੀ, ਦਿਲ ਦੇ ਛੇਦ ਜਾਂ ਵਾਲਵ ਬਦਲਣ ਦੀ ਸਰਜਰੀ, ਹੁਣ ਹਰ ਮੁਸ਼ਕਿਲ ਇਲਾਜ ਹੋਵੇਗਾ ਬਿਲਕੁਲ ਆਸਾਨ। ਅਤੇ ਸਭ ਤੋਂ ਖਾਸ ਗੱਲ, ਹੁਣ ਆਯੁਸ਼ਮਾਨ ਭਾਰਤ ਸਕੀਮ, CGHS, CAPF ਅਤੇ ਹੋਰ ਪ੍ਰਮੁੱਖ TPA ਤਹਿਤ ਮੁਫ਼ਤ ਜਾਂ ਕੈਸ਼ਲੈਸ ਇਲਾਜ ਦਾ ਲਾਭ ਉਠਾਓ। 24 ਘੰਟੇ ਐਮਰਜੈਂਸੀ ਅਤੇ ਐਂਬੂਲੈਂਸ ਸੇਵਾ ਹਰ ਵੇਲੇ। ਅੱਜ ਹੀ ਸੰਪਰਕ ਕਰੋ ਕ੍ਰਿਸ਼ਨਾ ਸੁਪਰ ਸਪੈਸ਼ਲਿਟੀ ਹਸਪਤਾਲ ਬਾਈਪਾਰਕ ਗਰੁੱਪ ਆਫ ਹਸਪਿਟਲਸ, ਮਾਨਸਾ ਰੋਡ, ਬਠਿੰਡਾ। ਫੋਨ 7431000000 and 0164-51220.

0: 1966 ਤੋਂ ਚੱਲ ਰਹੀ ਨੈਕ ਤੋਂ ਦੂਜੀ ਵਾਰ ਏ ਗ੍ਰੇਡ ਅਤੇ UGC ਤੋਂ ਆਟੋਨੋਮਸ ਸਟੇਟਸ ਦਾ ਦਰਜਾ ਹਾਸਲ ਕਰਨ ਵਾਲੀ ਸ਼ਹਿਰ ਦੀ ਇੱਕ ਲੌਤੀ ਨਾਮਵਰ ਸੰਸਥਾ SST ਗਰਲਸ ਕਾਲਜ ਬਠਿੰਡਾ ਵਿੱਚ ਚੱਲ ਰਹੇ ਕੋਰਸਿਸ BA, BCOM, BSc ਮੈਡੀਕਲ, ਨਾਨ ਮੈਡੀਕਲ, CSM, BCA, BBA, BLib, PGDCA, PGD ਇਨ ਯੋਗਾ, PGD ਇਨ ਬੈਂਕਿੰਗ ਅਤੇ ਇੰਸ਼ੋਰੈਂਸ, PGD ਇਨ ਵੈਬ ਡਿਜ਼ਾਈਨ, MA ਇੰਗਲਿਸ਼, ਹਿੰਦੀ ਅਤੇ ਪੰਜਾਬੀ, MCOM, MSc ਮੈਥਸ, MSc IT, MBA, MCA, MSc ਫੈਸ਼ਨ ਡਿਜ਼ਾਈਨਿੰਗ ਅਤੇ 4 ਸਾਲਾ BA BEd ITF ਵਿੱਚ ਦਾਖਲਾ ਸ਼ੁਰੂ ਹੈ। ਆਧੁਨਿਕ ਸਹੂਲਤਾਂ ਵਾਲਾ ਹੋਸਟਲ, ਕੰਪੀਟੀਸ਼ਨ ਸੈੱਲ, NEP ਅਨੁਸਾਰ 3 ਅਤੇ 4 ਸਾਲਾ UG ਪ੍ਰੋਗਰਾਮਸ, ਹਰ ਵਰਗ ਲਈ ਸਕਾਲਰਸ਼ਿਪ ਸਕੀਮਸ। ਵਧੇਰੀ ਜਾਣਕਾਰੀ ਲਈ SST ਗਰਲਸ ਕਾਲਜ ਅਮਰੀਕ ਸਿੰਘ ਰੋਡ ਬਠਿੰਡਾ ਵਿਖੇ ਵਿਜ਼ਿਟ ਕਰੋ। ਕੰਟੈਕਟ ਨੰਬਰ 94171-59121, 94175-57848 ਅਤੇ 98720-65150।
1: ਤੁਹਾਡੇ ਜਾਂ ਤੁਹਾਡੇ ਕਿਸੇ ਆਪਣੇ ਦੇ ਦਿਲ ਨੂੰ ਹੈ ਕਿਸੇ ਖਾਸ ਦੇਖਭਾਲ ਦੀ ਲੋੜ? ਹੁਣ ਘਬਰਾਉਣ ਦੀ ਕੋਈ ਲੋੜ ਨਹੀਂ। ਬਠਿੰਡਾ ਵਿੱਚ ਕ੍ਰਿਸ਼ਨਾ ਸੁਪਰ ਸਪੈਸ਼ਲਿਟੀ ਹਸਪਤਾਲ ਬਾਈਪਾਰਕ ਗਰੁੱਪ ਆਫ ਹਸਪਤਾਲਸ ਲੈ ਕੇ ਆਏ ਨੇ ਦਿਲ ਦੇ ਰੋਗਾਂ ਦਾ ਸਫਲ ਇਲਾਜ। ਡਾਕਟਰ ਰੋਹਿਤ ਮੋਦੀ, ਸੀਨੀਅਰ ਡਾਇਰੈਕਟਰ ਕਾਰਡੀਓਵੈਸਕੁਲਰ ਸਾਇੰਸਿਸ, ਹੁਣ ਤੁਹਾਡੀ ਸੇਵਾ ਲਈ ਹਾਜ਼ਰ ਨੇ। ਦਿਲ ਦੀਆਂ ਨਾੜੀਆਂ ਵਿੱਚ ਸਟੈਂਟਿੰਗ, ਬਾਈਪਾਸ ਸਰਜਰੀ, ਦਿਲ ਦੇ ਛੇਦ ਜਾਂ ਵਾਲਵ ਬਦਲਣ ਦੀ ਸਰਜਰੀ, ਹੁਣ ਹਰ ਮੁਸ਼ਕਿਲ ਇਲਾਜ ਹੋਵੇਗਾ ਬਿਲਕੁਲ ਆਸਾਨ। ਅਤੇ ਸਭ ਤੋਂ ਖਾਸ ਗੱਲ, ਹੁਣ ਆਯੁਸ਼ਮਾਨ ਭਾਰਤ ਸਕੀਮ, CGHS, CAPF ਅਤੇ ਹੋਰ ਪ੍ਰਮੁੱਖ TPA ਤਹਿਤ ਮੁਫਤ ਜਾਂ ਕੈਸ਼ਲੈਸ ਇਲਾਜ ਦਾ ਲਾਭ ਉਠਾਓ। 24 ਘੰਟੇ ਐਮਰਜੈਂਸੀ ਅਤੇ ਐਂਬੂਲੈਂਸ ਸੇਵਾ ਹਰ ਵੇਲੇ। ਅੱਜ ਹੀ ਸੰਪਰਕ ਕਰੋ ਕ੍ਰਿਸ਼ਨਾ ਸੁਪਰ ਸਪੈਸ਼ਲਿਟੀ ਹਸਪਤਾਲ, ਬਾਈਪਾਰਕ ਗਰੁੱਪ ਆਫ ਹਸਪਤਾਲਸ, ਮਾਨਸਾ ਰੋਡ, ਬਠਿੰਡਾ। ਫੋਨ 7431000000 and 0164-512-000।
2: ਜੀ, ਸਟੂਡੀਓ ਦੀ ਘੜੀ ਮੁਤਾਬਿਕ ਸਮਾਂ 5:46 ਤੇ 10 ਸਕਿੰਟ ਸਿਲਸਿਲਾ ਹੈ ਜੀ ਹੈਲੋ ਡਾਕਟਰ, ਤੇ ਅੱਜ ਅਸੀਂ ਗੱਲ ਕਰ ਰਹੇ ਹਾਂ ਦਿਲ ਦੀਆਂ ਬਿਮਾਰੀਆਂ ਕਾਰਨ, ਲੱਛਣ ਤੇ ਇਲਾਜ, ਤੇ ਹੁਣ ਅਸੀਂ ਗੱਲ ਕਰ ਰਹੇ ਹਾਂ ਹਾਰਟ ਅਟੈਕ ਬਾਰੇ। ਜੀ ਡਾਕਟਰ ਸਾਹਿਬ, ਬਲੱਡ ਪ੍ਰੈਸ਼ਰ ਤੇ ਸ਼ੂਗਰ ਜਿਹੜੇ ਨੇ, ਇਹ ਵੀ ਕੀ ਹਾਰਟ ਅਟੈਕ ਦੇ ਅੱਗੇ ਜਾ ਕੇ ਕਾਰਨ ਬਣਦੇ ਨੇ?
3: ਮੈਂ ਤੁਹਾਨੂੰ ਹੁਣੇ ਹੀ ਗੱਲ ਕੀਤੀ, ਸਭ ਤੋਂ ਇੰਪੋਰਟੈਂਟ ਮਤਲਬ ਬਹੁਤ ਇੰਪੋਰਟੈਂਟ ਕੌਜ਼ ਬਲੱਡ ਪ੍ਰੈਸ਼ਰ ਦਾ ਹੋਣਾ ਹੈ। ਬਲੱਡ ਪ੍ਰੈਸ਼ਰ ਇੱਕ ਬਿਮਾਰੀ ਹੈ ਜਿਹੜੀ ਕਿ ਨਾ ਕੇਵਲ ਹਾਰਟ ਨੂੰ ਇਫੈਕਟ ਕਰਦੀ ਹੈ, ਬੋਡੀ ਦੇ ਹਰ ਅੰਗ ਨੂੰ ਇਫੈਕਟ ਕਰਦੀ ਹੈ, ਬ੍ਰੇਨ ਨੂੰ ਇਫੈਕਟ ਕਰਦੀ ਹੈ, ਕਿਡਨੀ ਨੂੰ ਇਫੈਕਟ ਕਰਦੀ ਹੈ, ਲਿਵਰ ਨੂੰ ਇਫੈਕਟ ਕਰਦੀ ਹੈ। ਇਹ ਸਾਰੀਆਂ ਬਿਮਾਰੀਆਂ ਜਿਹੜੀਆਂ, ਹੋਰ ਪੈਰੀਫਰਲ ਵਾਸਕੂਲਰ ਡਿਜ਼ੀਜ਼ ਹੈ, ਤੋ ਇਹ ਦਿਲ ਦੀਆਂ ਨਸਾਂ ਨੂੰ ਕਮਜ਼ੋਰ ਕਰਦੀ ਹੈ, ਉਹਨਾਂ ਨੂੰ ਸੋਰੀ ਰਿਜਿਡ ਬਣਾਉਂਦੀ ਹੈ, ਜਿਸ ਦੇ ਨਾਲ ਉਹ ਉਸ ਆਰਗਨ ਦੇ ਵਿੱਚ ਬਲੱਡ ਪ੍ਰੋਪਰ ਤਰੀਕੇ ਪ੍ਰੋਪਰ ਪ੍ਰੈਸ਼ਰ ਦੇ ਨਾਲ ਨਹੀਂ ਜਾਂਦਾ, ਤਾਂ ਉਹ ਅਲਟੀਮੇਟਲੀ ਆਰਗਨ ਡੈਮੇਜ ਕਰਦਾ।
2: ਜੀ, ਤੇ ਇਸੇ ਤਰ੍ਹਾਂ ਸਰ, ਸ਼ੂਗਰ ਦੇ ਮਰੀਜ਼ਾਂ ਨੂੰ ਵੀ ਦਿਲ ਦੀ ਬਿਮਾਰੀ ਦਾ ਖਤਰਾ ਕਿਉਂ ਵੱਧ ਰਿਹਾ
3: ਹੈ? ਸ਼ੂਗਰ ਦੇ ਮਰੀਜ਼ ਵੀ ਸੇਮ ਚੀਜ਼ ਹੈ, ਇਹਦੇ ਵਿੱਚ ਜਿਹੜੀ ਸ਼ੂਗਰ ਸਾਡੇ ਸਰੀਰ ਵਿੱਚ ਜ਼ਿਆਦਾ ਮਾਤਰਾ ਦੇ ਵਿੱਚ ਇਕੱਠੀ ਹੋ ਜਾਂਦੀ ਹੈ, ਉਹਨੂੰ ਉਹ ਜਿਹੜੀ ਹੈ ਹਰ ਚੀਜ਼ ਨੂੰ ਗਲਾਈਕੇਟ ਕਰ ਦਿੰਦੀ ਹੈ, ਜਿਵੇਂ ਕੈਮੀਕਲ ਰਿਐਕਸ਼ਨ ਜੇ ਤੁਹਾਨੂੰ ਪਤਾ ਹੋਵੇ, ਜਿਸ ਤਰ੍ਹਾਂ ਸ਼ੂਗਰ ਜਿਵੇਂ ਸਾਡੇ ਆਪਣੇ ਬਾਡੀ 'ਚ ਕੋਲੈਸਟਰੋਲ ਹੁੰਦਾ ਹੈ, ਉਹਨੂੰ ਗਲਾਈਕੇਟ ਜ਼ਿਆਦਾ ਜਦੋਂ ਆਕਸੀਡਾਈਜ਼ਡ ਹੋ ਜਾਂਦਾ ਹੈ, ਇਹਦੇ ਨਾਲ ਬਾਡੀ ਦੇ ਵਿੱਚ ਇਨਫਲਾਮੇਸ਼ਨ ਹੋ ਜਾਂਦੀ ਹੈ, ਉਸ ਇਨਫਲਾਮੇਸ਼ਨ ਕਰਕੇ ਪੂਰੀ ਬਾਡੀ ਜਿਹੜੀ ਹੈ ਬਿਮਾਰ ਹੋ ਜਾਂਦੀ ਹੈ, ਡਿਫਰੈਂਟ ਅੰਗ ਜਿਹੜੇ ਹੈ ਸਾਰੇ ਸਰੀਰ ਦੇ ਪ੍ਰਭਾਵਿਤ ਹੁੰਦੇ ਹੈ, ਜਿਵੇਂ ਕਿ ਬ੍ਰੇਨ ਹੈ, ਹਾਰਟ ਹੈ, ਕਿਡਨੀ ਹੈ, ਲੰਗਸ ਹੈ, ਲਿਵਰ ਹੈ, ਸਾਰੇ ਬਾਡੀ ਤੇ ਇਫੈਕਟ ਆਉਂਦੇ ਹਨ।
2: ਜੀ, ਤੇ ਸਟੂਡੀਓ ਦਾ ਨੰਬਰ ਦੁਬਾਰਾ ਇੱਕ ਵਾਰ ਡਾਇਲ ਹੋ ਚੁੱਕਿਆ, ਕਰਦੇ ਹਾਂ ਗੱਲ। ਹੈਲੋ,
4: ਹੈਲੋ,
2: ਸਤਿ ਸ਼੍ਰੀ ਅਕਾਲ ਜੀ। ਹੈਲੋ,
4: ਹੈਲੋ,
2: ਹਾਂਜੀ, ਸਤਿ ਸ਼੍ਰੀ ਅਕਾਲ ਜੀ, ਤੁਸੀਂ ਆਪਣਾ ਸਵਾਲ ਡਾਕਟਰ ਸਾਹਿਬ ਨੂੰ ਪੁੱਛ ਸਕਦੇ ਹੋ।
4: ਡਾਕਟਰ ਸਾਹਿਬ, ਸਤਿ ਸ਼੍ਰੀ ਅਕਾਲ ਜੀ।
3: ਸਤਿ ਸ਼੍ਰੀ ਅਕਾਲ ਜੀ।
4: ਡਾਕਟਰ ਸਾਹਿਬ ਜੀ, ਕਹਿੰਦਾ ਜੀ, ਮੈਂ ਐਂਜੀਓਗ੍ਰਾਫੀ ਕਰਾਈ ਵੀ ਹੈ ਜੀ।
3: ਹਾਂਜੀ,
4: ਤੇ ਉਹਦੇ ਜਿੰਦਾ ਮੇਰੀਆਂ 3 ਲਾੜਾਂ ਚਿਪਦੀਆਂ ਦੱਸੀਆਂ ਹੋਈਆਂ ਜੀ ਡਾਕਟਰ ਨੇ।
3: ਠੀਕ ਹੈ।
4: ਹਾਂਜੀ, ਤੇ ਉਹਦਾ ਸਟੰਟ ਪੈਣਗੇ ਕੀ ਹੋਊਗਾ ਜੀ?
3: ਦੇਖੋ, ਜਿਹੜੀਆਂ ਇਹਨੂੰ ਕਹਿੰਦੇ ਆ ਕਿ ਮਲਟੀ ਵੈਸਲ ਡਿਜ਼ੀਜ਼ ਹੈ, ਠੀਕ ਹੈ। ਮਲਟੀ ਵੈਸਲ ਡਿਜ਼ੀਜ਼ ਦੇ ਵਿੱਚ ਪਹਿਲੇ ਸਾਨੂੰ ਇਹ ਦੇਖਣਾ ਪਏਗਾ ਕਿ ਤੁਹਾਡੇ ਜਿਹੜੇ ਸਿਮਟਮਸ ਦੇ ਨਾਲ ਕੋਰਿਲੇਟ ਕਰਨਾ ਪਏਗਾ ਕਿ ਕਿੰਨੇ ਸਿਮਟਮ ਹੈ, ਤੁਹਾਡੀ ਹਾਰਟ ਦੀ ਪੰਪਿੰਗ ਕਪੈਸਿਟੀ ਕਿੰਨੀ ਹੈ, ਤੇ ਤੁਹਾਨੂੰ ਕੀ ਤਕਲੀਫਾਂ ਉਹਦੇ ਕਰਕੇ ਹੋ ਰਹੀਆਂ ਹਨ, ਇੱਕ ਗੱਲ। ਦੂਜੀ ਗੱਲ, ਇਹ ਡਿਟਰਮਿਨ ਕਰਨ ਤੋਂ ਬਾਅਦ ਫਿਰ ਗੱਲ ਆਉਂਦੀ ਹੈ ਕਿ ਉਹਦੀ ਅਗਰ ਅਸੀਂ ਅੱਗੇ ਇਲਾਜ ਕਰਨਾ ਹੈ, ਦਵਾਈਆਂ ਨਾਲ ਕਰਨਾ ਹੈ ਜਾਂ ਦਵਾਈਆਂ ਨਾਲ ਕਰਨਾ ਹੈ ਜਾਂ ਉਹਦਾ ਸਟੈਂਟ ਦੇ ਨਾਲ ਕਰਨਾ ਹੈ ਜਾਂ ਉਹਦੀ ਬਾਈਪਾਸ ਸਰਜਰੀ ਕਰਾਉਣੀ ਹੈ, ਠੀਕ ਹੈ। ਇਹ ਡਿਸੀਜਨ ਜਿਹੜਾ ਹੈ, ਦੇਖੋ, ਇਸ ਸਮੇਂ ਤਾਂ ਨਹੀਂ ਹੋ ਸਕਦਾ, ਤੁਸੀਂ ਆਪਣੇ ਨੀਅਰੈਸਟ ਕਾਰਡੀਓਲੋਜਿਸਟ

0: ਨੂੰ ਮਿਲੋ, ਸਾਡੇ ਤੋਂ ਓਪੀਨੀਅਨ ਵੀ ਇਸ ਗੱਲ ਦਾ ਲੈ ਸਕਦੇ ਹੋ। ਤੁਹਾਨੂੰ ਓਪੀਡੀ ਚ ਆ ਕੇ ਸਾਰਾ ਆਪਣੇ ਰਿਪੋਰਟਸ, ਆਪਣੇ ਸਿਮਟਮਸ, ਆਪਣਾ ਸਾਰਾ ਤੁਹਾਨੂੰ ਪਿਛਲਾ ਦਿਖਾਉਣਾ ਪਏਗਾ ਰਿਕਾਰਡ, ਔਰ ਫਿਰ ਅਸੀਂ ਫਾਈਨਲ ਨਤੀਜੇ ਤੇ ਪਹੁੰਚਾਂਗੇ।
1: ਕਿੱਥੇ ਹਸਪਤਾਲ ਹੈ ਜੀ ਆਪਣਾ?
2: ਜੀ ਤੁਸੀਂ ਸਾਡਾ ਪ੍ਰੋਗਰਾਮ ਸੁਣਦੇ ਰਹੋ, ਤੁਹਾਨੂੰ ਸਾਰੀ ਜਾਣਕਾਰੀ ਹੈ ਜਿਹੜੀ ਪ੍ਰੋਗਰਾਮ ਦੇ ਤਹਿਤ ਮਿਲ ਜਾਵੇਗੀ, ਤੇ ਕਾਲ ਕਰਨ ਲਈ ਸ਼ੁਕਰੀਆ ਜੀ। ਡਾਕਟਰ ਸਾਹਿਬ, ਬਲੱਡ ਪ੍ਰੈਸ਼ਰ ਤੇ ਕੋਲੇਸਟ੍ਰੋਲ ਦੀ ਜਿਹੜੀ ਜਾਂਚ ਹੈ, ਸਾਨੂੰ ਕਿੰਨੀ ਵਾਰ ਕਰਵਾਉਣੀ ਚਾਹੀਦੀ ਹੈ ਵੀ ਤਾਂ ਕਿ ਅਸੀਂ ਹਾਰਟ ਅਟੈਕ ਵਰਗੀ ਡਿਜ਼ੀਜ਼ ਤੋਂ ਬਚ ਸਕੀਏ?
0: ਕੋਲੇਸਟ੍ਰੋਲ ਇੱਕ ਦਾ ਵੱਧ ਹੋਣਾ ਇੱਕ ਬੜਾ ਇੰਪੋਰਟੈਂਟ ਕਾਜ਼ ਹੈ
2: ਜੀ
0: ਹਾਰਟ ਪ੍ਰੋਬਲਮ ਦਾ ਔਰ ਹਾਰਟ ਅਟੈਕ ਅਲਟੀਮੇਟਲੀ ਬਣਨ ਦਾ
2: ਜੀ।
0: ਦੇਖੋ ਇਹ ਜਿਹੜੀ ਬਿਮਾਰੀ ਹੈ, ਕੁਛ ਕੋਲੇਸਟ੍ਰੋਲ ਦੀ ਬਿਮਾਰੀ ਜੈਨੇਟਿਕ ਬਣੀ ਗਈ ਹੈ
2: ਜੀ।
0: ਕੁਛ ਲੋਕ ਹੋਮੋਜ਼ਾਈਗਸ ਕਹਿੰਦੇ ਆ, ਹੋਮੋਜ਼ਾਈਗਸ ਜਿਹਨਾਂ ਦੀ ਪਰਟੀਕੁਲਰ ਜੀਨ ਹੁੰਦਾ ਉਹਨਾਂ ਦੇ ਵਿੱਚ ਕੋਲੇਸਟ੍ਰੋਲ ਜਨਮ ਤੇ ਹੀ ਵੱਧਦਾ, ਜਨਮ ਦੇ ਨਾਲ ਹੀ ਵੱਧ ਜਾਂਦਾ ਹੈ
2: ਇਸ ਤਰ੍ਹਾਂ,
0: ਵਿਰਾਸਤ ਨਹੀਂ ਕਹਿ ਸਕਦੇ, ਜੀਨਸ ਦੇ ਵਿੱਚ ਮਿਲਦਾ ਹੈ ਠੀਕ ਹੈ। ਉਹਦੇ ਵਿੱਚ ਕੀ ਹੁੰਦਾ ਕਿ ਬਚਪਨ ਤੋਂ ਹੀ ਬਾਡੀ ਦੇ ਵਿੱਚ ਕੋਲੇਸਟ੍ਰੋਲ ਬਹੁਤ ਜ਼ਿਆਦਾ ਹੁੰਦਾ ਹੈ ਔਰ ਜਿਹੜੀ ਬਿਮਾਰੀ ਹੈ ਬੜੀ ਜਲਦੀ ਮੈਨੀਫੈਸਟ ਕਰ ਜਾਂਦੀ ਹੈ। ਮਤਲਬ ਜਿਵੇਂ ਕਿ ਯੰਗ ਏਜ ਦੇ ਵਿੱਚ 20-25 ਸਾਲ 30 ਸਾਲ ਦੀ ਉਮਰ ਦੇ ਵਿੱਚ ਹੀ ਕਈ ਮਰੀਜ਼ਾਂ ਨੂੰ ਹਾਰਟ ਅਟੈਕ ਹੋ ਜਾਂਦਾ ਹੈ। ਉਸਦਾ ਕਾਰਨ ਹੈ ਜਮਾਂਦਰੂ ਜਿਹੜਾ ਕੋਲੇਸਟ੍ਰੋਲ ਹਾਈ ਹੋਣਾ ਹੈ
2: ਜੀ,
0: ਇੱਕ ਕਾਰਨ, ਸਾਰੇ ਕਾਰਨ ਨਹੀਂ ਲਈ ਇੱਕ ਕਾਰਨ ਉਹਨੂੰ ਠੀਕ ਹੈ। ਤੇ ਉਹਨਾਂ ਮਰੀਜ਼ਾਂ ਦੇ ਵਿੱਚ ਜਿਨ੍ਹਾਂ ਦੇ ਵਿੱਚ ਬਚਪਨ ਤੋਂ ਹੀ ਕੋਲੇਸਟ੍ਰੋਲ ਬਹੁਤ ਜ਼ਿਆਦਾ ਹੈ, ਅੱਜ ਕੱਲ੍ਹ ਜਿਹੜੀਆਂ ਰਿਕਮੈਂਡੇਸ਼ਨ ਆਈਆਂ ਹਨ ਉਹਨਾਂ ਨੂੰ ਇਲਾਜ 20-25 ਸਾਲ ਤੋਂ ਕਹਿੰਦੇ ਸ਼ੁਰੂ ਕਰ ਦਿਓ
2: ਜੀ,
0: ਦਵਾਈ ਦੇ ਕੇ ਜਿਹੜਾ ਕੋਲੇਸਟ੍ਰੋਲ ਘੱਟ ਕਰਨਾ ਚਾਹੀਦਾ ਹੈ
2: ਜੀ।
0: ਕਿਉਂਕਿ ਲਾਈਫ ਸਟਾਈਲ ਮਈਅਰਸ ਦੇ ਨਾਲ ਉਹ ਕੋਲੇਸਟ੍ਰੋਲ ਇੰਨਾ ਜ਼ਿਆਦਾ ਹੁੰਦਾ ਹੈ ਕਿ ਕੱਲੀ ਲਾਈਫ ਸਟਾਈਲ ਮਈਅਰਸ ਦੇ ਨਾਲ ਉਹ ਠੀਕ ਨਹੀਂ ਹੋ ਸਕਦਾ। ਉਹਦੇ ਵਾਸਤੇ ਕਾਫੀ ਪੋਟੈਂਟ ਦਵਾਈਆਂ ਅੱਜ ਕੱਲ੍ਹ ਮਾਰਕੀਟ 'ਚ ਆਈਆਂ ਹਨ, ਕਾਫੀ ਚੰਗੇ ਇਲਾਜ ਮਾਰਕੀਟ 'ਚ ਆਏ ਹਨ। ਜੇ ਅਸੀਂ ਉਹਨਾਂ ਨਾਲ ਕੋਲੇਸਟ੍ਰੋਲ ਕੰਟਰੋਲ ਕਰੀਏ ਤਾਂ ਡੈਫੀਨੇਟਲੀ ਅਸੀਂ ਆਪਣੀ ਜ਼ਿੰਦਗੀ ਨੂੰ ਸੁਧਾਰ ਸਕਦੇ ਹਾਂ। ਉਸੇ ਤਰ੍ਹਾਂ ਅਗਰ ਹੋਮੋਜ਼ਾਈਗਸ ਕੋਲੇਸਟ੍ਰੋਲੀਮੀਆ ਨਹੀਂ ਵੀ ਹੈ
2: ਜੀ,
0: ਸਾਡੀ ਬਾਡੀ ਵਿੱਚ ਜਿਹੜਾ ਹੈ ਸਾਡਾ ਅੱਜ ਕੱਲ ਦੀ ਦਿਨਚਰੀਆ, ਆਪਣਾ ਫੈਟ, ਆਪਣਾ ਡਾਇਟ ਔਰ ਸਭ ਚੀਜ਼ਾਂ ਇਸ ਤਰ੍ਹਾਂ ਦੀਆਂ ਹੈਗੀਆਂ ਜਿਹਦੇ ਨਾਲ ਜਿਹੜੀ ਹੈ ਕੋਲੇਸਟ੍ਰੋਲ ਦੀ ਮਾਤਰਾ ਸਾਡੇ ਸਰੀਰ ਚ ਵੱਧ ਜਾਂਦੀ ਹੈ। ਇੱਕ ਪਹਿਲੇ ਜਿਹੜੇ ਸਾਡੇ ਪੂਰਵਜ ਮੰਨੇ ਜਾਂਦੇ ਜਿਵੇਂ ਚਿੰਪੈਂਜ਼ੀ ਹੈ ਜਾਂ ਉਹਨਾਂ ਦੇ ਵਿੱਚ ਕੋਲੇਸਟ੍ਰੋਲ ਬਹੁਤ ਘੱਟ ਮੰਨਿਆ ਜਾਂਦਾ ਸੀ
2: ਜੀ।
0: ਅੱਜ ਇੱਕ ਹਿਊਮਨ ਬੀਇੰਗ ਦੇ ਵਿੱਚ ਅਸੀਂ ਆਪਣੇ ਜੀਨ ਇਸ ਤਰ੍ਹਾਂ ਅਡੈਪਟ ਕਰ ਲਏ ਕਿ ਉਹ ਹੌਲੀ ਹੌਲੀ ਹੁਣ ਜਨਮ ਤੇ ਹੀ ਸਾਡਾ ਕੋਲੇਸਟ੍ਰੋਲ ਜਿਹੜਾ ਹੈ ਉਹ ਇੱਕ ਸਾਡੇ ਜਿਹੜੇ ਪੂਰਵਜ ਹੈ ਉਹਨਾਂ ਤੋਂ ਆਲਰੇਡੀ ਜ਼ਿਆਦਾ ਹੁੰਦਾ ਹੈ ਬਚਪਨ ਤੋਂ, ਕਿਉਂਕਿ ਉਹ ਸਾਰਾ ਸਾਡੀ ਜੀਨਸ ਦੇ ਵਿੱਚ ਆ ਗਿਆ ਹੈ। ਹੁਣ ਅਸੀਂ ਕੋਲੇਸਟ੍ਰੋਲ ਪ੍ਰੋਡਿਊਸ ਕਰਨਾ ਜ਼ਿਆਦਾ ਕਰ ਦਿੱਤਾ ਹੈ ਤੇ ਇਹਦੀ ਜੇ ਕੋਲੇਸਟ੍ਰੋਲ ਜ਼ਿਆਦਾ ਹੋਵੇ, ਅੱਜ ਕੱਲ 30 ਸਾਲ ਦੀ ਉਮਰ ਤੋਂ ਇਹਦਾ ਇਲਾਜ ਦੱਸਿਆ ਗਿਆ ਹੈ, ਜਿੰਨੀ ਲੰਬੀ ਡਿਊਰੇਸ਼ਨ ਚ ਕੋਲੇਸਟ੍ਰੋਲ ਜ਼ਿਆਦਾ ਰਹਿੰਦਾ ਹੈ ਔਰ ਜਿੰਨਾ ਉਹਦਾ ਲੈਵਲ ਜ਼ਿਆਦਾ ਰਹਿੰਦਾ ਹੈ ਇਹਨੂੰ ਮਲਟੀਪਲਾਈ ਕਰਕੇ ਇੱਕ ਰਿਜ਼ਲਟ ਕੱਢਿਆ ਜਾਂਦਾ ਹੈ ਕਿ ਆਉਣ ਵਾਲੇ 10 ਸਾਲ ਦੇ ਵਿੱਚ ਅਗਰ ਇੰਨਾ ਕੋਲੇਸਟ੍ਰੋਲ ਲੈਵਲ ਹੈ ਔਰ ਇੰਨੇ ਸਾਲ ਵਾਸਤੇ ਸਾਡੀ ਬਾਡੀ ਦੇ ਅੰਡਰ ਹੈ ਤਾਂ ਸਾਨੂੰ ਇੰਨਾ ਰਿਸਕ ਹੈ। ਸੋ ਇਸ ਤਰ੍ਹਾਂ ਅਸੀਂ ਰਿਸਕ ਕੈਲਕੂਲੇਟ ਕਰ ਸਕਦੇ ਹਾਂ ਔਰ ਨਤੀਜਾ ਇਹ ਹੈ ਕਿ ਅਗਰ ਅਸੀਂ ਰੂਟੀਨਲੀ ਚੈੱਕਅਪ ਕਰਾਉਂਦੇ ਹਾਂ, ਕੋਲੇਸਟ੍ਰੋਲ ਬਾਰੇ ਜਾਣਦੇ ਹਾਂ ਤਾਂ ਅਸੀਂ ਉਹਨੂੰ ਕੰਟਰੋਲ ਕਰ ਸਕਦੇ ਹਾਂ। ਈਵਨ ਮੈਂ ਯੰਗ ਬੰਦਿਆਂ ਨੂੰ ਜਿਹੜੇ 25 ਸਾਲ ਦੇ ਆ 30 ਸਾਲ ਦੇ ਉਹਨਾਂ ਨੂੰ ਵੀ ਕਹਾਂਗਾ ਕਿ ਆਪਣਾ ਕੋਲੇਸਟ੍ਰੋਲ ਚੈੱਕ ਕਰਾਓ,
2: ਰੈਗੂਲਰ ਚੈੱਕਅਪ ਇਜ਼ ਲੋਡ ਇੰਪੋਰਟੈਂਟ ਜੀ। ਤੇ ਕੋਸਟ ਹੋ ਤਾਂ ਸਾਡੇ ਨਾਲ ਟੈਲੀਫੋਨ ਲਾਈਨ ਤੇ ਨੇ ਕਰਦੇ ਆ ਗੱਲ। ਹੈਲੋ
3: ਹੈਲੋ ਜੀ, ਸਤਿ ਸ਼੍ਰੀ ਅਕਾਲ ਜੀ।
2: ਸਤਿ ਸ਼੍ਰੀ ਅਕਾਲ ਜੀ, ਤੁਹਾਡਾ ਅਗਲਾ ਸਵਾਲ ਡਾਕਟਰ ਸਾਹਿਬ ਨੂੰ ਆਪਣੀ ਗੱਲ ਪੁੱਛੋ।
3: ਡਾਕਟਰ ਸਾਹਿਬ ਜੀ, ਸਤਿ ਸ਼੍ਰੀ ਅਕਾਲ।
4: ਸਤਿ ਸ਼੍ਰੀ ਅਕਾਲ ਜੀ।
3: ਸਰ ਜੀ, ਮੈਂ ਨਾ ਛਾਤੀ ਚ ਦਿਲ ਰੁਕਦਾ ਗਾ ਜੀ।
4: ਕੀ ਰੁਕਦਾ?
3: ਦਿਲ ਰੁਕਦਾ ਜੀ, ਹਾਰਟ।
4: ਅੱਛਾ,
3: ਤੇ ਜਦੋਂ ਰੋਟੀ ਖਾਣੀ ਆ ਜੀ ਉਦੋਂ ਵੀ ਉੱਥੋਂ ਆਉਣ ਲੱਗ ਜਾਂਦਾ ਹੈਗਾ, ਵੀ ਇਹ ਦਿਲ ਕੇ ਰੁਕਣ ਕਰਕੇ ਆ ਤਾਂ ਕਿਵੇਂ ਹੈ ਜੀ?
0: ਹਾਂ ਦੇਖੋ, ਜਿਹੜਾ ਤੁਸੀਂ ਬੋਲ ਰਹੇ ਹੋ ਉਹ ਕਹਿਣਾ ਬੜਾ ਮੁਸ਼ਕਿਲ ਹੈ। ਦਿਲ ਰੁਕਣ ਦਾ ਮਤਲਬ ਇਹ ਵੀ ਹੋ ਸਕਦਾ ਹੈ ਕਿ ਕਈ ਵਾਰ ਹਾਰਟ ਦੀ ਗਤੀ ਜਿਹੜੀ ਹੈ ਵਿੱਚੋਂ ਵਿੱਚੋਂ ਸਲੋ ਹੁੰਦੀ ਹੈ, ਆਪਣੇ ਆਪ ਨੈਚੁਰਲ ਹੁੰਦੀ ਹੈ। ਉਹ ਹੋ ਸਕਦਾ ਬਿਮਾਰੀ ਹੋ ਸਕਦਾ ਹੈ, ਨੋਰਮਲ ਵੀ ਹੋ ਸਕਦਾ ਹੈ। ਤੇ ਜਿਹੜੀ ਤੁਸੀਂ ਹੱਥੋਂ ਆਉਣ ਵਾਲੀ ਗੱਲ ਕਹੀ ਹੈ ਉਹ ਵੀ ਨੋਰਮਲ ਵੀ ਹੋ ਸਕਦੀ ਹੈ, ਬਿਮਾਰੀ ਵੀ ਹੋ ਸਕਦੀ ਹੈ। ਤਾਂ ਇਸ ਕਰਕੇ ਰੇਡੀਓ ਤੇ ਗੱਲ ਕਰਨੀ ਬਹੁਤ ਮੁਸ਼ਕਿਲ ਹੈ। ਮੇਰੇ ਖਿਆਲ ਚ ਤੁਸੀਂ ਕਿਸੇ ਕਾਰਡੀਓਲੋਜਿਸਟ ਕੋਲ ਜਾ ਕੇ ਇਹਦਾ ਵਿਵਰਣ ਕਰੋ, ਸਾਡੇ ਕੋਲ ਆਉਣਾ, ਸਾਡੇ ਕੋਲ ਆ ਸਕਦੇ ਹੋ
2: ਜੀ। ਜੀ ਡਾਕਟਰ ਸਾਹਿਬ, ਅਸੀਂ ਗੱਲ ਕਰ ਰਹੇ ਹਾਂ ਹਾਰਟ ਅਟੈਕ ਬਾਰੇ, ਤੇ ਕੋਈ ਵੀ ਰੋਗ ਹੋਵੇ ਉਸਦਾ ਖਾਣ ਪੀਣ ਤੇ ਸਾਡੀ ਜੀਵਨ ਸ਼ੈਲੀ ਨਾਲ ਅੱਜੋਕੇ ਸਮੇਂ ਦੇ ਵਿੱਚ ਹਰ ਬਿਮਾਰੀ ਜੁੜੀ ਹੋਈ ਹੈ, ਤੇ ਫਿਰ ਦਿਲ ਨੂੰ ਤੰਦਰੁਸਤ ਰੱਖਣ ਲਈ ਸਾਡੀ ਜੀਵਨ ਸ਼ੈਲੀ ਕਿਹੋ ਜਿਹੀ ਹੋਣੀ ਚਾਹੀਦੀ ਹੈ?
0: ਬਿਲਕੁਲ ਠੀਕ ਕੁਐਸਚਨ ਤੁਸੀਂ ਕੀਤਾ ਹੈ, ਕਿਉਂਕਿ ਪ੍ਰੀਵੈਂਸ਼ਨ ਜਿਹੜੀ ਹੈ ਉਹ

0: ਸਭ ਤੋਂ ਇੰਪੋਰਟੈਂਟ ਹੈ। ਸਾਨੂੰ ਚਾਹੀਦਾ ਕਿ ਅਸੀਂ ਪ੍ਰੀਵੈਂਸ਼ਨ ਤੇ ਜ਼ਿਆਦਾ ਜ਼ੋਰ ਦਈਏ ਤਾਂ ਕਿ ਇਸ ਬਿਮਾਰੀ ਨੂੰ ਹੋਣ ਹੀ ਨਾ ਦਈਏ, ਕਿਉਂਕਿ ਇਹ ਬਿਮਾਰੀ ਘਾਤਕ ਹੈ। ਹਾਲਾਂਕਿ ਬਹੁਤ ਸਾਰੇ ਇਲਾਜ ਇਸ ਸਮੇਂ ਅਸੀਂ ਪੂਰੀ ਤਰ੍ਹਾਂ ਇਕੁਪਡ ਹਾਂ ਸਾਰੇ ਸਮਾਨ ਦੇ ਨਾਲ, ਪਰ ਉਹੀ ਵਾਲੀ ਗੱਲ ਹੈ ਜਿਵੇਂ ਜੰਗ ਹੁੰਦੀ ਹੈ ਉਹਦੇ ਵਿੱਚ ਫਿਰ ਨੁਕਸਾਨ ਤਾਂ ਹੁੰਦਾ ਹੀ ਹੈ, ਚਾਹੇ ਉਹ ਦੇਸ਼ ਕਿੰਨਾ ਮਰਜ਼ੀ ਇਕੁਪਡ ਹੋਵੇ, ਏਦਾਂ ਹੋ ਨਹੀਂ ਸਕਦਾ ਕਿ ਉਸ ਦੇਸ਼ ਦਾ ਨੁਕਸਾਨ ਨਾ ਹੋਵੇ, ਚਾਹੇ ਉਹ ਫਾਈਨੈਂਸ਼ੀਅਲ ਹੋਏਗਾ ਜਾਂ ਉਸੇ ਤਰ੍ਹਾਂ ਇਹ ਬਿਮਾਰੀ ਜਦੋਂ ਸਾਡੇ ਸਰੀਰ ਤੇ ਅਟੈਕ ਕਰਦੀ ਹੈ ਤਾਂ ਸਰੀਰ ਦਾ ਨੁਕਸਾਨ ਹੋਣਾ ਲਾਜ਼ਮੀ ਹੈ, ਤੇ ਅਸੀਂ ਜੇ ਪ੍ਰੀਵੈਂਟ ਕਰਦੇ ਹਾਂ ਪਹਿਲੇ ਤਾਂ ਡੈਫੀਨੇਟਲੀ ਉਹ ਬੈਟਰ ਮੰਨਿਆ ਜਾਏਗਾ। ਇਹਨੂੰ ਪ੍ਰੀਵੈਂਟ ਕਰਨ ਵਾਸਤੇ ਮੈਂ ਤੁਹਾਨੂੰ ਜਿਵੇਂ ਰਿਸਕ ਫੈਕਟਰ ਦੱਸੇ ਆ ਜਿਹੜੇ ਕਿ ਬਦਲੇ ਜਾ ਸਕਦੇ ਆ, ਪਹਿਲੇ ਹੀ ਵਰਡ ਇਸ਼ੂ ਇਹੀ ਕੀਤਾ ਸੀ ਜਿਹੜੇ ਬਦਲੇ ਜਾ ਸਕਦੇ, ਬਦਲੇ ਜਾ ਸਕਦੇ ਆ ਮਤਲਬ ਬਲੱਡ ਪ੍ਰੈਸ਼ਰ ਅੱਛੀ ਤਰ੍ਹਾਂ ਕੰਟਰੋਲ ਕਰਕੇ ਰੱਖੋ, ਆਪਣੇ ਡਾਕਟਰ ਨੂੰ ਰੈਗੂਲਰ ਵਿਜ਼ਿਟਸ ਕਰੋ, ਪਹਿਲੀ ਗੱਲ ਤਾਂ ਡਾਇਗਨੋਜ਼ ਕਰੋ, ਕਿਉਂਕਿ ਬਲੱਡ ਪ੍ਰੈਸ਼ਰ ਇੱਕ ਸਾਇਲੈਂਟ ਕਿਲਰ ਹੈ। ਸਿਮੀਲਰਲੀ ਡਾਇਬਟੀਜ਼ ਜਿਹੜੀ ਹੈ ਇੱਕ ਸਾਇਲੈਂਟ ਕਿਲਰ ਹੈ, ਪਤਾ ਹੀ ਨਹੀਂ ਚੱਲਦਾ ਅੰਦਰ ਡਾਇਬਟੀਜ਼ ਹੋ ਗਈ, ਪਤਾ ਹੀ ਨਹੀਂ ਚੱਲਦਾ ਅੰਦਰ ਬਲੱਡ ਪ੍ਰੈਸ਼ਰ ਵੱਧ ਗਿਆ, ਪਤਾ ਹੀ ਨਹੀਂ ਚੱਲਦਾ ਕਿ ਸਰੀਰ ਦੇ ਅੰਦਰ ਕੋਲੈਸਟ੍ਰੋਲ ਵਧਿਆ ਹੋਇਆ। ਬਾਕੀ ਜਿਹੜੀਆਂ ਨਸ਼ੀਲੇ ਪਦਾਰਥ ਦੀਆਂ ਵਰਤੋਂ ਕਰਨੀ ਹੈ ਉਹ ਸਾਡੇ ਅੰਦਰ ਕੰਟਰੋਲ ਹੈ, ਉਹ ਨਾ ਕਰੋ। ਸਮੋਕਿੰਗ ਨਹੀਂ ਕਰਨੀ ਚਾਹੀਦੀ, ਹੋਰ ਨਸ਼ੀਲੇ ਪਦਾਰਥਾਂ ਦੀ ਵਰਤੋਂ ਨਹੀਂ ਕਰਨੀ ਚਾਹੀਦੀ, ਅਲਕੋਹਲ ਮੇਰੇ ਹਿਸਾਬ ਨਾਲ ਤਾਂ ਨਹੀਂ ਲੈਣੀ ਚਾਹੀਦੀ, ਪਰ ਜੇ ਬਹੁਤੀ ਲੈਣੀ ਹੈ ਤਾਂ ਘੱਟੋ ਘੱਟ ਬਿਲਕੁਲ ਕਦੀ ਕਦੀ, ਔਰ ਇਸ ਤਰ੍ਹਾਂ ਦੀਆਂ ਜਿਹੜੀਆਂ ਨਸ਼ੀਲੀਆਂ ਚੀਜ਼ਾਂ ਹੈ ਉਹਨਾਂ ਨੂੰ ਅਵੋਇਡ ਕਰਨਾ ਚਾਹੀਦਾ ਹੈ, ਔਰ ਆਪਣੇ ਵੇਟ ਦਾ ਧਿਆਨ ਰੱਖਣਾ ਬਹੁਤ ਜ਼ਰੂਰੀ ਹੈ, ਬੋਡੀ ਵੇਟ ਵਧਣ ਨਹੀਂ ਦੇਣਾ, ਉਹਦੇ ਵਾਸਤੇ ਸਾਨੂੰ ਰੈਗੂਲਰ ਐਕਸਰਸਾਈਜ਼ ਬਹੁਤ ਜ਼ਰੂਰੀ ਹੈ। ਇੱਕ ਦਿਨ ਚਰਿਆ ਬਣਾਓ ਜਿਹਦੇ ਵਿੱਚ ਰੈਗੂਲਰ ਐਕਸਰਸਾਈਜ਼ ਕੀਤੀ ਜਾਵੇ, ਐਕਸਰਸਾਈਜ਼ ਕਿਵੇਂ ਕਰਨੀ ਹੈ, ਡਾਇਟ ਕਿਵੇਂ ਖਾਣੀ ਹੈ, ਇਹ ਆਪਣੇ ਵਿੱਚ ਹੀ ਇੱਕ ਪੂਰਾ ਸਬਜੈਕਟ ਹੈ, ਮੈਂ ਬਹੁਤਾ ਡਿਟੇਲ ਚ ਨਹੀਂ ਜਾ ਪਾਵਾਂਗਾ, ਲੇਕਿਨ ਆਪਣੇ ਡਾਇਟ ਦਾ ਧਿਆਨ ਰੱਖੋ, ਆਪਣੇ ਇਹਨਾਂ ਬਿਮਾਰੀਆਂ ਦਾ ਧਿਆਨ ਰੱਖੋ, ਕੰਟਰੋਲ ਕਰਕੇ ਰੱਖੋ, ਡਾਇਬਟੀਜ਼ ਨੂੰ ਕੰਟਰੋਲ ਕਰਕੇ ਰੱਖੋ, ਬਲੱਡ ਪ੍ਰੈਸ਼ਰ ਨੂੰ ਕੰਟਰੋਲ ਕਰਕੇ ਰੱਖੋ, ਡਾਕਟਰਸ ਦੀ ਸਹਾਇਤਾ ਲਓ, ਪਹਿਲੇ ਤਾਂ ਡਾਇਗਨੋਜ਼ ਕਰਾਓ, ਫਿਰ ਉਹਨਾਂ ਨੂੰ ਕੰਟਰੋਲ ਕਰਕੇ ਰੱਖੋ, ਡਾਕਟਰਸ ਦੀ ਸਹਾਇਤਾ ਲਓ, ਔਰ ਆਪਣਾ ਧਿਆਨ ਰੱਖੋ
1: ਜੀ। ਤੇ ਹੋਰ ਸਰੋਤਾ ਟੈਲੀਫੋਨ ਲਾਈਨ ਤੇ ਸਾਡੇ ਨਾਲ ਜੁੜੇ ਨੇ, ਕਰਦੇ ਆ ਗੱਲ। ਹੈਲੋ ਹੈਲੋ
2: ਹੈਲੋ ਹਾਂਜੀ,
1: ਸਤਿ ਸ੍ਰੀ ਅਕਾਲ ਜੀ, ਆਪਣੀ ਗੱਲ ਰੱਖੋ।
2: ਜਲਦੀ ਧੜਕਾ ਵਧ ਗਈ ਹੈ ਜੀ।
0: ਹਾਂ, ਤੁਸੀਂ ਮੇਰੇ ਖਿਆਲ ਪਹਿਲੇ ਵੀ ਸੁਣੀ ਹੋਣੀ ਮੇਰੀ ਗੱਲ ਵਾਰਤਾ, ਮੈਂ ਦੋ ਹੁਣੇ ਤੁਸੀਂ ਸੁਣ ਰਹੇ ਸੀ, ਮੈਂ ਦੋ ਤੁਹਾਡੇ ਸਰੋਤਾਵਾਂ ਨੂੰ ਹੁਣੇ ਐਸੀ ਬਾਰੇ ਗੱਲ ਕੀਤੀ ਹੈ ਕਿ ਦਿਲ ਦੀ ਧੜਕਣ ਜਿਹੜੀ ਹੈ ਉਹ ਕਈ ਕਾਰਨਾਂ ਕਰਕੇ ਵੱਧ ਸਕਦੀ ਹੈ, ਤੇ ਉਹਦਾ ਪ੍ਰੋਪਰ ਡਾਇਗਨੋਸਿਸ ਹੋਣਾ ਚਾਹੀਦਾ ਹੈ।
2: ਰੋਟੀ ਖਾ ਕੇ ਜ਼ਿਆਦਾ ਵੱਧ ਜਾਂਦੀ ਹੈ ਜੀ।
0: ਹਾਂ, ਰੋਟੀ ਖਾ ਕੇ ਅਗਰ ਵੱਧਦੀ ਹੈ ਉਹਦੇ ਵੀ ਕਈ ਕਾਰਨ ਹੋ ਸਕਦੇ ਆ। ਇਸ ਤਰ੍ਹਾਂ ਇੱਕ ਸਿਮਟਮ ਤੇ ਇੱਕਦਮ ਮੈਂ ਕੋਈ ਡਾਇਗਨੋਸਿਸ ਫਿੱਟ ਨਹੀਂ ਕਰ ਸਕਦਾ, ਤੋ ਤੁਸੀਂ ਆਪਣੇ ਨੀਅਰੈਸਟ ਕਾਰਡੀਓਲੋਜਿਸਟ ਨੂੰ ਮਿਲੋ ਜਾਂ ਸਾਨੂੰ ਓਪੀਡੀ ਦੇ ਵਿੱਚ ਮਿਲੋ, ਸਾਰਾ ਤੁਹਾਡਾ ਬਿਓਰਾ ਲੈ ਕੇ ਫਿਰ ਅਸੀਂ ਕਿਸੇ ਨਤੀਜੇ ਤੇ ਪਹੁੰਚਾਂਗੇ, ਪਹਿਲੇ ਡਾਇਗਨੋਸਿਸ ਬਣਾਵਾਂਗੇ, ਡਾਇਗਨੋਸਿਸ ਬਣੇਗਾ ਤਾਂ ਹੀ ਟ੍ਰੀਟਮੈਂਟ ਹੋ ਸਕਦਾ ਹੈ। ਨਹੀਂ ਨਹੀਂ, ਏਦਾਂ ਨਹੀਂ ਪਤਾ ਲੱਗਦਾ ਹੈ, ਸਾਰੇ ਟੈਸਟ ਸਾਰੇ ਆਪਣੇ ਸਿਮਟਮ ਸਾਰਾ ਕੁਛ ਲੈ ਕੇ ਤੁਸੀਂ ਇੱਕ ਓਪੀਡੀ ਚ ਆਓ ਤਾਂ ਹੀ ਅੱਗੇ ਕੁਛ ਅਸੀਂ
2: ਨਤੀਜਾ ਖਰਚਾ ਆ ਜਾਂਦਾ ਜੀ।
1: ਤੁਸੀਂ ਡਾਕਟਰ ਸਾਹਿਬ ਨੂੰ ਜਦੋਂ ਮਿਲੋਗੇ ਉਹ ਸਾਰੀ ਗੱਲ ਮੌਕੇ ਤੇ ਹੋ ਜਾਊਗੀ, ਤੇ ਪ੍ਰੋਗਰਾਮ ਦੇ ਤਹਿਤ ਕਾਲ ਕਰਨ ਲਈ ਸ਼ੁਕਰੀਆ ਜੀ। ਸਮਾਂ 5:53 ਤੇ 40 ਸਕਿੰਟ ਦਾ, ਤੇ ਸਿਲਸਿਲਾ ਹੈਲੋ ਡਾਕਟਰ, ਤੇ ਸਰੋਤਿਆਂ ਨੂੰ ਇੱਕ ਰਿਕੁਐਸਟ ਹੈ ਕਿ ਤੁਸੀਂ ਸਾਡਾ ਪ੍ਰੋਗਰਾਮ ਹੈ ਜਿਹੜਾ ਬੜੇ ਧਿਆਨ ਨਾਲ ਸੁਣਦੇ ਰਹੋ, ਡਾਕਟਰ ਸਾਹਿਬ ਜਿਹੜੀ ਵੀ ਗੱਲ ਕਹਿ ਰਹੇ ਨੇ ਤੇ ਆਪਾਂ ਕੋਸ਼ਿਸ਼ ਕਰੀਏ ਕਿ ਹਰ ਵਾਰ ਉਹਨਾਂ ਨੂੰ ਕੁਝ ਨਵਾਂ ਪੁੱਛੀਏ ਤਾਂ ਜੋ ਇਸ ਪ੍ਰੋਗਰਾਮ ਦੇ ਤਹਿਤ ਜਿਹੜੀ ਸਾਡੀ ਜਾਣਕਾਰੀ ਅਸੀਂ ਵੱਧ ਤੋਂ ਵੱਧ ਉਹਨਾਂ ਤੋਂ ਲੈ ਸਕੀਏ ਜੀ। ਡਾਕਟਰ ਸਾਹਿਬ, ਤੇ ਮੇਰਾ ਅਗਲਾ ਸਵਾਲ ਹੈ ਵੀ ਕੋਲੈਸਟ੍ਰੋਲ ਕੀ ਹੁੰਦਾ ਤੇ HDL ਤੇ LDL ਚ ਕੀ ਫਰਕ ਹੁੰਦਾ ਸਰ?
0: ਕੋਲੈਸਟ੍ਰੋਲ ਹੁਣੇ ਮੈਂ ਗੱਲ ਕੀਤੀ, ਜਿਹੜਾ ਕਿ ਤੁਹਾਨੂੰ ਮੈਂ ਦੱਸਿਆ ਕਿ ਅਗਰ ਸਰੀਰ ਦੇ ਵਿੱਚ ਜ਼ਿਆਦਾ ਹੈ ਤਾਂ ਹੋਰ ਇੱਕ ਰਿਸਕ ਫੈਕਟਰ ਹੈ, ਉਹ ਨਸਾਂ ਦੇ ਵਿੱਚ ਜੰਮ ਜਾਂਦਾ ਹੈ, ਨਾ ਕੇਵਲ ਹਾਰਟ ਦੀਆਂ ਨਸਾਂ ਪਰ ਲੱਤਾਂ ਦੀਆਂ ਨਸਾਂ, ਬਾਹਾਂ ਦੀਆਂ ਨਸਾਂ ਔਰ ਸਾਰੇ ਸਰੀਰ ਦੀਆਂ ਨਸਾਂ, ਬ੍ਰੇਨ ਦੀਆਂ ਨਸਾਂ, ਇਹਨਾਂ ਸਾਰਿਆਂ ਵਿੱਚ ਜੰਮ ਜਾਂਦਾ ਹੈ। ਇਹ ਸਾਰੀਆਂ ਬਿਮਾਰੀ ਜਿਹੜੀਆਂ ਬਿਮਾਰੀਆਂ ਜਿਹੜੀਆਂ ਹਾਰਟ ਨੂੰ ਇਫੈਕਟ ਕਰਦੀਆਂ, ਇਹ ਦੇਖਿਆ ਗਿਆ ਹੈ ਸਾਰੀਆਂ ਸਾਰੇ ਸਰੀਰ ਨੂੰ ਇਫੈਕਟ ਕਰਦੀਆਂ ਹਨ, ਇਹ ਨਾ ਕੇਵਲ ਹਾਰਟ ਦੀ ਬਿਮਾਰੀ ਕਰਦੀਆਂ ਹਨ ਸਾਰਾ। ਤਾਂ ਜਿਹੜੇ ਪ੍ਰੀਵੈਂਸ਼ਨ ਦੇ ਰੂਲ ਹੈ, ਅਗਰ ਤੁਸੀਂ ਮੋਟੇ ਤੌਰ ਤੇ ਦੇਖੋ, ਅਗਰ ਹਾਰਟ ਕੋਈ ਡਿਜ਼ੀਜ਼ ਪ੍ਰੀਵੈਂਟ ਕਰਨੀ ਹੈ, ਉਹਦੇ ਜਿਹੜੇ ਪ੍ਰੀਵੈਂਸ਼ਨ ਦੇ ਰੂਲ ਹੈ ਉਹ ਮੋਟੇ ਤੌਰ ਤੇ ਹਰ ਬਿਮਾਰੀ ਦੇ ਸੇਮ ਹੈ। ਅਸੀਂ ਡਾਇਟ ਦਾ ਆਪਣਾ ਧਿਆਨ ਰੱਖਣਾ ਹੈ, ਅਸੀਂ ਆਪਣੀ ਲਾਈਫ ਸਟਾਈਲ ਦਾ ਧਿਆਨ ਰੱਖਣਾ ਹੈ, ਆਪਾਂ ਅਸੀਂ ਐਕਸਰਸਾਈਜ਼ ਕਰਨਾ ਹੈ, ਬਹੁਤਾ ਮੋਟਾਪਾ ਨਹੀਂ ਹੋਣ ਦੇਣਾ, ਫਿਜ਼ੀਕਲ ਐਕਟੀਵਿਟੀ ਐਕਟੀਵਿਟੀ ਕਰਨੀ, ਤਾਂ ਬਲੱਡ ਪ੍ਰੈਸ਼ਰ ਕੰਟਰੋਲ ਕਰਕੇ ਰੱਖਣਾ, ਡਾਇਬਟੀਜ਼ ਕੰਟਰੋਲ ਕਰਕੇ ਰੱਖਣਾ। ਤਾਂ ਇਹ ਸਾਰੀਆਂ ਚੀਜ਼ਾਂ ਇੱਕ ਇਹ ਸਿਰਫ ਨਾ ਕੇਵਲ ਸਿਰਫ ਹਾਰਟ ਦੀ ਡਿਜ਼ੀਜ਼ ਨੂੰ ਪ੍ਰੀਵੈਂਟ ਕਰਦੀਆਂ ਹੈ, ਬਲਕਿ ਇਹ ਓਵਰਆਲ ਬੰਦੇ ਦੀ ਹੈਲਥ, ਓਵਰਆਲ ਬੰਦੇ ਦੀ ਜ਼ਿੰਦਗੀ ਔਰ ਓਵਰਆਲ ਬੰਦੇ ਦੀ ਲੌਂਗੇਵਿਟੀ ਨੂੰ ਇਫੈਕਟ ਕਰਦੀਆਂ ਹਨ। ਤੇ ਇਹ

0: ਜਿਹੜੀ ਤੁਸੀਂ ਜਿਸ ਤਰ੍ਹਾਂ ਤੁਸੀਂ ਖਾਸ ਕਰਕੇ ਮੈਨੂੰ LDL ਔਰ HDL ਬਾਰੇ ਪੁੱਛਿਆ ਹੈ, ਤਾਂ LDL ਕੋਲੈਸਟਰੋਲ ਨੂੰ ਕਿਹਾ ਜਾਂਦਾ ਹੈ ਬੈਡ ਕੋਲੈਸਟਰੋਲ। ਜਿੰਨਾ ਜ਼ਿਆਦਾ ਹੁੰਦਾ ਹੈ ਸਰੀਰ ਦੇ ਵਿੱਚ, ਉਨਾ ਸਾਨੂੰ ਪ੍ਰੀਵੈਂਟਿਵ ਮੈਜਰ ਜ਼ਿਆਦਾ ਲੈਣੇ ਪੈਂਦੇ ਹੈ। ਉਸੇ ਤਰ੍ਹਾਂ ਇੱਕ ਕੋਲੈਸਟਰੋਲ ਹੁੰਦਾ ਹੈ HDL ਕੋਲੈਸਟਰੋਲ, ਇਹ ਇੱਕ ਪ੍ਰੋਟੈਕਟਿਵ ਕੋਲੈਸਟਰੋਲ ਮੰਨਿਆ ਜਾਂਦਾ ਹੈ। ਇਹ ਜਦੋਂ ਅਸੀਂ ਐਕਸਰਸਾਈਜ਼ ਕਰਦੇ ਹਾਂ ਸਾਡੀ ਬਾਡੀ ਦੇ ਵਿੱਚ ਇਨਕਰੀਜ਼ ਹੁੰਦਾ ਹੈ। ਇਹਦੇ ਵਾਸਤੇ ਜ਼ਿਆਦਾ ਕੋਈ ਦਵਾਈ ਨਹੀਂ ਬਣੀ, ਲੇਕਿਨ ਅਸੀਂ ਐਕਸਰਸਾਈਜ਼ ਦੇ ਨਾਲ ਇਹਨੂੰ ਵਧਾ ਸਕਦੇ ਹਾਂ,
1: ਅੱਛੇ
0: ਲਾਈਫ ਸਟਾਈਲ ਦੇ ਨਾਲ ਇਹਨੂੰ ਕਰ ਸਕਦੇ ਹਾਂ। ਤੇ LDL ਇੱਕ ਬੁਰਾ ਕੋਲੈਸਟਰੋਲ ਹੈ, HDL ਇੱਕ ਚੰਗਾ ਕੋਲੈਸਟਰੋਲ ਹੈ।
1: ਜੀ ਜੀ। ਤੇ ਅਗਲਾ ਸਵਾਲ ਸਰ, ਤਣਾਅ ਤੇ ਨੀਂਦ ਦੀ ਕਮੀ ਕਾਰਨ ਵੀ ਕੀ ਹਾਰਟ ਅਟੈਕ ਦੇ ਵਿੱਚ ਜਿਹੜਾ ਮਤਲਬ ਤੁਸੀਂ ਇਹ ਕਹਿ ਸਕਦੇ ਹਾਰਟ ਅਟੈਕ ਦੀ ਬਿਮਾਰੀ ਵੱਧਦੀ ਹੈ?
0: ਬਿਲਕੁਲ ਉਹੀ ਵਾਲੀ ਗੱਲ, ਨਾ ਕੇਵਲ ਲਾਈਫ ਸਟਾਈਲ ਮਾਈਅਰਸ ਦੇ ਵਿੱਚ, ਮੈਂ ਨੂੰ ਕਾਫੀ ਇੰਪੋਰਟੈਂਸ ਆਪਣੇ ਮਰੀਜ਼ਾਂ ਨੂੰ ਵੀ ਦੱਸਦਾ ਰਹਿੰਦਾ ਹਾਂ ਕਿ ਸਭ ਕੁਛ ਠੀਕ ਹੈ ਜਿਹੜਾ ਅਸੀਂ ਕਰਦੇ ਹਾਂ, ਬਲੱਡ ਪ੍ਰੈਸ਼ਰ ਯੇ, ਔਰ ਇਹ ਬਲੱਡ ਪ੍ਰੈਸ਼ਰ ਦੀ ਬਿਮਾਰੀ ਜਾਂ ਹਾਈਪਰਟੈਂਸ਼ਨ ਦੀ ਬਿਮਾਰੀ ਇਹ ਹੀ ਕਿਉਂ ਹੁੰਦੀ ਹੈ?
1: ਜੀ,
0: ਇਹਨਾਂ ਦੇ ਅੰਦਰ ਸਾਰੀ ਜੜ ਜਿਹੜੀ ਸਾਡੀ ਸਾਡੀ ਬ੍ਰੇਨ ਚ ਜਿਹੜੀਆਂ ਇੰਪਲਸਿਸ ਨਿਕਲਦੀਆਂ, ਜਿਹੜੀਆਂ ਸਾਡੇ ਬ੍ਰੇਨ ਦੇ ਵਿੱਚ ਹਾਰਮੋਨਸ ਨਿਕਲਦੇ ਆ, ਅਲਟੀਮੇਟਲੀ ਜੜ ਉੱਥੇ ਹੀ ਹੈ। ਜੜ ਉੱਥੇ ਹੀ ਹੈ, ਉਹ ਉਹੀ ਵਾਲੀ ਗੱਲ ਜਿਵੇਂ ਅਸੀਂ ਆਪਣੀ ਆਪਾਂ ਸੋਲਾਸ ਮਹਿਸੂਸ ਕਰਦੇ ਹਾਂ, ਜਿੱਦਾਂ ਅਸੀਂ ਕੋਈ ਆਪਣਾ ਗੁਰੂ ਧਾਰਨ ਕਰਦੇ ਹਾਂ ਜਾਂ ਚੰਗੀਆਂ ਚੰਗੀਆਂ ਗੱਲਾਂ ਸੁਣਦੇ ਹਾਂ, ਉਹ ਸਾਰੀ ਸਾਡੀ ਮਾਇੰਡ ਨੂੰ ਕਾਮ ਕਰਦੀਆਂ ਹਨ। ਮੇਰਾ ਤਾਂ ਇਹ ਮੰਨਣਾ ਹੈ ਕਿ ਜਿਸ ਤਰ੍ਹਾਂ ਕਿ ਮੈਡੀਟੇਸ਼ਨ ਹੈ ਜਾਂ ਯੋਗਾ ਹੈ ਜਾਂ ਸਾਡੇ ਬਜ਼ੁਰਗ ਜਿਹੜੇ ਸਾਡੇ ਧਰਮਾਂ ਦੇ ਵਿੱਚ ਵੀ ਸਾਰੇ ਦੱਸਦੇ ਹੈ ਕਿ ਵੀ ਇਸ ਤਰ੍ਹਾਂ ਕਰਨਾ ਚਾਹੀਦਾ ਹੈ, ਮੈਂਟਲ ਜਿਹੜੀ ਪੀਸ ਵਾਸਤੇ, ਮੈਂਟਲ ਉਹਦੇ ਵਾਸਤੇ ਉਹ ਬਹੁਤ ਜ਼ਰੂਰੀ ਹੈ। ਅੱਜ ਕੱਲ੍ਹ ਦੀ ਜ਼ਿੰਦਗੀ ਚ ਤਣਾਅਪੂਰਨ ਜ਼ਿੰਦਗੀ ਨੂੰ ਕਿਸ ਤਰ੍ਹਾਂ ਅਸੀਂ ਉਹਨੂੰ ਟੈਕਲ ਕਰਨਾ ਹੈ, ਕਿਸ ਤਰ੍ਹਾਂ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਹੈ ਉਹ ਡੈਫੀਨੇਟਲੀ ਨਾ ਕੇਵਲ ਹਾਰਟ ਦੀ ਬਿਮਾਰੀ ਬਟ ਸਾਡੇ ਪੂਰੇ ਸਰੀਰ ਨੂੰ ਇਫੈਕਟ ਕਰਦੇ ਹਨ।
1: ਜੀ, ਤੇ ਇੱਕ ਹੋਰ ਸ਼੍ਰੋਤਾ ਸਾਡੇ ਨਾਲ ਟੈਲੀਫੋਨ ਲਾਈਨ ਤੇ ਨੇ, ਕਰਦੇ ਉਹਨਾਂ ਦੇ ਨਾਲ ਗੱਲ। ਹੈਲੋ, ਸਤਿ ਸ਼੍ਰੀ ਅਕਾਲ ਜੀ, ਆਪਣਾ ਸਵਾਲ ਪੁੱਛੋ।
0: ਬਹੁਤ ਅੱਛੀ ਕੁਐਸਚਨ ਹੈ। ਡਾਇਟ ਦੇ ਵਿੱਚ ਮੈਂ ਮੋਟਾ ਤੁਹਾਨੂੰ ਸਾਰਾ ਇੱਕ ਵਾਰ ਸਮਰਾਈਜ਼ ਕਰ ਦਾਂਗਾ ਦੋ ਲਾਈਨਾਂ ਚ, ਕਿਉਂਕਿ ਡਾਇਟ ਬੜੀ ਵੱਡਾ ਸਬਜੈਕਟ ਹੈ ਮੈਂ, ਪਰ ਤੁਸੀਂ ਡਰਾਈ ਫਰੂਟ ਔਰ ਫਰੂਟ ਬਾਰੇ ਪੁੱਛਿਆ, ਮੈਂ ਮੋਟਾ ਦੋ ਲਾਈਨ ਦੇ ਵਿੱਚ ਸਾਰਾ ਕੁਝ ਸਮਰਾਈਜ਼ ਕਰਾਂਗਾ। ਨੰਬਰ ਇੱਕ ਜਿਹੜਾ ਅਸੀਂ ਕਹਿੰਦੇ ਹਾਂ ਚੀਨੀ, ਮਿੱਠਾ ਨਹੀਂ ਖਾਣਾ, ਮਿੱਠਾ ਜਿਵੇਂ ਰਿਫਾਈਂਡ ਸ਼ੂਗਰ ਜਾਂ ਮਿੱਠਾ ਕੁਛ ਵੀ ਆਪਣੀ ਡਾਇਟ ਦੇ ਵਿੱਚ ਉਹ ਜ਼ਹਿਰ ਹੈ, ਠੀਕ ਹੈ, ਮੋਟੇ ਤੌਰ ਤੇ। ਐਕਸੈਪਟ ਫਰੂਟਸ, ਫਰੂਟ ਚੰਗਾ ਹੁੰਦਾ ਹੈ ਜਿਹੜਾ ਨੈਚੁਰਲ ਮਿੱਠਾ ਹੁੰਦਾ, ਜਿਵੇਂ ਕਿ ਫਰੂਟਸ ਦੇ ਵਿੱਚ ਮਿਲਦਾ ਹੈ, ਜਿਵੇਂ ਤੁਸੀਂ ਫਰੂਟਸ ਦੇ ਵਿੱਚ ਖਾਂਦੇ ਹੋ ਉਹ ਠੀਕ ਹੈ। ਉਹ ਵੀ ਅਗਰ ਮੋਟਾਪਾ ਜ਼ਿਆਦਾ ਹੈ ਜਾਂ ਕੁਛ ਹੈ ਤਾਂ ਨਹੀਂ, ਮਤਲਬ ਇੱਕ ਆਮ ਆਦਮੀ ਵਾਸਤੇ ਕਹਿ ਰਹਾ ਕਿ ਫਰੂਟ ਠੀਕ ਹੈ, ਅਗਰ ਸ਼ੂਗਰ ਹੈ ਤਾਂ ਥੋੜੇ ਲਿਮਿਟ ਚ ਠੀਕ ਹੈ, ਠੀਕ ਹੈ। ਉਸ ਤੋਂ ਬਾਅਦ ਮਿੱਠਾ ਨਹੀਂ, ਠੀਕ ਹੈ। ਉਸ ਤੋਂ ਬਾਅਦ ਜਿਹੜੇ ਸਾਡੇ ਡਾਇਟ ਦੇ ਵਿੱਚ ਤੱਤਵ ਹੁੰਦੇ ਆ, ਕਾਰਬੋਹਾਈਡਰੇਟਸ ਹੁੰਦੇ ਆ, ਕਾਰਬੋਹਾਈਡਰੇਟਸ ਤੇ ਕਾਟਾ, ਠੀਕ ਹੈ, ਕਾਰਬੋਹਾਈਡਰੇਟਸ ਘੱਟ ਤੋਂ ਘੱਟ ਲਓ, ਪ੍ਰੋਟੀਨ ਜ਼ਿਆਦਾ ਲਓ, ਪ੍ਰੋਟੀਨ ਜਿਵੇਂ ਹੁੰਦੀ ਹੈ ਮਿਲਕ ਪ੍ਰੋਡਕਟਸ ਹੁੰਦੀ ਹੈ, ਤੁਹਾਡੇ ਆਪਣਾ ਪਨੀਰ ਚ ਹੋ ਗਿਆ ਜਾਂ ਮਿਲਕ ਪ੍ਰੋਡਕਟਸ ਜਿਵੇਂ ਦਹੀਂ ਹੋ ਗਈ, ਮਲਾਈ ਕੱਢ ਕੇ ਜਿਹੜਾ ਬਣਾਇਆ ਹੁੰਦਾ ਹੈ ਪਨੀਰ ਜਾਂ ਦਹੀਂ ਜਾਂ ਮਿਲਕ ਪ੍ਰੋਡਕਟਸ, ਉਹ ਚੰਗੇ ਮੰਨੇ ਜਾਂਦੇ ਨੇ, ਪ੍ਰੋਟੀਨਸ ਹੁੰਦੀਆਂ ਉਹਨਾਂ ਚ। ਜਿਹੜਾ ਬੰਦਾ ਨੋਨ ਵੈਜੀਟੇਰੀਅਨ ਸੇਵਨ ਕਰਦਾ ਹੈ ਉਹਦੇ ਵਾਸਤੇ ਅੰਡੇ ਜਾਂ ਚਿਕਨ ਜਾਂ ਫਿਸ਼ ਅੱਛਾ ਮੀਟ ਮੰਨਿਆ ਜਾਂਦਾ ਹੈ, ਇਹ ਸਾਡੀ ਪ੍ਰੋਟੀਨਸ ਵਧਾ ਸਕਦੇ ਹੈ, ਠੀਕ ਹੈ। ਉਸ ਤੋਂ ਬਾਅਦ ਜਿਹੜੀਆਂ ਅਸੀਂ ਦਾਲਾਂ ਖਾਂਦੇ ਹਾਂ, ਲੈਗਿਊਮਸ ਖਾਂਦੇ ਹਾਂ, ਉਹ ਸਾਡੇ ਡਾਇਟ ਵਾਸਤੇ ਚੰਗੇ ਹੁੰਦੇ ਹਨ। ਤੁਸੀਂ ਪੁੱਛ ਰਹੇ ਸੀ ਫਲ ਫਰੂਟ ਬਾਰੇ, ਜਿਹੜੇ ਡਰਾਈ ਫਰੂਟ ਹੈ ਦੇ ਆਰ ਗੁੱਡ, ਡਰਾਈ ਫਰੂਟ ਖਾਸ ਕਰਕੇ ਬਦਾਮ ਜਾਂ ਈਵਨ ਕਾਜੂ ਦਾ ਪਲੱਸ ਮਾਈਨਸ ਕੰਟਰੋਵਰਸੀ ਹੈ, ਪਰ ਮੇਰੇ ਹਿਸਾਬ ਨਾਲ ਸਭ ਡਰਾਈ ਫਰੂਟ ਕੋਈ ਵੀ ਹੁੰਦੇ ਆ। ਤਿਲ ਬਹੁਤ ਅੱਛੇ ਹੈ, ਜਿਹੜੇ ਬੀਜ ਆਉਂਦੇ ਆ, ਬੀਜ ਕੋਈ ਵੀ ਬੀਜ, ਕਿਸੇ ਵੀ ਅੱਜ ਕੱਲ ਇਹ ਆਪਣਾ ਸੀਡ ਆਇਲਸ ਆਉਂਦੇ, ਸੀਡ ਤਰ੍ਹਾਂ ਤਰ੍ਹਾਂ ਦੇ, ਹਾਂ ਜਾਂ ਫਲੈਕਸ ਸੀਡਸ ਆਉਂਦੇ ਆ, ਇਸ ਤਰ੍ਹਾਂ ਦੀਆਂ ਜਿਹੜੀਆਂ ਸੀਡਸ ਦੀਆਂ ਜਿਹੜੀਆਂ ਵੀ ਵਰਾਇਟੀਜ਼ ਹੈ ਉਹ ਸਾਰੀਆਂ ਬੜੇ ਹੈਲਥ ਵਾਸਤੇ ਚੰਗੀਆਂ ਹੈ।
1: ਸ਼ੁਕਰੀਆ ਪ੍ਰੋਗਰਾਮ ਦੇ ਤਹਿਤ ਕਾਲ ਕਰਨ ਲਈ। ਤੇ ਜੀ ਡਾਕਟਰ ਸਾਹਿਬ, ਮੇਰਾ ਅਗਲਾ ਸਵਾਲ ਹੈ ਵੀ ਜੇ ਅਸੀਂ ਹੁਣ ਤੱਕ ਪ੍ਰੀਵੈਂਸ਼ਨ ਦੀ ਗੱਲ ਕਰ ਰਹੇ ਸੀ, ਤੇ ਜੇ ਕਿਸੇ ਬੰਦੇ ਨੂੰ ਹਾਰਟ ਅਟੈਕ ਆ ਵੀ ਜਾਂਦਾ ਤੇ ਫਿਰ ਅਸੀਂ ਉਹਦਾ ਇਲਾਜ ਕਿਵੇਂ ਕਰਨਾ?
0: ਬਿਲਕੁਲ ਠੀਕ, ਅਸੀਂ ਸਾਰੇ ਮੈਂ ਪਹਿਲਾਂ ਵੀ ਮੈਂਸ਼ਨ ਕੀਤਾ ਕਿ ਅਸੀਂ ਸਾਰੇ ਚਾਹੁੰਦੇ ਹਾਂ ਕਿ ਸਾਡੀ ਦਿਲੋਂ ਇੱਛਾ ਹੈ ਅਸੀਂ ਪ੍ਰੀਵੈਂਸ਼ਨ ਫੈਲਾਈਏ, ਹਾਰਟ ਦੀ ਬਿਮਾਰੀ ਹੋਣ ਨਾ ਦਈਏ, ਲੇਕਿਨ ਅਨਫੋਰਚੁਨੇਟਲੀ ਫਿਰ ਵੀ ਕਿਸੇ ਨੂੰ ਬਿਮਾਰੀ ਹੁੰਦੀ ਹੈ, ਹਾਰਟ ਅਟੈਕ ਹੁੰਦਾ ਹੈ, ਹਮੇਸ਼ਾ ਘਾਤਕ ਹੈ, ਧਿਆਨ ਰੱਖੋ। ਔਰ ਇਹਦਾ ਇਲਾਜ ਜਿੰਨੀ

0: ਜਲਦੀ ਹੋ ਸਕੇ ਉਨਾ ਅਸੀਂ ਚੰਗੇ ਰਿਜ਼ਲਟ ਦੇ ਸਕਦੇ ਹਾਂ। ਇਮੀਡੀਏਟਲੀ ਆਪਣੇ ਡਾਕਟਰ ਨੂੰ ਸੰਪਰਕ ਕਰੋ। ਅਗਰ ਡਾਇਗਨੋਸਿਸ ਬਣਦਾ ਹੈ ਤਾਂ ਇਮੀਡੀਏਟਲੀ ਜਿਹੜੀ ਨਾੜੀ ਬੰਦ ਹੁੰਦੀ ਹੈ ਉਹਨੂੰ ਖੋਲਣਾ ਪੈਂਦਾ ਹੈ, ਉਹਨੂੰ ਟੀਕੇ ਨਾਲ ਵੀ ਖੋਲਿਆ ਜਾ ਸਕਦਾ ਹੈ, ਜਾਂ ਬੈਸਟ ਤਰੀਕਾ ਜਿਹੜਾ ਮੰਨਿਆ ਜਾਂਦਾ ਹੈ ਅਗਰ ਨਾਲ ਵਾਲੇ ਹੋਸਪਿਟਲ ਦੇ ਵਿੱਚ ਜਿੱਥੇ ਕੈਥੇਟਰਾਈਜੇਸ਼ਨ ਦੀ ਫੈਸਿਲਿਟੀ ਅਵੇਲੇਬਲ ਹੈ, ਜਿੰਨਾ ਨੇੜੇ ਹੈ ਔਰ ਕੈਥੇਟਰਾਈਜੇਸ਼ਨ ਦੀ ਫੈਸਿਲਿਟੀ ਅਵੇਲੇਬਲ ਹੈ, ਉਸ ਹੋਸਪਿਟਲ ਨੂੰ ਸਿੱਧਾ ਸੰਪਰਕ ਕੀਤਾ ਜਾਵੇ, ਐਮਰਜੈਂਸੀ ਸੰਪਰਕ ਕੀਤਾ ਜਾਵੇ। ਤੇ ਡਾਕਟਰ ਦੀ ਸਾਡੇ ਐਜ਼ ਏ ਡਾਕਟਰ ਐਜ਼ ਏ ਕਾਰਡੀਓਲੋਜਿਸਟ ਸਾਡਾ ਇਹ ਰਹਿੰਦਾ ਹੈ ਇੱਛਾ ਕਿ ਉਸ ਮਰੀਜ਼ ਨੂੰ ਅਸੀਂ ਅੱਧੇ ਤੋਂ ਪੌਣੇ ਘੰਟੇ ਵਿੱਚ ਉਹਦੀ ਨਾੜੀ ਖੋਲ੍ਹ ਕੇ, ਸਾਨੂੰ ਇਹ ਰਿਕਮੈਂਡੇਸ਼ਨ ਹੈ, ਮਤਲਬ ਗਾਈਡਲਾਈਨਸ ਹੈ ਸਾਡੀਆਂ ਕਿ ਉਹ ਉਸਦੀ ਨਾੜੀ ਜਿਹੜੀ ਹੈ ਅੱਧੇ ਘੰਟੇ ਤੋਂ ਪੌਣੇ ਘੰਟੇ ਇੱਕ ਘੰਟੇ ਦੇ ਵਿੱਚ ਖੋਲ੍ਹ ਕੇ ਉਹਦਾ ਇਲਾਜ ਪੂਰਾ ਕਰ ਦਿੱਤਾ ਜਾਵੇ।
1: ਜੀ, ਤੇ ਇੱਕ ਹੋਰ ਸ਼੍ਰੋਤਾ ਸਾਡੇ ਨਾਲ ਟੈਲੀਫੋਨ ਲਾਈਨ ਤੇ ਨੇ, ਕਰਦੇ ਆ ਗੱਲ। ਹੈਲੋ,
2: ਹਾਂਜੀ, ਸਤਿ ਸ਼੍ਰੀ ਅਕਾਲ ਜੀ।
1: ਸਤਿ ਸ਼੍ਰੀ ਅਕਾਲ ਜੀ, ਆਪਣਾ ਸਵਾਲ ਪੁੱਛੋ।
2: ਮੈਂ ਜੀ ਆਪਣੇ ਨਾ ਪੁੱਛਦਾ ਸੀਗਾ ਵੀ ਆਪਣੀ ਗੁੱਡੀ ਕੋਲ ਨਾ ਬੱਚਾ ਹੋਣ ਵਾਲਾ ਹੈਗਾ
1: ਜੀ।
0: ਅੱਛਾ,
2: ਤੇ ਇੱਥੇ ਡਾਕਟਰ ਜੀ ਕੋਲ ਪੁੱਛਿਆ ਸੀਗਾ ਜੀ, ਤੇ ਉਹ ਕਹਿੰਦੇ ਨਾ ਵੀ ਇਹਦੇ ਉੱਤੇ ਔਲ ਵੱਧਦੀ ਹੈ ਬੱਚੇ ਦੇ।
0: ਕੀ ਵੱਧਦੀ ਹੈ?
2: ਵੀ ਬੱਚੇ ਦੇ ਉੱਤੇ ਕਹਿੰਦੇ ਜੀ ਔਲ ਵੱਧਦੀ ਹੈਗੀ।
0: ਅੱਛਾ, ਉਹ ਤੁਸੀਂ ਖੈਰ ਜਿਹੜਾ ਹੈ ਇਹ ਕੁਐਸਚਨ ਜਿਹੜੇ ਬੱਚੇ ਵਾਲੇ ਡਾਕਟਰ ਹੁੰਦੇ ਆ ਗਾਇਨੋਕੋਲੋਜਿਸਟ ਕਹਿੰਦੇ ਆ, ਤੁਸੀਂ ਗਾਇਨੋਕੋਲੋਜਿਸਟ ਦੇ ਨਾਲ ਸੰਪਰਕ ਕਰੋ।
2: ਚੰਡੀਗੜ੍ਹ ਦਵਾਈ ਚੱਲਦੀ ਹੈ ਪੀਜੀ ਹਸਪਤਾਲ ਚ।
0: ਅੱਛਾ,
2: ਤੇ ਉਹ ਡਾਕਟਰ ਕਹਿੰਦੇ ਵੀ ਕੋਈ ਗੱਲ ਨੀ, ਤੁਸੀਂ ਕਹਿੰਦੇ ਇੱਥੇ ਨੇੜੇ ਰੱਖੋ ਤੇ ਅਸੀਂ ਇਲਾਜ ਕਰਾਂਗੇ ਤਾਂ ਬੱਚਾ ਹੋ ਜੂਗਾ।
0: ਹਾਂ, ਉਹ ਤੁਹਾਨੂੰ ਉੱਥੇ ਜਿਹੜੇ ਵੀ ਤੁਹਾਡੇ ਗਾਇਨੋਕੋਲੋਜਿਸਟ ਹੈ ਉਹਦੇ ਨਾਲ ਸੰਪਰਕ ਕਰਨਾ ਪੈਣਾ।
1: ਜੀ ਡਾਕਟਰ ਸਾਹਿਬ, ਅਸੀਂ ਗੱਲ ਕਰ ਰਹੇ ਹਾਂ ਹਾਰਟ ਅਟੈਕ ਬਾਰੇ, ਤਾਂ ਅਸੀਂ ਗੱਲ ਕੀਤੀ ਵੀ ਜਿਹੜੇ ਜੈਨ ਮੇਲ ਤੇ ਫੀਮੇਲਸ ਨੇ, ਹਨਾ, ਫੀਮੇਲਸ ਦੇ ਵਿੱਚ ਜਿਹੜੇ ਹਾਰਟ ਅਟੈਕ ਦੇ ਲੱਛਣ ਵੱਖਰੇ ਨੇ ਜਾਂ ਤੇ ਉਹਨਾਂ ਦਾ ਜਿਹੜਾ ਟ੍ਰੀਟਮੈਂਟ ਆ ਉਹ ਵੀ ਵੱਖਰਾ ਹੈ, ਤੇ ਕਾਰਨ ਕੀ ਨੇ, ਮਤਲਬ ਉਹ ਆਪਾਂ ਅਲੱਗ ਤੋਂ ਥੋੜਾ ਜਿਹਾ ਡਿਸਕਸ ਕਰ ਦਿੰਦੇ।
0: ਨਹੀਂ, ਮੋਟੇ ਤੌਰ ਤੇ ਤਾਂ ਇਲਾਜ ਦੇ ਵਿੱਚ ਕੋਈ ਇਤਨਾ ਫਰਕ ਨਹੀਂ ਹੈ
1: ਜੀ।
0: ਤਾਂ ਮੋਟੀਆਂ ਮੋਟੀਆਂ ਜਿਹੜੀਆਂ ਡਿਫਰੈਂਸਿਸ, ਇੱਕ ਤਾਂ ਮੈਂ ਤੁਹਾਨੂੰ ਦੱਸਿਆ ਸੀ ਕਿ ਫੀਮੇਲਸ 50 ਸਾਲ ਤੋਂ 50 ਸਾਲ ਤੱਕ ਜਦ ਤੱਕ ਮੈਨੋਪਾਜ਼ ਨਹੀਂ ਆਉਂਦਾ, ਦੇ ਆਰ ਨੈਚੁਰਲੀ ਪ੍ਰੋਟੈਕਟਿਡ ਫਰੋਮ ਕਾਰਡੀਅਕ ਪ੍ਰੋਬਲਮਸ। ਥੋੜੇ ਥੋੜੇ ਡਿਫਰੈਂਸਿਸ ਹੈ, ਅੱਜ ਕੱਲ ਬੜੀ ਇਹਦੀ ਚਰਚਾ ਵੀ ਹੁੰਦੀ ਹੈ, ਕਾਨਫਰੰਸਿਸ ਦੇ ਵਿੱਚ ਵੀ ਅਸੀਂ ਜਾਂਦੇ ਹਾਂ ਵਿਦੇਸ਼ ਦੇ ਵਿੱਚ, ਤੇ ਇਸ ਗੱਲ ਦੀ ਚਰਚਾ ਕੀਤੀ ਜਾਂਦੀ ਹੈ ਕਿ ਫੀਮੇਲਸ ਦੇ ਵਿੱਚ ਡਿਜ਼ੀਜ਼ ਕਿਸ ਤਰ੍ਹਾਂ ਬਿਹੇਵ ਕਰਦੀ ਹੈ
1: ਜੀ,
0: ਔਰ ਕਿਸ ਤਰ੍ਹਾਂ ਬਾਇਓਲੋਜੀਕਲੀ ਡਿਫਰੈਂਟ ਇਨਵਾਇਰਮੈਂਟ ਹੋਣ ਕਰਕੇ, ਹਾਰਮੋਨਲ ਇਨਵਾਇਰਮੈਂਟ ਹੋਣ ਕਰਕੇ ਕਿਸ ਤਰ੍ਹਾਂ ਇਹਦੇ ਰਿਜ਼ਲਟਸ ਹੈ, ਉਹ ਲੋਕ ਸਟੱਡੀ ਕਰ ਰਹੇ ਹੈ ਅੱਜ ਕੱਲ ਸਾਰੇ ਕਿ ਫੀਮੇਲਸ ਦੇ ਵਿੱਚ ਇਹ ਬਿਮਾਰੀ ਜ਼ਿਆਦਾ ਘਾਤਕ ਹੈ, ਕਿਉਂ ਹੈ, ਠੀਕ ਹੈ। ਔਰ ਉਹ ਇੱਕ ਤੁਹਾਨੂੰ ਮੈਂ ਦੱਸਿਆ ਕਿ 50 ਸਾਲ ਤੋਂ ਪਹਿਲਾਂ ਵੈਸੇ ਪ੍ਰੋਟੈਕਟਡ ਰਹਿੰਦੀਆਂ ਫੀਮੇਲਸ, ਉਸ ਤੋਂ ਬਾਅਦ ਮੀਨੋਪਾਜ਼ ਤੋਂ ਬਾਅਦ ਈਵਨ ਫੀਮੇਲਸ ਵੀ ਉਸੀ ਕੈਟੇਗਰੀ ਚ ਆ ਜਾਂਦੀਆਂ ਹਨ ਜਿਹਦੇ ਵਿੱਚ ਮੇਲਸ ਹੈ। ਤਾਂ ਇਸ ਤਰ੍ਹਾਂ ਦੀਆਂ ਕੋਈ ਮੋਟੇ ਤੌਰ ਤੇ ਹਲੇ ਡਿਫਰੈਂਸਿਸ ਨਹੀਂ ਹੈ, ਪਰ ਪ੍ਰੋਗਨੋਸਿਸ ਦੇ ਵਿੱਚ ਡਿਫਰੈਂਸ, ਆਪਣਾ ਏਜ ਦੇ ਵਿੱਚ ਆਪਣਾ ਵੇਟ ਬਾਡੀ ਵੇਟ ਚ ਡਿਫਰੈਂਸ ਹੋਣ ਕਰਕੇ, ਬਾਡੀ ਸਟਰਕਚਰ ਚ ਡਿਫਰੈਂਟ ਹੋਣ ਕਰਕੇ, ਦਵਾਈਆਂ ਦੀਆਂ ਡੋਜ਼ਸ ਵਗੈਰਾ ਡਿਫਰੈਂਟ ਹੁੰਦੀਆਂ ਹਨ, ਪ੍ਰੋਗਨੋਸਿਸ ਚ ਫਰਕ ਹੁੰਦਾ ਹੈ ਕਿ ਮੇਲਸ ਦੇ ਵਿੱਚ ਜਿਵੇਂ ਇੱਕ ਦਵਾਈ, ਇੱਕ ਜਿਹੜੇ ਇੱਕ ਬਿਮਾਰੀ ਹੁੰਦੀ ਹੈ ਉਹ ਜ਼ਿਆਦਾ ਟੋਲਰੇਟ ਹੁੰਦੀ ਹੈ, ਫੀਮੇਲਸ ਦੇ ਵਿੱਚ ਘੱਟ ਟੋਲਰੇਟ ਹੁੰਦੀ ਹੈ। ਇਸ ਤਰ੍ਹਾਂ ਦੇ ਛੋਟੇ ਛੋਟੇ ਡਿਫਰੈਂਸਿਸ ਹੈਗੇ ਆ, ਮੇਜਰ ਡਿਫਰੈਂਸ ਮੇਰੇ ਖਿਆਲ ਵਿੱਚ ਨਹੀਂ ਹੈ ਕੋਈ ਜਿਹੜਾ ਕਿ ਮੈਂ ਸ਼ਰੋਤਿਆਂ ਨਾਲ ਸਾਂਝਾ ਕਰ ਸਕਾਂ
1: ਜੀ।
3: ਕੀ ਤੁਹਾਡੇ ਜਾਂ ਤੁਹਾਡੇ ਕਿਸੇ ਆਪਣੇ ਦੇ ਦਿਲ ਨੂੰ ਹੈ ਕਿਸੇ ਖਾਸ ਦੇਖਭਾਲ ਦੀ ਲੋੜ? ਹੁਣ ਘਬਰਾਉਣ ਦੀ ਕੋਈ ਲੋੜ ਨਹੀਂ। ਬਠਿੰਡਾ ਵਿੱਚ ਕ੍ਰਿਸ਼ਨਾ ਸੁਪਰ ਸਪੈਸ਼ਲਿਟੀ ਹਸਪਤਾਲ ਬਾਈਪਾਰਕ ਗਰੁੱਪ ਆਫ ਹਸਪਤਾਲਸ ਲੈ ਕੇ ਆਏ ਨੇ ਦਿਲ ਦੇ ਰੋਗਾਂ ਦਾ ਸਫਲ ਇਲਾਜ। ਡਾਕਟਰ ਰੋਹਿਤ ਮੋਦੀ, ਸੀਨੀਅਰ ਡਾਇਰੈਕਟਰ ਕਾਰਡੀਓਵੈਸਕੁਲਰ ਸਾਇੰਸਿਸ, ਹੁਣ ਤੁਹਾਡੀ ਸੇਵਾ ਲਈ ਹਾਜ਼ਰ ਨੇ। ਦਿਲ ਦੀਆਂ ਨਾੜੀਆਂ ਵਿੱਚ ਸਟੈਂਟਿੰਗ, ਬਾਈਪਾਸ ਸਰਜਰੀ, ਦਿਲ ਦੇ ਛੇਦ ਜਾਂ ਵਾਲਵ ਬਦਲਣ ਦੀ ਸਰਜਰੀ, ਹੁਣ ਹਰ ਮੁਸ਼ਕਿਲ ਇਲਾਜ ਹੋਵੇਗਾ ਬਿਲਕੁਲ ਆਸਾਨ। ਅਤੇ ਸਭ ਤੋਂ ਖਾਸ ਗੱਲ, ਹੁਣ ਆਯੁਸ਼ਮਾਨ ਭਾਰਤ ਸਕੀਮ, CGHS, CAPF ਅਤੇ ਹੋਰ ਪ੍ਰਮੁੱਖ TPA ਤਹਿਤ ਮੁਫ਼ਤ ਜਾਂ ਕੈਸ਼ਲੈਸ ਇਲਾਜ ਦਾ ਲਾਭ ਉਠਾਓ। 24 ਘੰਟੇ ਐਮਰਜੈਂਸੀ ਅਤੇ ਐਂਬੂਲੈਂਸ ਸੇਵਾ ਹਰ ਵੇਲੇ। ਅੱਜ ਹੀ ਸੰਪਰਕ ਕਰੋ ਕ੍ਰਿਸ਼ਨਾ ਸੁਪਰ ਸਪੈਸ਼ਲਿਟੀ ਹਸਪਤਾਲ ਬਾਈਪਾਰਕ ਗਰੁੱਪ ਆਫ ਹਸਪਿਟਲ, ਮਾਨਸਾ ਰੋਡ, ਬਠਿੰਡਾ। ਫੋਨ 7431000000 and 0164512000। ਤੁਹਾਡੇ ਜਾਂ ਤੁਹਾਡੇ ਕਿਸੇ ਆਪਣੇ ਦੇ ਦਿਲ ਨੂੰ ਹੈ ਕਿਸੇ ਖਾਸ ਦੇਖਭਾਲ ਦੀ ਲੋੜ? ਹੁਣ ਘਬਰਾਉਣ ਦੀ ਕੋਈ ਲੋੜ ਨਹੀਂ। ਬਠਿੰਡਾ ਵਿੱਚ ਕ੍ਰਿਸ਼ਨਾ ਸੁਪਰ ਸਪੈਸ਼ਲਿਟੀ ਹਸਪਤਾਲ ਬਾਈਪਾਰਕ ਗਰੁੱਪ ਆਫ ਹਸਪਿਟਲ ਲੈ ਕੇ ਆਏ ਨੇ ਦਿਲ ਦੇ ਰੋਗਾਂ ਦਾ ਸਫਲ ਇਲਾਜ। ਡਾਕਟਰ ਰੋਹਿਤ ਮੋਦੀ, ਸੀਨੀਅਰ ਡਾਇਰੈਕਟਰ ਕਾਰਡੀਓਵੈਸਕੁਲਰ ਸਾਇੰਸਿਸ, ਹੁਣ ਤੁਹਾਡੀ ਸੇਵਾ ਲਈ ਹਾਜ਼ਰ ਨੇ। ਦਿਲ ਦੀਆਂ ਨਾੜੀਆਂ ਵਿੱਚ ਸਟੈਂਟਿੰਗ, ਬਾਈਪਾਸ ਸਰਜਰੀ, ਦਿਲ ਦੇ ਛੇਦ

0: ਜੀ
1: ਔਰ ਲੰਬਾ ਜੀ
0: ਸੰਤੁਸ਼ਟੀ
1: ਦੇ ਵਿੱਚ ਬਹੁਤ ਉਹੀ ਸਭ ਚੀਜ਼ਾਂ ਜਿਹੜੀਆਂ ਅਸੀਂ ਸਾਰੀਆਂ ਕਹਿੰਦੇ ਹਾਂ ਕਿ ਲਾਈਫ ਸਟਾਈਲ ਮਈਅਰਸ, ਜਿਵੇਂ ਕਿ ਤਣਾਅ ਤੋਂ ਕਿਸ ਤਰ੍ਹਾਂ ਮੁਕਤ ਹੋਣਾ ਹੈ
0: ਜੀ,
1: ਬਹੁਤ ਸਾਰੇ ਤਰੀਕੇ, ਤੁਹਾਨੂੰ ਵੀ ਪਤਾ ਹੈ ਮੈਨੂੰ ਵੀ ਪਤਾ ਹੈ
0: ਜੀ,
1: ਤਣਾਅ ਤੋਂ ਕਿਵੇਂ ਮੁਕਤ ਹੋਣਾ ਹੈ। ਦੂਸਰੀ ਬਾਤ, ਜਿਹੜੇ ਰਿਸਕ ਫੈਕਟਰਸ ਹੈ ਉਹਨਾਂ ਨੂੰ ਡਾਇਗਨੋਸ ਕਰਨਾ ਹੈ, ਟ੍ਰੀਟਮੈਂਟ ਕਰਨਾ ਹੈ
0: ਜੀ।
1: ਆਪਣੀ ਕੁਆਲਿਟੀ ਆਫ ਲਾਈਫ, ਅਸੀਂ ਇੱਕ ਸਿੰਪਲ ਚੀਜ਼ ਜਿਹਨੂੰ ਕਹਿੰਦੇ ਐਕਸਰਸਾਈਜ਼, ਉਹ ਇੱਕ ਐਸੀ ਚੀਜ਼ ਹੈ ਜਿਹਦੇ ਨਾਲ ਹਰ ਚੀਜ਼ ਦਾ ਇਲਾਜ ਕੀਤਾ ਜਾ ਸਕਦਾ ਹੈ, ਅਗਰ ਅਸੀਂ ਰੈਗੂਲਰ ਪ੍ਰੀਵੈਂਟ ਕੀਤਾ ਜਾ ਸਕਦਾ ਹੈ। ਅਗਰ ਅਸੀਂ ਰੈਗੂਲਰ ਐਕਸਰਸਾਈਜ਼ ਕਰਦੇ ਹਾਂ, ਆਪਣੀ ਚੰਗੀ ਡਾਇਟ ਦਾ ਧਿਆਨ ਰੱਖਦੇ ਹਾਂ ਤੇ ਮੈਂਟਲ ਤਣਾਅ ਆਪਣੇ ਦਿਮਾਗ 'ਚ ਨਹੀਂ ਆਉਣ ਦਿੰਦੇ, ਤਾਂ ਇਹੀ ਰਾਮਬਾਣ ਹੈ
0: ਜੀ। ਜੀ ਤੇ ਮੈਂ ਚਲਦੇ ਚਲਦੇ ਇੱਕ ਹੋਰ ਮਿੱਥ ਹੈ ਜਿਹੜਾ ਸਰੋਤਿਆਂ ਸਾਡੇ ਨਾਲ ਅਕਸਰ ਸਾਂਝਾ ਕਰਦੇ ਨੇ ਕਿ ਕਹਿੰਦੇ ਨੇ ਕਿ ਵੀ ਮੰਨਿਆ ਜਾਂਦਾ ਵੀ ਪਹਿਲਾ ਹਾਰਟ ਅਟੈਕ ਹੈ ਤਾਂ ਬੰਦਾ ਬਚ ਜਾਂਦਾ, ਦੂਜਾ ਹਾਰਟ ਅਟੈਕ ਹੈ ਤਾਂ ਵੀ ਤੀਸਰੇ 'ਚ ਜਿਹੜੀ ਇਹ ਪ੍ਰੀਵੈਂਸ਼ਨ ਹੋ ਨਹੀਂ ਸਕਦੀ। ਕੀ ਇਹ ਮਿੱਥ ਸਹੀ ਹੈ?
1: ਨਹੀਂ, ਬਿਲਕੁਲ ਸਹੀ ਨਹੀਂ ਹੈ, ਕਿਉਂਕਿ ਜਦੋਂ ਹਾਰਟ ਅਟੈਕ ਇੱਕ ਵਾਰ ਮਰੀਜ਼ ਨੂੰ ਹੋ ਜਾਂਦਾ ਹੈ, ਅਗਰ ਉਹ ਪ੍ਰੋਪਰਲੀ ਮੈਡੀਸਨ ਲੈਂਦਾ ਹੈ, ਡਾਕਟਰ ਦੀ ਗੱਲ ਮੰਨਦਾ ਹੈ, ਕਿਉਂਕਿ ਮੈਂ ਉਹੀ ਜਿਹੜੀ ਹੁਣੇ ਗੱਲ ਕੀਤੀ ਸੀ ਕਿ ਜਦੋਂ ਹਾਰਟ ਤੁਹਾਡੇ ਸਟੈਂਟ ਪੈ ਗਿਆ ਜਾਂ ਹਾਰਟ ਅਟੈਕ ਹੋ ਗਿਆ, ਉਸ ਤੋਂ ਬਾਅਦ ਤੁਹਾਨੂੰ ਹੋਰ ਵੀ ਜ਼ਿਆਦਾ ਧਿਆਨ ਰੱਖਣਾ ਹੈ ਪ੍ਰੀਵੈਂਸ਼ਨ। ਮੈਂ ਹਰ ਸਾਰੀ ਸੁਸਾਇਟੀ ਨੂੰ ਮੈਂ ਐਡਵਾਈਜ਼ ਕਰਾਂਗਾ ਪ੍ਰੀਵੈਂਸ਼ਨ ਤੇ ਧਿਆਨ ਦੇਣਾ ਹੈ, ਪਰ ਜਿਸ ਮਰੀਜ਼ ਜਿਹੜਾ ਬੰਦਾ ਮਰੀਜ਼ ਬਣ ਗਿਆ ਜਿਹਨੂੰ ਹਾਰਟ ਦੀ ਪ੍ਰੋਬਲਮ ਹੋ ਗਈ, ਉਹਨੂੰ ਹੋਰ ਵੀ ਧਿਆਨ ਦੇ ਨਾਲ ਪ੍ਰੀਵੈਂਸ਼ਨ ਕਰਨੀ ਹੈ, ਆਪਣੇ ਡਾਕਟਰ ਨਾਲ ਮਿਲਣਾ ਹੈ, ਬਿਮਾਰੀ ਨੂੰ ਹੋਰ ਪ੍ਰੀਵੈਂਟ ਕਰਕੇ ਰੱਖਣਾ ਹੈ। ਹਾਂ, ਦੂਸਰੀ ਵਾਰ ਹਾਰਟ ਅਟੈਕ ਹੋ ਸਕਦਾ ਹੈ, ਉਹ ਨੈਚੁਰਲੀ ਜ਼ਿਆਦਾ ਘਾਤਕ ਹੋਏਗਾ, ਕਿਉਂਕਿ ਇੱਕ ਵਾਰ ਜਿਹੜਾ ਡੈਮੇਜ ਹੋਇਆ, ਜੇ ਦੋ ਵਾਰ ਡੈਮੇਜ ਹੋਏਗਾ ਉਹ ਨੈਚੁਰਲੀ ਉਹਦੇ ਰਿਜ਼ਲਟ ਉਨੇ ਚੰਗੇ ਨਹੀਂ ਹੋਣਗੇ, ਜੇ ਤੀਜੀ ਵਾਰੀ ਹੋਏਗਾ ਉਹ ਹੋਰ ਵੀ ਡੈਮੇਜ ਹੋਏਗਾ, ਤੇ ਉਹਦੇ ਨਾਲ ਹੋਰ ਵੀ ਸਾਡੇ ਸਰੀਰ ਦੇ ਵਿੱਚ ਕਮਜ਼ੋਰੀ ਆਏਗੀ, ਹਾਰਟ ਦੇ ਵਿੱਚ ਕਮਜ਼ੋਰੀ ਆਏਗੀ, ਸਰੀਰ ਦੇ ਵਿੱਚ ਕਮਜ਼ੋਰੀ ਆਏਗੀ। ਤੇ ਬੇਸਿਕ ਚੀਜ਼ ਇਹ ਹੈ, ਜੇ ਸਾਨੂੰ ਵੈਸੇ ਤਾਂ ਅਸੀਂ ਪਹਿਲੇ ਹੀ ਪ੍ਰੀਵੈਂਟ ਕਰੀਏ ਕਿ ਹੋਵੇ ਹੀ ਨਾ, ਜੇ ਹੋ ਗਿਆ ਤਾਂ ਅੱਗੋਂ ਪ੍ਰੀਵੈਂਟ ਕਰੀਏ ਕਿ ਦੁਬਾਰਾ,
0: ਦਿਲ ਵੱਡਾ ਰੱਖੀਏ,
1: ਦਿਲ ਵੱਡਾ ਰੱਖੀਏ ਔਰ ਪ੍ਰੀਵੈਂਟਿਵ ਮਈਅਰ ਸਾਰੇ ਆਪਣੇ
0: ਜੀ। ਤੇ ਇੱਕ ਹੋਰ ਸਰੋਤਾ ਸਾਡੇ ਨਾਲ ਟੈਲੀਫੋਨ ਲਾਈਨ ਤੇ ਨੇ। ਹੈਲੋ,
2: ਨਮਸਕਾਰ ਜੀ,
0: ਸਤਿ ਸ੍ਰੀ ਅਕਾਲ ਜੀ, ਆਪਣੀ ਗੱਲ ਰੱਖੋ। ਹਾਂਜੀ, ਬੋਲੋ, ਆਪਣੀ ਗੱਲ ਰੱਖੋ।
2: ਮੈਂ ਨਾ ਸਟੰਟ ਪਵਾਇਆ ਸੀਗਾ ਤੇ ਸਟੰਟ ਨੂੰ 11 ਸਾਲ ਹੋ ਗਏ।
1: ਠੀਕ ਹੈ।
2: ਤੇ ਹੁਣ ਨਾ ਜੋ ਕੰਮ ਕਰਦਾ ਨਾ ਮੇਰੇ ਸਾਹ ਫੁੱਲਣ ਲੱਗ ਜਾਂਦਾ, ਬਾਕੀ ਦਰਦ ਹੁਣ ਦਰਦ ਵਗੈਰਾ ਨਹੀਂ ਹੁੰਦਾ ਛਾਤੀ ਚ, ਤੇ ਸਾਹ ਨੂੰ ਥੋੜੀ ਦਿੱਕਤ ਆ ਜਾਂਦੀ ਹੈ, ਸਰਦੀ ਚ ਥੋੜਾ ਜ਼ਿਆਦਾ ਆ ਜਾਂਦਾ ਹੈਗਾ।
1: ਦੇਖੋ, ਇਹਦੇ ਵਿੱਚ ਦੇਖਣ ਵਾਸਤੇ ਕਿ ਸਾਹ ਕਿਉਂ ਫੁੱਲ ਰਿਹਾ ਹੈ, ਕਿਉਂਕਿ 11 ਸਾਲ ਕਾਫੀ ਵੱਡਾ ਟਾਈਮ ਹੁੰਦਾ ਹੈ। ਜਦੋਂ ਅਸੀਂ ਕਿਸੇ ਮਰੀਜ਼ ਦੇ ਸਟੈਂਟ ਪਾਉਂਦੇ ਹਾਂ, ਸਟੈਂਟ ਚੱਲਣ ਨੂੰ ਲਾਈਫ ਲੌਂਗ ਵੀ ਚੱਲ ਜਾਂਦੇ ਹਨ ਕਈ ਵਾਰ, ਕਿਉਂਕਿ 11 ਸਾਲ ਦਾ ਸਮੇਂ ਹੈ, ਕਈ ਵਾਰ ਸਟੈਂਟਸ ਦੇ ਵਿੱਚ ਰੀਬਲੋਕੇਜ ਆਉਂਦੀ ਹੈ, ਇਹ ਨਹੀਂ ਕਹਿੰਦਾ ਕਿ ਹਰ ਮਰੀਜ਼ ਚ ਨਹੀਂ ਆਉਂਦੀ। ਔਰ ਦੂਸਰਾ, ਇੱਕ ਬਿਮਾਰੀ ਇਸ ਤਰ੍ਹਾਂ ਦੀ ਹੈ ਕਿ ਅਗਰ ਅਸੀਂ ਪ੍ਰੀਵੈਂਟਿਵ ਮਈਅਰਸ ਵੱਲ ਧਿਆਨ ਨਹੀਂ ਦਿੰਦੇ, ਸਟਿਲ ਉਹੀ ਕੰਮ ਕਰਦੇ ਰਹਿੰਦੇ ਹਾਂ, ਤਾਂ ਇਹ ਜਿਹੜਾ ਹੈ ਬਿਮਾਰੀ ਅੱਗੇ ਵੀ ਵੱਧ ਸਕਦੀ ਹੈ। ਜੇ ਅੱਜ ਇੱਕ ਜਗ੍ਹਾ ਤੇ ਬਲੋਕੇਜ ਨੂੰ ਅਸੀਂ ਕਿਉਰ ਕੀਤਾ ਹੈ ਸਟੈਂਟ ਪਾਉਣ ਦੇ ਨਾਲ, ਤਾਂ ਉਹ ਕਿਉਰ ਨਹੀਂ ਕਹਿ ਸਕਦਾ, ਉਹ ਤਾਂ ਉਹਨੂੰ ਅਸੀਂ ਸਪਰੈਸ ਕੀਤਾ ਹੈ। ਬਿਮਾਰੀ ਸਰੀਰ ਦੇ ਵਿੱਚ ਪ੍ਰੀਵੈਂਟਿਵ ਮਈਅਰਸ ਦੇ ਨਾਲ ਹੀ ਜਾਣੀ ਹੈ, ਤੇ ਉਹ ਅੱਗੇ ਵੱਧ ਸਕਦੀ ਹੈ, ਕਿਸੇ ਹੋਰ ਨਾੜੀ ਦੇ ਵਿੱਚ ਵੀ ਬਲੋਕੇਜ ਆ ਸਕਦੀ ਹੈ। ਪਰ ਤੁਹਾਡੇ ਕੇਸ ਦੇ ਵਿੱਚ ਮੈਂ ਇਹ ਤੁਹਾਡੇ ਇਹ ਕਹਿਣ ਤੇ ਕਿ ਮੈਨੂੰ ਸਾਹ ਫੁੱਲਦਾ ਹੈ ਥੋੜਾ ਐਕਸਰਸਾਈਜ਼ ਕਰਨ ਨਾਲ, ਮੈਂ ਇਹ ਨਹੀਂ ਕਹਾਂਗਾ ਕਿ ਜ਼ਰੂਰੀ ਜਿਹੜਾ ਤੁਹਾਡਾ ਸਾਹ ਫੁੱਲਦਾ ਹੈ ਉਹ ਹਾਰਟ ਕਰਕੇ ਹੀ ਹੈ। ਉਹਦੀ ਸਹੀ ਤਰੀਕੇ ਨਾਲ ਜਾਂਚ ਕਰਾਓ ਕਿ ਉਹ ਹਾਰਟ ਕਰਕੇ ਹੈ ਜਾਂ ਕਿਸੇ ਹੋਰ ਕਰਕੇ, ਲੰਗਸ ਕਰਕੇ ਹੈ ਜਾਂ ਕੋਈ ਹੋਰ ਕਾਰਨ ਹੈ। ਉਹ ਸਾਰਾ ਹੋਸਪਿਟਲ ਦੇ ਵਿੱਚ ਆ ਕੇ ਉਹਦੇ ਵਿੱਚ ਓਪੀਡੀ ਦੇ ਵਿੱਚ ਕੁਛ ਜਾਂਚਾਂ ਕਰਨੀਆਂ ਪੈਣਗੀਆਂ, ਜਿਹਦੇ ਨਾਲ ਅਸੀਂ ਡਿਸੀਜਨ ਦੇ ਸਕਦੇ ਹਾਂ ਕਿ ਇਹ ਅੱਗੇ ਹਾਰਟ ਦੀ ਪ੍ਰੋਗਰੈਸ਼ਨ ਹੈ ਜਾਂ ਕੁਛ ਹੋਰ ਪ੍ਰੋਬਲਮ ਹੈ।
0: ਜੀ, ਸ਼ੁਕਰੀਆ। ਤੇ ਅੱਜ ਸੀ ਸਾਡਾ ਸਿਲਸਿਲਾ ਹੈਲੋ ਡਾਕਟਰ, ਤੇ ਪ੍ਰੋਗਰਾਮ ਦੇ ਤਹਿਤ ਅੱਜ ਵਿਸ਼ਾ ਸੀ ਦਿਲ ਦੀਆਂ ਬਿਮਾਰੀਆਂ ਕਾਰਨ ਲੱਛਣ ਤੇ ਇਲਾਜ, ਤੇ ਅੱਜ ਸਟੂਡੀਓ ਚ ਮੌਜੂਦ ਸਨ ਡਾਕਟਰ ਰੋਹਿਤ ਮੋਦੀ। ਪ੍ਰੋਗਰਾਮ ਦੀ ਸਪਾਂਸਰਸ਼ਿਪ ਸੀ ਪਾਕ ਹਾਸਪਿਟਲ ਬਠਿੰਡਾ। ਬਹੁਤ ਬਹੁਤ ਸ਼ੁਕਰੀਆ ਡਾਕਟਰ ਸਾਹਿਬ ਪ੍ਰੋਗਰਾਮ ਦੇ ਤਹਿਤ ਸ਼ਾਮਿਲ ਹੋਣ ਲਈ। ਸਟੂਡੀਓ ਦੀ ਘੜੀ ਮੁਤਾਬਿਕ ਸਮਾਂ ਹੈ ਜੀ 6:19 ਤੇ 42 ਸਕਿੰਟ, ਤੇ ਸਮਾਂ ਹੋ ਗਿਆ ਹੈ ਪਰਦੇਸੀ ਖਬਰਾਂ ਦਾ। ਆਓ ਸੁਣਦੇ ਹਾਂ ਪਰਦੇਸੀ ਖਬਰਾਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ।

0: ਨਮਸਕਾਰ, ਇਹ ਆਕਾਸ਼ਵਾਣੀ ਹੈ। ਹੁਣ ਤੁਸੀਂ ਚੰਚਲ ਸ਼ਰਮਾ ਤੋਂ ਪ੍ਰਦੇਸ਼ਕ ਖਬਰਾਂ ਸੁਣੋ। ਪਹਿਲਾਂ ਇਸ ਬੁਲੇਟਿਨ ਦੀਆਂ ਖਾਸ ਖਬਰਾਂ। ਸੰਸਦ ਦੇ ਦੋਵਾਂ ਸਦਨਾਂ ਦੀ ਕਾਰਵਾਈ ਅਣਮਿੱਥੇ ਸਮੇਂ ਲਈ ਮੁਲਤਵੀ, 12 ਵੇਲ ਹੋਏ ਪਾਸ। ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੇ ਅੱਜ ਮਹਾਰਾਸ਼ਟਰ ਚ ਨਾਂਦੇੜ ਸਾਹਿਬ ਦੇ ਗੁਰਦੁਆਰੇ ਨੇੜੇ ਹਮਲਾ ਕੀਤਾ ਗਿਆ, ਉਹ ਸੁਰੱਖਿਅਤ ਨੇ। ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਪੰਜਾਬ ਚ 454 ਫਾਰਮੇਸੀ ਅਫਸਰਾਂ ਦੀ ਭਰਤੀ ਪ੍ਰਕਿਰਿਆ ਉਤੇ 17 ਸਤੰਬਰ ਨੂੰ ਮਾਮਲੇ ਦੀ ਸੁਣਵਾਈ ਤੱਕ ਰੋਕ ਲਗਾਈ। ਚੋਣ ਕਮਿਸ਼ਨ ਨੇ ਪੰਜਾਬ ਚ 2027 ਦੀਆਂ ਵਿਧਾਨ ਸਭਾ ਚੋਣਾਂ ਲਈ ਖਰੜਾ ਵੋਟਰ ਸੂਚੀ ਅੱਜ ਜਾਰੀ ਕੀਤੀ। ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਹਰ ਘਰ ਤਿਰੰਗਾ ਵਾਕਾਥੋਨ ਤੇ ਮੋਹਾਲੀ ਚ ਤਿਰੰਗਾ ਯਾਤਰਾ ਦਾ ਆਯੋਜਨ ਤੇ ਮੌਸਮ ਵਿਭਾਗ ਨੇ ਕੱਲ 14 ਤੋਂ 18 ਅਗਸਤ ਤੱਕ ਪੰਜਾਬ ਦੇ ਕਈ ਹਿੱਸਿਆਂ ਚ ਭਾਰੀ ਮੀਂਹ ਪੈਣ ਦੀ ਪੇਸ਼ੀਨਗੋਈ ਕੀਤੀ। ਸੰਸਦ ਦੇ ਦੋਵਾਂ ਸਦਨਾਂ ਦੀ ਕਾਰਵਾਈ ਅਣਮਿੱਥੇ ਸਮੇਂ ਲਈ ਮੁਲਤਵੀ ਕਰ ਦਿੱਤੀ ਗਈ ਹੈ। ਪਿਛਲੇ ਮਹੀਨੇ ਦੀ 20 ਤਰੀਕ ਨੂੰ ਸ਼ੁਰੂ ਹੋਇਆ ਮੌਨਸੂਨ ਇਜਲਾਸ ਅੱਜ ਸਮਾਪਤ ਹੋਇਆ। ਇਸ ਸਮੇਂ ਦੌਰਾਨ 25 ਦਿਨਾਂ 'ਚ 19 ਬੈਠਕਾਂ ਹੋਈਆਂ। ਰਾਜ ਸਭਾ ਦੇ ਸਭਾਪਤੀ ਸੀ ਪੀ ਰਾਧਾ ਕ੍ਰਿਸ਼ਨਨ ਨੇ ਆਪਣੀ ਸਮਾਪਤੀ ਬਿਆਨ 'ਚ ਸਦਨ ਦੀ ਕਾਰਵਾਈ ਵਿਚ ਵਾਰ ਵਾਰ ਵਿਘਨ ਪਾਉਣ ਤੇ ਚਿੰਤਾ ਜ਼ਾਹਰ ਕੀਤੀ। ਉਨ੍ਹਾਂ ਕਿਹਾ ਕਿ ਮੈਂਬਰਾਂ ਲਈ ਸਦਨ 'ਚ ਆਪੋ ਆਪਣੇ ਵਿਚਾਰ ਪ੍ਰਗਟ ਕਰਨ ਦੇ ਕਾਫ਼ੀ ਮੌਕੇ ਸਨ, ਪਰ ਉਨ੍ਹਾਂ ਨੇ ਲੋਕਾਂ ਦੀ ਆਵਾਜ਼ ਬੁਲੰਦ ਕਰਨ ਲਈ ਇਨ੍ਹਾਂ ਮੌਕਿਆਂ ਦੀ ਪੂਰੀ ਵਰਤੋਂ ਨਹੀਂ ਕੀਤੀ। ਹਾਲਾਂਕਿ ਉਨ੍ਹਾਂ ਕਿਹਾ ਕਿ ਸਦਨ ਨੇ 12 ਬਿੱਲ ਪਾਸ ਕਰਕੇ ਤੇ ਵਾਪਸ ਕਰਕੇ ਆਪਣੀਆਂ ਮੁੱਖ ਵਿਧਾਨਕ ਜ਼ਿੰਮੇਵਾਰੀਆਂ ਨੂੰ ਪੂਰਾ ਕੀਤਾ। ਸ੍ਰੀ ਰਾਧਾ ਕ੍ਰਿਸ਼ਨਨ ਨੇ ਕਿਹਾ ਕਿ ਰਾਜ ਸਭਾ ਦੀ ਕਾਰਵਾਈ ਸਿਰਫ 37 ਘੰਟੇ ਤੇ 49 ਮਿੰਟ ਚੱਲੀ, ਜਿਸ ਦੇ ਨਤੀਜੇ ਵਜੋਂ ਸਦਨ ਦਾ ਸਿਰਫ 39.17% ਕੰਮ ਹੋਇਆ ਏ। ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ ਅੱਜ ਨਵੀਂ ਦਿੱਲੀ 'ਚ ਇੱਕ ਵਿਸ਼ੇਸ਼ ਸਨਮਾਨ ਸਮਾਰੋਹ 'ਚ 100 ਤੋਂ ਵੱਧ ਕਲਾਕਾਰਾਂ ਨੂੰ 2024 ਤੇ 2025 ਲਈ ਸੰਗੀਤ ਨਾਟਕ ਅਕਾਦਮੀ ਫੈਲੋਸ਼ਿਪ ਤੇ ਪੁਰਸਕਾਰ ਪ੍ਰਦਾਨ ਕੀਤੇ। ਇਹ ਪੁਰਸਕਾਰ ਕਲਾ, ਸੰਗੀਤ, ਨ੍ਰਿਤ, ਰੰਗਮੰਚ, ਲੋਕ ਤੇ ਕਬਾਇਲੀ ਕਲਾਵਾਂ, ਕਠਪੁਤਲੀ, ਰਵਾਇਤੀ ਰੰਗਮੰਚ ਤੇ ਹੋਰ ਸਬੰਧਿਤ ਕਲਾਵਾਂ 'ਚ ਸ਼ਾਨਦਾਰ ਯੋਗਦਾਨ ਲਈ ਦਿੱਤੇ ਜਾਂਦੇ ਨੇ। ਇਸ ਮੌਕੇ ਰਾਸ਼ਟਰਪਤੀ ਨੇ ਕਿਹਾ ਕਿ ਪੁਰਸਕਾਰ ਪ੍ਰਾਪਤ ਕਰਨ ਵਾਲੇ ਆਧੁਨਿਕ ਭਾਰਤ ਦੀ ਪ੍ਰਤਿਭਾ ਤੇ ਸਮਰਪਣ ਦਾ ਪ੍ਰਤੀਕ ਨੇ। ਉਨ੍ਹਾਂ ਕਿਹਾ ਕਿ ਦੇਸ਼ 'ਚ ਸੰਗੀਤ, ਨ੍ਰਿਤ ਤੇ ਰੰਗਮੰਚ ਦੀਆਂ ਕਈ ਸ਼ੈਲੀਆਂ ਨੇ। ਉਨ੍ਹਾਂ ਕਿਹਾ, ਇਹ ਸਨਮਾਨ ਸਿਰਫ ਇੱਕ ਵਿਅਕਤੀਗਤ ਪ੍ਰਾਪਤੀ ਨਹੀਂ, ਸਗੋਂ ਦੇਸ਼ ਦੀ ਅਮੀਰ ਸੱਭਿਆਚਾਰਕ ਤੇ ਰਵਾਇਤ ਦੀ ਪ੍ਰਾਪਤੀ ਹੈ। ਉਨ੍ਹਾਂ ਕਿਹਾ ਕਿ ਕਲਾਕਾਰ ਦੇਸ਼ ਦੀ ਅਮੀਰ ਸੱਭਿਆਚਾਰ ਨੂੰ ਸੁਰੱਖਿਅਤ ਰੱਖਣ 'ਚ ਮਹੱਤਵਪੂਰਨ ਭੂਮਿਕਾ ਨਿਭਾ ਰਹੇ ਨੇ।
1: ਜੋ ਕਲਾਕਾਰ ਅੱਜ ਸਨਮਾਨਿਤ ਹੋਏ ਹੈ, ਇਹ ਮਿਲਕਰ ਭਾਰਤ ਕਾ ਇੱਕ ਸੰਸਕ੍ਰਿਤਿਕ ਮਾਨਚਿਤ੍ਰ ਪ੍ਰਸਤੁਤ ਕਰਤੇ ਹੈ। ਐਸਾ ਮਾਨਚਿਤ੍ਰ ਜਿਸਮੇ ਇਸ ਦੇਸ਼ ਕੀ ਮਿੱਟੀ ਸੇ ਉਪਜੇ ਕਥਾਏ ਔਰ ਗੀਤ ਜੁੜੇ, ਵਿਵਿਧਤਾ ਸੇ ਭਰੀ ਇਸ ਧਰਤੀ ਕੇ ਨ੍ਰਿਤਯ ਔਰ ਉਤਸਵ ਸਮਾਇਆ ਹੁਆ ਹੈ। ਇਸਕੀ ਭਾਸ਼ਾ ਬੋਲੀਓ ਕੀ ਸਦੀਓਂ ਸੇ ਬਨਤੀ ਆ ਰਹੀ ਸੰਸਕ੍ਰਿਤਿਯੋ ਕੀ ਉਹੀ ਬਸੀ ਹੋਈ ਹੈ।
0: ਰਾਸ਼ਟਰਪਤੀ ਵੱਲੋਂ ਅੱਜ ਰੰਗਮੰਚ ਦੇ ਖੇਤਰ ਵਿੱਚ ਪੁਰਸਕਾਰ ਪ੍ਰਾਪਤ ਕਰਨ ਵਾਲਿਆਂ 'ਚ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਰੰਗਮੰਚ ਵਿਭਾਗ ਦੇ ਚੇਅਰਪਰਸਨ ਡਾਕਟਰ ਨਵਦੀਪ ਕੌਰ ਵੀ ਸ਼ਾਮਲ ਨੇ। ਉਨ੍ਹਾਂ ਨੂੰ ਸਾਲ 2025 ਲਈ ਸੰਗੀਤ ਨਾਟਕ ਅਕਾਦਮੀ ਪੁਰਸਕਾਰ ਪ੍ਰਦਾਨ ਕੀਤਾ ਗਿਆ। ਪੰਜਾਬ ਦੇ ਕੇਂਦਰ ਸ਼ਾਸਤ ਪ੍ਰਦੇਸ਼ ਚੰਡੀਗੜ੍ਹ ਤੋਂ ਇਸ ਸ਼੍ਰੇਣੀ 'ਚ ਪੁਰਸਕਾਰ ਹਾਸਲ ਕਰਨ ਵਾਲੇ ਡਾਕਟਰ ਨਵਦੀਪ ਕੌਰ ਨੇ ਆਕਾਸ਼ਵਾਣੀ ਨਾਲ ਗੱਲਬਾਤ ਕਰਦਿਆਂ ਆਪਣੇ ਵਿਚਾਰ ਸਾਂਝੇ ਕੀਤੇ।
2: ਅੱਜ ਮੈਨੂੰ ਐਵਾਰਡ ਲੈ ਕੇ ਬਹੁਤ ਸਕੂਨ ਮਿਲ ਰਿਹਾ ਹੈ। ਸਾਡੇ ਆਨਰੇਬਲ ਪ੍ਰੈਜ਼ੀਡੈਂਟ ਦੇ ਹੱਥੋਂ ਐਵਾਰਡ ਲੈ ਕੇ ਦਿਲ ਬਹੁਤ ਖੁਸ਼ ਹੈ ਤੇ ਇਸ ਦੇ ਨਾਲ ਨਾਲ ਹੋਰ ਵੀ ਜ਼ਿੰਮੇਦਾਰੀ ਵੱਧ ਗਈ ਹੈ ਤੇ ਹੋਰ ਵੀ ਸ਼ਿੱਦਤ ਨਾਲ ਹੁਣ ਕੰਮ ਕਰਾਂਗੀ। ਜਿੰਨੀ ਵੀ ਮੇਰੀ ਜ਼ਿੰਦਗੀ ਉਸ ਆਰਟ ਨੂੰ ਹੀ ਸਮਰਪਿਤ ਹੈ ਕਿ ਹੋਰ ਵੀ ਅੱਛੇ ਤਰੀਕੇ ਨਾਲ ਆਪਣੀ ਜੜ੍ਹਾਂ ਨੂੰ ਅੱਜ ਦੀਆਂ ਜਿਹੜੀ ਮਾਡਰਨ ਜਨਰੇਸ਼ਨ ਹੈ ਉਹਦੇ ਨਾਲ ਜੋੜ ਸਕੀਏ, ਆਪਣੇ ਥੀਏਟਰ ਦੇ ਥਰੂ, ਰੰਗਮੰਚ ਦੇ ਥਰੂ ਅੱਛਾ ਕੰਮ ਕਰ ਸਕੀਏ ਆਪਣੇ ਕਲਚਰ ਲਈ, ਆਪਣੇ ਰੂਟਸ ਦੇ ਲਈ।
0: ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੇ ਅੱਜ ਮਹਾਰਾਸ਼ਟਰ 'ਚ ਨਾਂਦੇੜ ਸਾਹਿਬ ਦੇ ਗੁਰਦੁਆਰਾ ਨੇੜੇ ਕਥਿਤ ਹਮਲਾ ਕੀਤਾ ਗਿਆ। ਉਨ੍ਹਾਂ ਦੇ ਸੱਜੇ ਹੱਥ ਤੇ ਸੱਟਾਂ ਲੱਗੀਆਂ ਨੇ। ਉਨ੍ਹਾਂ ਨੂੰ ਇੱਕ ਨਿੱਜੀ ਹਸਪਤਾਲ 'ਚ ਦਾਖਲ ਕਰਵਾਇਆ ਗਿਆ, ਉਹ ਸੁਰੱਖਿਅਤ ਨੇ। ਇਹ ਪਿਛਲੇ 2 ਸਾਲਾਂ ਵਿੱਚ ਉਨ੍ਹਾਂ ਤੇ ਦੂਜਾ ਹਮਲਾ। ਇਸ ਤੋਂ ਪਹਿਲਾਂ ਦਸੰਬਰ 2024 'ਚ ਅੰਮ੍ਰਿਤਸਰ ਸਥਿਤ ਹਰਿਮੰਦਰ ਸਾਹਿਬ ਦੇ ਪ੍ਰਵੇਸ਼ ਦੁਆਰ ਤੇ ਉਨ੍ਹਾਂ ਤੇ ਜਾਨਲੇਵਾ ਹਮਲਾ ਕੀਤਾ ਗਿਆ ਸੀ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਸ੍ਰੀ ਬਾਦਲ ਤੇ ਹੋਏ ਇਸ ਹਮਲੇ ਦੀ ਨਿੰਦਾ ਕੀਤੀ ਹੈ। ਉਨ੍ਹਾਂ ਕਿਹਾ ਕਿ ਸ੍ਰੀ ਬਾਦਲ ਜੋ ਆਪਣੇ ਪਰਿਵਾਰ ਨਾਲ ਨਾਂਦੇੜ ਸਾਹਿਬ ਤੇ ਤਖ਼ਤ ਸ੍ਰੀ ਹਜ਼ੂਰ ਸਾਹਿਬ ਵਿਖੇ ਮੱਥਾ ਟੇਕਣ ਗਏ ਸਨ ਤੇ ਹਮਲਾ ਕਰਨਾ ਨਾ ਸਿਰਫ ਪੰਥ ਵਿਰੋਧੀ ਮਾਨਸਿਕਤਾ ਦਾ ਪ੍ਰਗਟਾਵਾ ਹੈ, ਸਗੋਂ ਗੁਰੂ ਘਰ ਦੀ ਸ਼ਾਨ ਤੇ ਸਿੱਖ ਧਰਮ ਦਾ ਸਿੱਧਾ ਅਪਮਾਨ ਵੀ ਹੈ। ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਦੇ ਸਕੱਤਰ ਜਨਰਲ ਗੁਰਪ੍ਰਤਾਪ ਸਿੰਘ ਵਡਾਲਾ ਤੇ ਹੋਰਨਾਂ ਪਾਰਟੀ ਆਗੂਆਂ ਨੇ ਵੀ ਇੱਕ ਸਾਂਝੇ ਪ੍ਰੈਸ ਬਿਆਨ ਰਾਹੀਂ ਸ੍ਰੀ ਬਾਦਲ ਤੇ ਹੋਏ ਇਸ ਹਮਲੇ ਦੀ ਸਖ਼ਤ ਸ਼ਬਦਾਂ 'ਚ ਨਿੰਦਾ ਕੀਤੀ ਹੈ। ਉਧਰ ਪੰਜਾਬ ਬੀਜੇਪੀ ਪ੍ਰਧਾਨ ਕੇਵਲ ਸਿੰਘ ਢਿੱਲੋਂ ਤੇ ਸੀਨੀਅਰ ਬੀਜੇਪੀ ਆਗੂ ਰਵਨੀਤ ਸਿੰਘ ਬਿੱਟੂ ਨੇ ਵੀ ਇਸ ਹਮਲੇ ਦੀ ਸਖ਼ਤ ਨਿੰਦਾ ਕੀਤੀ ਹੈ। ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਪੰਜਾਬ ਵਿੱਚ 400

0: 54 ਫਾਰਮੇਸੀ ਅਫਸਰਾਂ ਦੀ ਭਰਤੀ ਪ੍ਰਕਿਰਿਆ ਉੱਤੇ 17 ਸਤੰਬਰ ਨੂੰ ਮਾਮਲੇ ਦੀ ਸੁਣਵਾਈ ਤੱਕ ਰੋਕ ਲਗਾ ਦਿੱਤੀ ਹੈ। ਜਸਟਿਸ ਸੰਦੀਪ ਮੌਦਗਿਲ ਅਤੇ ਕੇਸ਼ਵ ਕੰਬੋਜ ਦੇ ਹੋਰਨਾਂ ਵੱਲੋਂ ਦਾਇਰ ਪਟੀਸ਼ਨ ਤੇ ਸਟੇਅ ਆਰਡਰ ਜਾਰੀ ਕੀਤਾ। ਪਟੀਸ਼ਨ ਵਿਚ ਪੰਜਾਬ 'ਚ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਅਧੀਨ 454 ਫਾਰਮੇਸੀ ਅਫਸਰਾਂ ਦੀ ਭਰਤੀ ਲਈ ਪਿਛਲੇ ਮਹੀਨੇ ਦੀ 19 ਤਰੀਕ ਨੂੰ ਹੋਈ ਲਿਖਤੀ ਪ੍ਰੀਖਿਆ ਨੂੰ ਰੱਦ ਕਰਨ ਦੀ ਮੰਗ ਕੀਤੀ ਗਈ ਸੀ। ਪਟੀਸ਼ਨ 'ਚ ਇਹ ਦਾਅਵਾ ਕੀਤਾ ਗਿਆ ਕਿ ਇਕ ਸੰਗਠਿਤ ਧੋਖਾਧੜੀ ਰੈਕੇਟ ਨੇ ਇਸ ਪ੍ਰੀਖਿਆ 'ਚ ਬੇਨੀਮੀਆਂ ਕੀਤੀਆਂ ਨੇ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸ ਹੈਂਡਲ ਹੈ @ANU ਜਲੰਧਰ, ਸਾਡਾ ਫੇਸਬੁੱਕ ਪੇਜ ਹੈ ANU-AIR ਜਲੰਧਰ ਅਤੇ ਯੂਟਿਊਬ ਤੇ ਸਾਡਾ ਚੈਨਲ ਹੈ @ATIR ਜਲੰਧਰ। ਚੋਣ ਕਮਿਸ਼ਨ ਵੱਲੋਂ ਅੱਜ ਪੰਜਾਬ 'ਚ 2027 ਦੀਆਂ ਵਿਧਾਨ ਸਭਾ ਚੋਣਾਂ ਲਈ ਖਰੜਾ ਵੋਟਰ ਸੂਚੀ ਪ੍ਰਕਾਸ਼ਿਤ ਅਤੇ ਜਾਰੀ ਕੀਤੀ ਗਈ। ਅਧਿਕਾਰਤ ਅੰਕੜਿਆਂ ਮੁਤਾਬਕ ਖਰੜਾ ਸੂਚੀ ਵਿਚ ਵੋਟਰਾਂ ਦੀ ਕੁੱਲ ਗਿਣਤੀ ਵਿਸ਼ੇਸ਼ ਤੀਬਰ ਸੋਧ SIR ਤੋਂ ਪਹਿਲਾਂ ਇਸ ਸਾਲ ਜੂਨ 2026 'ਚ ਮੌਜੂਦ 2,14,00,000 ਤੋਂ ਘੱਟ ਕੇ 1,93,00,000 ਰਹਿ ਗਈ ਹੈ। ਖਰੜਾ ਸੂਚੀ ਵਿਚੋਂ ਉਨ੍ਹਾਂ 20,66,000 ਵੋਟਰਾਂ ਨੂੰ ਬਾਹਰ ਰੱਖਿਆ ਗਿਆ ਜੋ ਗੈਰ ਹਾਜ਼ਰ, ਮ੍ਰਿਤਕ, ਦੋਹਰੀ ਐਂਟਰੀ ਵਾਲੇ ਜਾਂ ਸਥਾਈ ਤੌਰ ਤੇ ਕਿਸੇ ਹੋਰ ਥਾਂ ਚਲੇ ਗਏ ਨੇ। ਹਾਲਾਂਕਿ ਇਸ ਵਿਚ ਉਹ 12,80,000 ਵੋਟਰ ਸ਼ਾਮਲ ਕੀਤੇ ਜਾਣਗੇ ਜਿਨ੍ਹਾਂ ਦੇ ਵੇਰਵਿਆਂ ਦਾ ਮਿਲਾਨ ਪਹਿਲੀ SIR ਤੋਂ ਬਾਅਦ ਤਿਆਰ ਕੀਤੀ ਗਈ ਵੋਟਰ ਸੂਚੀ ਨਾਲ ਨਹੀਂ ਹੋ ਸਕਿਆ ਸੀ। ਚੋਣ ਕਮਿਸ਼ਨ ਦੇ ਦਿਸ਼ਾ ਨਿਰਦੇਸ਼ਾਂ ਮੁਤਾਬਕ ਇਹ ਵੋਟਰ ਆਪਣੇ ਰਜਿਸਟ੍ਰੇਸ਼ਨ ਕਰਵਾਉਣ ਲਈ 13 ਅਗਸਤ ਤੋਂ 12 ਸਤੰਬਰ ਦਰਮਿਆਨ ਫਾਰਮ ਨੰਬਰ 6 ਭਰ ਕੇ ਇਸ ਨੂੰ ਆਨਲਾਈਨ ਜਾਂ ਵਿਅਕਤੀ ਤੌਰ ਤੇ ਜਮ੍ਹਾਂ ਕਰਵਾ ਕੇ ਆਪਣਾ ਦਾਅਵਾ ਪੇਸ਼ ਕਰ ਸਕਦੇ ਨੇ। ਅੰਤਮ ਵੋਟਰ ਸੂਚੀ 12 ਅਕਤੂਬਰ ਨੂੰ ਪ੍ਰਕਾਸ਼ਿਤ ਕੀਤੀ ਜਾਵੇਗੀ। ਪੰਜਾਬ ਦੇ ਕੇਂਦਰ ਸ਼ਾਸਿਤ ਪ੍ਰਦੇਸ਼ ਚੰਡੀਗੜ੍ਹ ਵਿਚ ਤਿਰੰਗਾ ਯਾਤਰਾਵਾਂ ਉਤਸ਼ਾਹ ਨਾਲ ਚੱਲ ਰਹੀਆਂ ਨੇ। ਅੱਜ ਪੰਜਾਬ ਦੇ ਰਾਜਪਾਲ ਤੇ ਚੰਡੀਗੜ੍ਹ ਦੇ ਪ੍ਰਸ਼ਾਸਕ ਗੁਲਾਬ ਚੰਦ ਕਟਾਰੀਆ ਨੇ ਸਵੇਰ ਵੇਲੇ ਸੁਖਨਾ ਝੀਲ ਤੇ ਚੰਡੀਗੜ੍ਹ ਪ੍ਰਸ਼ਾਸਨ ਦੇ ਸੈਰ ਸਪਾਟਾ ਵਿਭਾਗ ਵੱਲੋਂ ਕਰਵਾਈ ਗਈ ਹਰ ਘਰ ਤਿਰੰਗਾ ਵਾਕਾਥੋਨ 'ਚ ਹਿੱਸਾ ਲਿਆ। ਸੈਂਕੜੇ ਬੱਚੇ ਤੇ ਨੌਜਵਾਨ ਆਪਣੇ ਹੱਥਾਂ 'ਚ ਰਾਸ਼ਟਰੀ ਝੰਡਾ ਫੜ ਕੇ ਇਸ ਵਾਕਾਥੋਨ ਦਾ ਹਿੱਸਾ ਬਣੇ। ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਸ੍ਰੀ ਕਟਾਰੀਆ ਨੇ ਕਿਹਾ ਕਿ ਤਿਰੰਗੇ ਦਾ ਸਤਿਕਾਰ ਸਾਡਾ ਸਤਿਕਾਰ ਹੈ।
1: इस तिरंगे के खातिर ही देश के लोगों ने अपना सब कुछ दे करके इसका मान सम्मान बढ़ाया, तो तिरंगा का सम्मान हमारा सम्मान है, तिरंगा का गौरव हमारा गौरव है, राष्ट्र का गौरव हम सबका गौरव है। इसका ख्याल रखते हुए अपने जिंदगी में हमें भी देश के लिए परिश्रम और मेहनत करके अपने देश को बहुत आगे दुनिया में नंबर एक बढ़ाने का प्रयत्न करना, उसका संकल्प लेने।
0: आज मोहाली विखे भी एक तिरंगा यात्रा करवाई गई जिस विच स्कूल दे विद्यार्थियों ते होरना ने हिस्सा लिया। ਚੰਡੀਗੜ੍ਹ ਡਿਜੀਟਲ ਸ਼ਾਸਨ ਦੇ ਖੇਤਰ 'ਚ ਇੱਕ ਹੋਰ ਮਹੱਤਵਪੂਰਨ ਕਦਮ ਚੁੱਕਣ ਲਈ ਤਿਆਰ ਹੈ। ਕੱਲ੍ਹ 14 ਅਗਸਤ ਤੋਂ ਚੰਡੀਗੜ੍ਹ ਵਿੱਚ ਪ੍ਰਧਾਨ ਮੰਤਰੀ ਗਰੀਬ ਕਲਿਆਣ ਅੰਨ ਯੋਜਨਾ ਤਹਿਤ ਸਿੱਧੇ ਲਾਭ ਟ੍ਰਾਂਸਫਰ ਲਈ ਕੇਂਦਰੀ ਬੈਂਕ ਡਿਜੀਟਲ ਕਰੰਸੀ CBDC ਡਿਜੀਟਲ ਰੁਪਿਆ ਰਾਹੀਂ ਖੁਰਾਕ ਸਬਸਿਡੀਆਂ ਦੀ ਉਦੇਸ਼ ਸੰਚਾਲਿਤ ਡਿਜੀਟਲ ਵਿਵਸਥਾ ਸ਼ੁਰੂ ਕੀਤੀ ਜਾਵੇਗੀ। ਪੰਜਾਬ ਦੇ ਰਾਜਪਾਲ ਤੇ ਕੇਂਦਰ ਸ਼ਾਸਿਤ ਪ੍ਰਦੇਸ਼ ਚੰਡੀਗੜ੍ਹ ਦੇ ਪ੍ਰਸ਼ਾਸਕ ਗੁਲਾਬ ਚੰਦ ਕਟਾਰੀਆ ਇਸ ਸਮਾਰੋਹ ਦੀ ਪ੍ਰਧਾਨਗੀ ਕਰਨਗੇ। ਕੇਂਦਰੀ ਖੇਤੀਬਾੜੀ ਤੇ ਕਿਸਾਨ ਭਲਾਈ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਮੁੱਖ ਮਹਿਮਾਨ, ਜਦਕਿ ਕੇਂਦਰੀ ਖਪਤਕਾਰ ਮਾਮਲਿਆਂ ਬਾਰੇ ਮੰਤਰੀ ਪ੍ਰਹਲਾਦ ਜੋਸ਼ੀ ਵਿਸ਼ੇਸ਼ ਮਹਿਮਾਨ ਹੋਣਗੇ। ਚੰਡੀਗੜ੍ਹ ਪ੍ਰਧਾਨ ਮੰਤਰੀ ਗਰੀਬ ਕਲਿਆਣ ਅੰਨ ਯੋਜਨਾ ਲਾਭਪਾਤਰੀਆਂ ਲਈ CBDC ਆਧਾਰਿਤ ਭੋਜਨ ਸਬਸਿਡੀ ਦੇ ਸਿੱਧੇ ਲਾਭ ਟ੍ਰਾਂਸਫਰ ਨੂੰ ਪੂਰੀ ਤਰ੍ਹਾਂ ਲਾਗੂ ਕਰਨ ਵਾਲਾ ਦੇਸ਼ ਦਾ ਪਹਿਲਾ ਕੇਂਦਰ ਸ਼ਾਸਿਤ ਪ੍ਰਦੇਸ਼ ਬਣ ਜਾਏਗਾ। ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਨੇ ਸਰਹੱਦ ਪਾਰੋਂ ਨਸ਼ਿਆਂ ਤੇ ਗੈਰ ਕਾਨੂੰਨੀ ਹਥਿਆਰਾਂ ਦੀ ਸਪਲਾਈ ਕਰਨ ਵਾਲੇ 2 ਵੱਡੇ ਨੈਟਵਰਕਾਂ ਦਾ ਪਰਦਾਫਾਸ਼ ਕਰਦਿਆਂ 5 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਕੇ 7 ਗੈਰ ਕਾਨੂੰਨੀ ਪਿਸਤੌਲ ਤੇ 2 ਕਿਲੋ ਤੋਂ ਵੱਧ ਹੈਰੋਇਨ ਬਰਾਮਦ ਕੀਤੀ ਹੈ। ਪੰਜਾਬ ਪੁਲਿਸ ਮੁਖੀ ਗੌਰਵ ਯਾਦਵ ਨੇ ਦਸਿਆ ਕਿ ਮੁੱਢਲੀ ਜਾਂਚ ਤੋਂ ਪਤਾ ਲੱਗਿਆ ਕਿ ਹਥਿਆਰਾਂ ਵਾਲੇ ਮਾਮਲੇ ਦੇ ਮੁਲਜ਼ਮ ਵਿਦੇਸ਼ੀ ਤਸਕਰਾਂ ਦੇ ਸੰਪਰਕ 'ਚ ਸਨ ਤੇ ਅੰਮ੍ਰਿਤਸਰ ਤੇ ਤਰਨ ਤਾਰਨ 'ਚ ਅੱਗੇ ਸਪਲਾਈ ਕਰਨ ਲਈ ਗੈਰ ਕਾਨੂੰਨੀ ਹਥਿਆਰ ਮੰਗਵਾ ਰਹੇ ਸਨ। ਇਸ ਮਾਮਲੇ 'ਚ FIR ਦਰਜ ਕਰਕੇ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ। ਪੰਜਾਬ ਤੇ ਚੰਡੀਗੜ੍ਹ ਵਿੱਚ ਮੌਸਮ ਵਿਭਾਗ ਨੇ ਕੱਲ੍ਹ 14 ਤੋਂ 18 ਅਗਸਤ ਤੱਕ ਕਈ ਹਿੱਸਿਆਂ 'ਚ ਭਾਰੀ ਮੀਂਹ ਪੈਣ ਦੀ ਪੇਸ਼ੀਨਗੋਈ ਕੀਤੀ ਹੈ। ਹਾਲਾਂਕਿ ਅੱਜ ਕਿਸੇ ਵੀ ਜ਼ਿਲ੍ਹੇ ਲਈ ਮੀਂਹ ਪੈਣ ਬਾਰੇ ਕੋਈ ਵਿਸ਼ੇਸ਼ ਅਲਰਟ ਜਾਰੀ ਨਹੀਂ ਕੀਤਾ ਗਿਆ। ਤੇ ਆਖਰ 'ਚ ਖਾਸ ਖ਼ਬਰਾਂ ਇੱਕ ਵਾਰ ਫਿਰ ਤੋਂ। ਸੰਸਦ ਦੇ ਦੋਵਾਂ ਸਦਨਾਂ ਦੀ ਕਾਰਵਾਈ ਅਣਮਿੱਥੇ ਸਮੇਂ ਲਈ ਮੁਲਤਵੀ, 12 ਬਿੱਲ ਹੋਏ ਪਾਸ। ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਉੱਤੇ ਅੱਜ ਮਹਾਰਾਸ਼ਟਰ 'ਚ ਨਾਂਦੇੜ ਸਾਹਿਬ ਦੇ ਗੁਰਦੁਆਰੇ ਨੇੜੇ ਹਮਲਾ ਕੀਤਾ ਗਿਆ। ਉਹ ਸੁਰੱਖਿਅਤ ਨੇ। ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਪੰਜਾਬ 'ਚ 454 ਫਾਰਮੇਸੀ ਅਫਸਰਾਂ ਦੀ ਭਰਤੀ ਪ੍ਰਕਿਰਿਆ ਉੱਤੇ 17 ਸਤੰਬਰ ਨੂੰ ਮਾਮਲੇ ਦੀ ਸੁਣਵਾਈ ਤੱਕ ਰੋਕ ਲਗਾਈ। ਚੋਣ ਕਮਿਸ਼ਨ ਨੇ ਪੰਜਾਬ 'ਚ 2027 ਦੀਆਂ ਵਿਧਾਨ ਸਭਾ ਚੋਣਾਂ ਲਈ ਖਰੜਾ ਵੋਟਰ ਸੂਚੀ ਅੱਜ ਜਾਰੀ ਕੀਤੀ ਤੇ ਮੌਸਮ ਵਿਭਾਗ ਨੇ ਕੱਲ੍ਹ 14 ਤੋਂ 18 ਅਗਸਤ ਤੱਕ ਪੰਜਾਬ ਦੇ ਕਈ ਹਿੱਸਿਆਂ 'ਚ ਭਾਰੀ ਮੀਂਹ ਪੈਣ ਦੀ ਪੇਸ਼ੀਨਗੋਈ ਕੀਤੀ। ਇਸ ਦੇ ਨਾਲ ਹੀ ਪ੍ਰਦੇਸ਼ਕ ਖ਼ਬਰਾਂ ਦਾ ਇਹ ਬੁਲੇਟਿਨ ਖਤਮ ਹੁੰਦਾ। ਰਾਸ਼ਟਰੀ ਖ਼ਬਰਾਂ ਦਾ ਅਗਲਾ ਬੁਲੇਟਿਨ ਤੁਸੀਂ ਸੁਣੋਗੇ ਸ਼ਾਮ 7:30 ਤੇ। ਨਮਸਕਾਰ।
2: ਹੁਣੇ ਤੁਸੀਂ ਸੁਣ ਰਹੇ ਸੀ ਪ੍ਰਦੇਸ਼ਿਕ ਖਬਰਾਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ।

FM ਬੈਂਡ 101.1 ਮੈਗਾਹਰਟਜ਼ ਤੇ ਤੁਸੀਂ ਸੁਣ ਰਹੇ ਹੋ FM ਬਠਿੰਡਾ ਦੇ ਪ੍ਰਸਾਰਣ। ਸਟੂਡੀਓ ਦੀ ਘੜੀ ਮੁਤਾਬਿਕ ਸਮਾਂ ਹੈ 6:30 ਤੇ 6 ਸਕਿੰਟ ਤੇ ਆਓ ਹੁਣ ਸੁਣਦੇ ਹਾਂ ਪ੍ਰੋਗਰਾਮ ਯੁਵਾਣੀ। ਪ੍ਰੋਗਰਾਮ ਪੇਸ਼ਕਰਤਾ ਨੇ ਨੂਰਦੀਪ ਕੌਰ ਤੇ ਅਮਨਦੀਪ ਕੌਰ।

0: नमस्कार श्रोतियो, मैं हाँ तुहाडी अपनी दोस्त अमन रूपाल
1: ते मैं हाँ नूरदीप कौर।
0: तुसी सुन रहे हो तुहाडा अपना प्यारा प्रोग्राम युवाणी। अज असी तुहाडे नाल कुछ अजिहियां गल्लां सांझियां करन जा रहे हां जिहड़ियां वख-वख होण दे बावजूद एक दूजे नाल किते ना किते जुड़ियां होईयां ने।
1: अमन, क्यों ना अज दी शुरुआत कुछ लाइना नाल करिए।
0: जी,
1: किताबां दे वर्कां विच सिर्फ अक्खर नहीं हुंदे, ਇਨ੍ਹਾਂ ਵਿੱਚ ਬੀਤੇ ਸਮੇਂ ਦੇ ਸਫ਼ਰ ਹੁੰਦੇ। ਜੋ ਪੜ ਲੈਂਦਾ ਹੈ ਆਪਣੇ ਕੱਲ ਦੀ ਕਹਾਣੀ, ਉਹੀ ਸਮਝਦਾ ਹੈ ਅੱਜ ਦੀ ਜ਼ਿੰਦਗੀ।
0: ਸੱਚ ਪੁੱਛੋ ਤਾਂ ਅੱਜ ਦੇ ਪ੍ਰੋਗਰਾਮ ਦੀ ਸ਼ੁਰੂਆਤ ਲਈ ਇਸ ਤੋਂ ਸੋਹਣੀਆਂ ਲੈਣਾ ਹੋ ਹੀ ਨਹੀਂ ਸਕਦੀਆਂ, ਕਿਉਂਕਿ ਅੱਜ ਅਸੀਂ ਅਤੀਤ ਦੀਆਂ ਕੁਝ ਮਹੱਤਵਪੂਰਨ ਘਟਨਾਵਾਂ ਤੇ ਸ਼ਖਸੀਅਤਾਂ ਨੂੰ ਯਾਦ ਕਰਨ ਦੇ ਨਾਲ ਨਾਲ ਇਹ ਵੀ ਗੱਲ ਕਰਾਂਗੇ ਕਿ ਉਹਨਾਂ ਤੋਂ ਅੱਜ ਦੀ ਪੀੜ੍ਹੀ ਕੀ ਸਿੱਖ ਸਕਦੀ ਹੈ।
1: ਬਿਲਕੁਲ, ਅੱਜ ਦੀ ਇਸ ਖਾਸ ਯਾਤਰਾ ਵਿੱਚ ਸਭ ਤੋਂ ਪਹਿਲਾਂ ਗੱਲ ਹੋਵੇਗੀ ਪੈਟਰੀਅਟਸ ਡੇ ਦੀ।
0: ਫਿਰ ਅਸੀਂ ਗੱਲ ਕਰਾਂਗੇ ਅੰਗਦਾਨ ਵਰਗੇ ਬਹੁਤ ਹੀ ਮਹੱਤਵਪੂਰਨ ਤੇ ਮਨੁੱਖਤਾ ਨਾਲ ਜੁੜੇ ਵਿਸ਼ੇ ਦੀ। ਅਸੀਂ ਖਾਸ ਮੁਲਾਕਾਤ ਕੀਤੀ ਹੈ ਡਾਕਟਰ ਨਵਦੀਪ ਬੰਸਲ ਹੋਰਾਂ ਨਾਲ,
1: ਤੇ ਇਸ ਤੋਂ ਬਾਅਦ ਗੱਲ ਹੋਵੇਗੀ ਭਾਰਤੀ ਸਿਨੇਮਾ ਦੀ ਮਸ਼ਹੂਰ ਅਦਾਕਾਰ ਅਤੇ ਨ੍ਰਿਤਕੀ ਬੇਜੰਤੀ ਮਾਲਾ ਜੀ ਦੇ ਜਨਮ ਦਿਨ, ਅਤੇ ਅੰਤ ਵਿੱਚ ਯਾਦ ਕਰਾਂਗੇ ਰਮੇਸ਼ ਚੰਦਰ ਦੱਤ ਜੀ ਨੂੰ,
0: ਜਿਨ੍ਹਾਂ ਦਾ ਜੀਵਨ ਪ੍ਰਸ਼ਾਸਨ, ਇਤਿਹਾਸ, ਸਾਹਿਤ ਤੇ ਆਰਥਿਕ ਵਿਚਾਰਾਂ ਨਾਲ ਜੁੜਿਆ ਰਿਹਾ ਹੈ।
1: ਤੇ ਚਲੋ ਅੱਜ ਦੇ ਇਸ ਖਾਸ ਗੱਲਬਾਤ ਦੀ ਸ਼ੁਰੂ ਕਰਦੇ ਹਾਂ ਇੱਕ ਪਿਆਰੇ ਜਿਹੇ ਗੀਤ।

0: ਸਰੋਤਿਓ ਗੀਤ ਤੋਂ ਬਾਅਦ ਮੁੜ ਸਵਾਗਤ ਹੈ ਤੁਹਾਡਾ ਯੁਗਬਾਣੀ ਵਿੱਚ। ਅੱਜ 13 ਅਗਸਤ ਹੈ ਅਤੇ ਇਹ ਦਿਨ ਭਾਰਤ ਦੇ ਕੁਝ ਖਾਸ ਇਤਿਹਾਸਿਕ ਪੰਨਿਆਂ ਨੂੰ ਯਾਦ ਕਰਨ ਦਾ ਮੌਕਾ ਵੀ ਦਿੰਦਾ ਹੈ।
1: ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਪੈਟਰੀਅਟਸ ਡੇ ਦੀ। 13 ਅਗਸਤ ਨੂੰ ਮਣੀਪੁਰ ਵਿੱਚ ਪੈਟਰੀਅਟਸ ਡੇ ਮਨਾਇਆ ਜਾਂਦਾ ਹੈ। ਇਹ ਦਿਨ 1891 ਦੇ ਐਂਗਲੋ ਮਣੀਪੁਰ ਵਾਰ ਨਾਲ ਜੁੜੇ ਦੇਸ਼ ਭਗਤਾਂ ਤੇ ਸ਼ਹੀਦਾਂ ਦੀ ਯਾਦ ਵਿੱਚ ਮਨਾਇਆ ਜਾਂਦਾ ਹੈ।
0: ਜੀ, 1891 ਦਾ ਸਮਾਂ ਮਣੀਪੁਰ ਦੇ ਇਤਿਹਾਸ ਵਿੱਚ ਬਹੁਤ ਮਹੱਤਵਪੂਰਨ ਸੀ। ਉਸ ਸਮੇਂ ਮਣੀਪੁਰ ਅਤੇ ਬ੍ਰਿਟਿਸ਼ ਤਾਕਤ ਵਿਚਕਾਰ ਟਕਰਾਅ ਹੋਇਆ। ਮਣੀਪੁਰ ਦੇ ਕਈ ਆਗੂਆਂ ਅਤੇ ਯੋਧਿਆਂ ਨੂੰ ਆਪਣੇ ਦੇਸ਼ ਅਤੇ ਲੋਕਾਂ ਦੀ ਰੱਖਿਆ ਲਈ ਬਹਾਦਰੀ ਨਾਲ ਮੁਕਾਬਲਾ ਕੀਤਾ।
1: ਇਹਨਾਂ ਵਿੱਚ ਯੁਵਰਾਜ ਟਿਕੇਂਦਰਜੀਤ ਸਿੰਘ ਤੇ ਜਨਰਲ ਥੰਗਲ ਵਰਗੀਆਂ ਸ਼ਖਸੀਅਤਾਂ ਦਾ ਨਾਮ ਖਾਸ ਤੌਰ ਤੇ ਲਿਆ ਜਾਂਦਾ ਹੈ। ਉਹਨਾਂ ਦੀ ਕੁਰਬਾਨੀ ਨੂੰ ਅੱਜ ਵੀ ਯਾਦ ਕੀਤਾ ਜਾਂਦਾ।
0: ਜੀ, ਅਮਨ, ਪੈਟਰੀਅਟਸ ਡੇ ਦੀ ਗੱਲ ਕਰਦੇ ਹਾਂ, ਅਸੀਂ ਕੁਰਬਾਨੀ ਦੀ ਗੱਲ ਕੀਤੀ ਤੇ ਹੁਣ ਅਸੀਂ ਇੱਕ ਅਜਿਹੇ ਵਿਸ਼ੇ ਵੱਲ ਆ ਰਹੇ ਹਾਂ ਜਿਸ ਵਿੱਚ ਵੀ ਤਿਆਗ ਅਤੇ ਦੂਜਿਆਂ ਦੀ ਸੋਚਣ ਲਈ ਭਾਵਨਾ ਹੈ, ਜਾਣੀ ਕਿ ਅੰਗ ਦਾਨ ਦਿਵਸ।
1: ਜੀ, ਇਸ ਵਿਸ਼ੇ ਬਾਰੇ ਹੋਰ ਜਾਣਕਾਰੀ ਲੈਣ ਲਈ ਅਸੀਂ ਖਾਸ ਮੁਲਾਕਾਤ ਕੀਤੀ ਹੈ ਡਾਕਟਰ ਨਵਦੀਪ ਬੰਸਲ ਹੋਰਾਂ ਨਾਲ, ਜੋ ਕਿ PGI ਚੰਡੀਗੜ੍ਹ ਵਿੱਚ ਆਰਗਨ ਡੋਨੇਸ਼ਨ ਵਿਭਾਗ ਵਿੱਚ ਸੇਵਾ ਨਿਭਾ ਰਹੇ ਨੇ, ਤੇ ਆਓ ਸੁਣਦੇ ਹਾਂ ਉਹਨਾਂ ਨਾਲ ਹੋਈ ਇਹ ਮੁਲਾਕਾਤ।
2: ਡਾਕਟਰ ਨਵਦੀਪ ਬੰਸਲ ਜੀ, ਤੁਹਾਡਾ ਬਹੁਤ ਬਹੁਤ ਸਵਾਗਤ ਹੈ ਪ੍ਰੋਗਰਾਮ ਵਿੱਚ।
3: ਧੰਨਵਾਦ ਅਮਨ ਜੀ।
2: ਡਾਕਟਰ ਸਾਹਿਬ, ਸਾਡੇ ਸਰੋਤਿਆਂ ਨੂੰ ਦੱਸੋ ਕਿ ਅੰਗਦਾਨ ਦਾ ਕੀ ਮਹੱਤਵ ਹੁੰਦਾ ਹੈ?
3: ਤੁਸੀਂ ਇਹ ਟੌਪਿਕ ਸਿਲੈਕਟ ਕਰਿਆ, ਇਹ ਬਹੁਤ ਇੱਕ ਇਸ ਸਮੇਂ ਦੀ ਲੋੜ ਹੈ ਕਿ ਅੰਗਦਾਨ ਦੇ ਬਾਰੇ ਹਲੇ ਤੱਕ ਲੋਕਾਂ 'ਚ ਬਹੁਤ ਜ਼ਿਆਦਾ ਮਿਥ ਤੇ ਮਿਸਕਨਸੈਪਸ਼ਨ ਨੇ। ਤੇ ਇਸ ਦਿਨ ਜਿਹੜਾ ਹੁਣ 3 ਅਗਸਤ ਹੈ, ਇਸ ਨੂੰ ਇੱਕ ਇੰਡੀਅਨ ਆਰਗਨ ਡੋਨੇਸ਼ਨ ਦੇ ਲਈ ਮਨਾਇਆ ਜਾਂਦਾ।
2: ਜੀ,
3: ਤੇ ਇਹ ਇਸ ਲਈ ਮਨਾਇਆ ਗਿਆ ਕਿਉਂਕਿ ਇਸ ਦਿਨ ਜਿਹੜਾ ਇੰਡੀਆ 'ਚ ਪਹਿਲਾ ਹਾਰਟ ਟਰਾਂਸਪਲਾਂਟ ਸੀ, ਉਹ 1994 'ਚ ਪਹਿਲਾ ਹਾਰਟ ਟਰਾਂਸਪਲਾਂਟ ਹੋਇਆ ਸੀ, ਸਕਸੈਸਫੁਲ ਹੋਇਆ ਸੀ, ਤੇ ਉਹਦੇ ਕਰਕੇ ਜਿਹੜਾ ਹੈ ਕਿ ਇਸ ਦਿਨ ਨੂੰ ਮਨਾਇਆ ਜਾਂਦਾ। ਅੰਗਦਾਨ ਇੱਕ ਇਹੀ ਚੀਜ਼ ਹੈ ਕਿ ਜਿਸ ਦੇ ਨਾਲ ਇੱਕ ਇਨਸਾਨ ਆਪਣੀ ਡੈਥ ਤੋਂ ਬਾਅਦ ਕਿਸੇ ਹੋਰ ਨੂੰ ਇੱਕ ਨਵਾਂ ਜੀਵਨ ਦੇ ਕੇ ਜਾ ਸਕਦਾ ਹੈ।
2: ਜੀ, ਡਾਕਟਰ ਸਾਹਿਬ, ਸਾਡੇ ਸਰੋਤਿਆਂ ਨੂੰ ਦੱਸੋ ਕਿ ਕਿਹੜੇ ਕਿਹੜੇ ਅੰਗ ਜਿਉਂਦੇ ਜੀ ਇਨਸਾਨ ਨੂੰ ਦਾਨ ਕੀਤੇ ਜਾ ਸਕਦੇ ਨੇ?
3: ਦੇਖੋ, ਜਿਉਂਦੇ ਜੀ ਵੀ ਆਪਾਂ ਕੁਛ ਅੰਗ ਇਹੋ ਜਿਹੇ ਆ ਕਿ ਜੇ ਉਸਦੀ ਜ਼ਰੂਰਤ ਆ ਤਾਂ ਆਪਾਂ ਉਹ ਆਪਣੇ ਪਰਿਵਾਰ ਦੇ ਵਿੱਚ ਦਾਨ ਕਰ ਸਕਦੇ ਹਾਂ। ਜਿਵੇਂ ਆਪਣੇ ਜਿਹੜੇ 2 ਕਿਡਨੀਆਂ ਨੇ, ਆਪਾਂ ਉਹਦੇ 'ਚ 1 ਕਿਡਨੀ ਆਪਣੇ ਕਿਸੇ ਪਰਿਵਾਰਿਕ ਮੈਂਬਰ ਨੂੰ ਦੇ ਸਕਦੇ ਹਾਂ, ਆਪਣੇ ਲੀਵਰ ਦਾ ਕੁਛ ਪਾਰਟ ਉਸਨੂੰ ਦੇ ਕਿਸੇ ਪਰਿਵਾਰਿਕ ਮੈਂਬਰ ਨੂੰ ਦੇ ਸਕਦੇ ਹਾਂ, ਕਿਉਂਕਿ ਲੀਵਰ ਆ ਜਿਹੜਾ ਉਹ ਦੁਬਾਰਾ ਗਰੋ ਕਰ ਜਾਂਦਾ। ਥੋੜਾ ਪੈਨਕ੍ਰੀਆਜ਼ ਦਾ ਪਾਰਟ ਤੇ ਬਾਕੀ ਟਿਸ਼ੂ ਜਿੱਦਾਂ ਬਲੱਡ, ਸਕਿਨ, ਇਹ ਆਪਾਂ ਜਿਉਂਦੇ ਜੀ ਦਾਨ ਕਰ ਸਕਦੇ ਹਾਂ।
2: ਜੀ ਡਾਕਟਰ ਸਾਹਿਬ, ਬ੍ਰੇਨ ਡੈਥ ਕੀ ਹੁੰਦੀ ਹੈ?
3: ਦੇਖੋ, ਇਹ ਤੁਹਾਡਾ ਬੜਾ ਅੱਛਾ ਸਵਾਲ ਹੈ ਕਿ ਇੱਥੇ ਜਿਹੜਾ ਕਨਸੈਪਟ ਹੈ ਉਹ ਬ੍ਰੇਨ ਡੈਥ ਦਾ। ਦੇਖੋ, ਆਪਾਂ ਆਮ ਭਾਸ਼ਾ ਦੇ ਵਿੱਚ ਡੈਥ ਨੂੰ ਜਦੋਂ ਦਿਲ ਦੀ ਧੜਕਣ ਰੁਕਦੀ ਆ ਉਦੋਂ ਹੀ ਡਿਫਾਈਨ ਕਰਦੇ ਆ, ਜਾਂ ਉਹਨੂੰ ਸਮਝਿਆ ਜਾਂਦਾ ਕਿ ਹੁਣ ਇਨਸਾਨ ਦੀ ਜਿਹੜੀ ਡੈਥ ਆ ਉਹ ਹੋ ਚੁੱਕੀ ਆ। ਬਟ ਬ੍ਰੇਨ ਡੈਥ ਇੱਕ ਇਹੋ ਜਿਹਾ ਕਨਸੈਪਟ ਹੈ ਕਿ ਜਦੋਂ ਕਿਸੇ ਨੂੰ ਕੁਛ ਵੀ ਬ੍ਰੇਨ ਦੀ ਇਨਵੋਲਵਮੈਂਟ ਹੁੰਦੀ ਆ, ਜਾਂ ਉਹਦਾ ਐਕਸੀਡੈਂਟ ਨਾਲ ਸੱਟ ਲੱਗ ਜੇ ਕਿਸੇ ਵੀ ਤਰੀਕੇ ਨਾਲ, ਜਾਂ ਬ੍ਰੇਨ 'ਚ ਕੋਈ ਕੋਈ ਟਿਊਮਰ ਹੋ ਜੇ, ਜਾਂ ਕੋਈ ਬਲੱਡ ਲੋਸ ਵਗੈਰਾ ਹੋਵੇ ਜਿੱਥੇ ਬ੍ਰੇਨ ਇਨਵੋਲਵ ਹੋ ਜਾਂਦਾ, ਤਾਂ ਕਈ ਵਾਰੀ ਉਹ ਇਨਸਾਨ ਦਾ ਬ੍ਰੇਨ ਪਹਿਲਾਂ ਖਤਮ ਹੋ ਜਾਂਦਾ, ਹਾਲਾਂਕਿ ਉਹਦਾ ਵੈਂਟੀਲੇਟਰ ਕਰਕੇ ਜਿਹੜਾ ਉਹਦੀ ਦਿਲ ਦੀ ਧੜਕਣ ਆ ਉਹ ਚੱਲਦੀ ਰਹਿੰਦੀ ਆ। ਤੇ ਇਹ 1994 'ਚ ਇੱਕ ਐਕਟ ਬਣਿਆ ਸੀ, ਜਿਹੜਾ ਥੋਟਾ ਐਕਟ ਕਿਹਾ ਜਾਂਦਾ ਇਹਨੂੰ, ਤੇ ਜਿਹਦੇ ਵਿੱਚ ਇਹਨੂੰ ਬ੍ਰੇਨ ਡੈਥ ਨੂੰ ਲੀਗਲਾਈਜ਼ ਕਰਤਾ ਸੀ। ਇੱਕ 4 ਡਾਕਟਰਾਂ ਦਾ ਪੈਨਲ ਬਣਦਾ, ਤਾਂ ਉਹ ਇੱਕ ਇਨਸਾਨ ਨੂੰ ਜੇ ਉਹਦੇ ਬ੍ਰੇਨ ਨੇ ਕੰਮ ਕਰਨਾ ਬੰਦ ਕਰਤਾ ਤਾਂ ਉਹਨੂੰ ਦਿਲ ਚੱਲਦੇ 'ਚ ਡੈਡ ਡਿਕਲੇਅਰ ਕਰ ਸਕਦੇ ਆ। ਤਾਂ ਉਸ ਕੰਡੀਸ਼ਨ ਨੂੰ ਬ੍ਰੇਨ ਡੈਥ ਬੋਲਿਆ ਜਾਂਦਾ, ਕਿਉਂਕਿ ਉਸ ਇਨਸਾਨ ਦਾ ਜਿਹੜਾ ਦਿਲ ਦੀ ਧੜਕਣ ਚੱਲ ਰਹੀ ਹੁੰਦੀ ਆ ਉਹ ਬਾਕੀ ਅੰਗਾਂ ਨੂੰ ਹਲੇ ਖੂਨ ਸਪਲਾਈ ਕਰ ਰਿਹਾ ਹੁੰਦਾ, ਜਿਹਦੇ ਕਰਕੇ ਉਹ ਵੀ ਚੱਲਦੇ ਰਹਿੰਦੇ ਆ। ਤੇ ਅਸੀਂ ਉਸ ਟਾਈਮ ਤੇ ਮੈਕਸੀਮਮ ਆਰਗਨਜ਼ ਆ ਜਿਹੜੇ, ਜਿਵੇਂ ਇੱਕ ਉਸ ਬ੍ਰੇਨ ਡੈਡ ਬੰਦੇ ਤੋਂ ਅਸੀਂ ਉਹਦੇ ਕਿਡਨੀਜ਼ ਹੋ ਗਏ, ਉਹਦਾ ਲੀਵਰ ਹੋ ਗਿਆ, ਹਾਰਟ ਹੋ ਗਿਆ, ਪੈਨਕ੍ਰੀਆਜ਼ ਹੋ ਗਿਆ, ਲੰਗਸ ਹੋ ਗਏ, ਤਾਂ ਇਹ 8 ਜਿਹੜੇ ਉਹਨਾਂ ਨੂੰ ਡਿਵਾਈਡ ਕਰਕੇ 8 ਲੋਕਾਂ ਦੀ ਜ਼ਿੰਦਗੀ ਜਿਹੜੀ ਆਪਾਂ ਬਚਾ ਸਕਦੇ ਹਾਂ, ਤੇ ਬਾਕੀ ਟਿਸ਼ੂ ਡੋਨੇਟ ਕਰਕੇ ਲਗਭਗ 50 ਬੰਦਿਆਂ ਦੀ ਜ਼ਿੰਦਗੀ ਆ ਜਿਹੜਾ ਉਹ ਬੰਦਾ ਸਵਾਰ ਸਕਦਾ ਹੈ।
2: ਡਾਕਟਰ ਸਾਹਿਬ, ਅੰਗਦਾਨ ਸੰਬੰਧੀ ਸਰਜਰੀਆਂ ਪੰਜਾਬ ਵਿੱਚ ਕਿੱਥੇ ਕਿੱਥੇ ਹੁੰਦੀਆਂ ਨੇ ਤੇ ਇਸ ਸੰਬੰਧੀ ਸਰਕਾਰੀ ਸਹੂਲਤਾਂ ਕੀ ਨੇ?
3: ਇਹਦੇ 'ਚ ਜਿਹੜਾ ਅੰਗਦਾਨ ਆ ਉਹਦੇ ਲਈ ਕਾਫੀ ਹੋਸਪਿਟਲ ਆ ਜਿਹੜੇ ਜਿੱਥੇ ਸਟਾਰਟ ਹੋਇਆ, ਇਹਦੇ ਲਈ ਕੁਛ ਬੋਡੀਜ਼ ਬਣੀਆਂ ਹੋਈਆਂ, ਜਿਵੇਂ ਨੈਸ਼ਨਲ ਲੈਵਲ ਤੇ ਨੋਟੋ ਆ, ਉਹ ਡੈਲੀ ਬੇਸਡ ਆ, ਤੇ ਉਸ ਤੋਂ ਬਾਅਦ ਰੋਟੋ ਜਿਹੜੀ ਨੌਰਥ ਆ, ਰੀਜਨਲ ਆਰਗਨਾਈਜੇਸ਼ਨ ਆ, ਇਹ 5 ਰੋਟੋ ਆ ਪੂਰੇ ਦੇਸ਼ 'ਚ, ਤੇ ਉਹਦੀ ਜਿਹੜੀ ਰੋਟੋ ਨੌਰਥ ਆ ਉਹ PGI 'ਚ ਹੈ, ਤੇ ਜਿਹੜੀ ਪੰਜਾਬ ਦੀ ਸੋਟੋ ਹੈ, ਸੋਟੋ ਮੀਨਸ ਸਟੇਟ ਆਰਗਨਾਈਜੇਸ਼ਨ ਆ ਜਿਹੜੀ ਅੰਗਦਾਨ ਨੂੰ ਕੰਟਰੋਲ ਕਰਦੇ ਆ, ਉਹ ਗੌਰਮੈਂਟ ਮੈਡੀਕਲ ਕਾਲਜ ਪਟਿਆਲਾ 'ਚ ਹੈ। ਤਾਂ ਉੱਥੇ ਵੀ ਹੁਣ ਇਹ ਕਿੰਨੀ ਟਰਾਂਸਪਲਾਂਟ ਸਟਾਰਟ ਹੋਣ ਜਾ ਰਿਹਾ, ਤੇ ਬਾਕੀ ਹੋਰ ਵੀ ਹੋਸਪਿਟਲ ਹਨ, ਜਿਵੇਂ DMC ਲੁਧਿਆਣਾ,

0: ਉੱਥੇ ਅੰਗ ਔਰਗਨ ਡੋਨੇਸ਼ਨ ਹੁੰਦਾ ਤੇ ਟ੍ਰਾਂਸਪਲਾਂਟ ਕਰਿਆ ਜਾਂਦਾ। 40 ਹੋਸਪਿਟਲ ਨੇ ਜਾਂ ਗੌਰਮੈਂਟ ਸੈਕਟਰ ਚ ਵੀ ਹੁਣ ਪਟਿਆਲੇ ਇਹ ਅੰਗਦਾਨ ਹੈ ਜਿਹੜਾ ਸਟਾਰਟ ਹੋ ਜਾਏਗਾ। ਇਹਦੇ ਲਈ ਕਈ ਹੈ ਜਿੱਦਾਂ ਜਿਹੜਾ ਕਿਡਨੀ ਦਾ ਟ੍ਰਾਂਸਪਲਾਂਟ ਆ ਉਹ ਜਿਹੜਾ ਆਯੁਸ਼ਮਾਨ ਕਾਰਡ ਆ ਉਹਦੇ ਅੰਡਰ ਵੀ ਇਹ ਟ੍ਰਾਂਸਪਲਾਂਟ ਹੈ ਤੇ ਹੋਰ ਵੀ ਕਈ ਫੈਸਿਲਿਟੀ ਹੈ ਜਿਹਨਾਂ ਚ ਕੁਛ ਫੰਡਸ ਨੇ ਜਿਹੜੇ ਉਹ ਲਏ ਜਾ ਸਕਦੇ ਆ ਜਿਵੇਂ ਸੀ ਐਮ ਕੇਅਰ ਫੰਡ ਜਾਂ ਪੀ ਐਮ ਕੇਅਰ ਫੰਡ ਤੋਂ ਉਹ ਯੂਜ ਕਰਕੇ ਵੀ ਟ੍ਰਾਂਸਪਲਾਂਟ ਕਰੇ ਜਾ ਸਕਦੇ ਆ।
1: ਡਾਕਟਰ ਸਾਹਿਬ, ਅੰਗਦਾਨੀ ਤੇ ਅੰਗਦਾਨ ਪ੍ਰਾਪਤ ਕਰਨ ਵਾਲੇ ਵਿਅਕਤੀ ਨੂੰ ਕੀ ਸਾਵਧਾਨੀਆਂ ਰੱਖਣੀਆਂ ਚਾਹੀਦੀਆਂ ਨੇ?
0: ਦੇਖੋ, ਸਭ ਤੋਂ ਪਹਿਲਾਂ ਤਾਂ ਜਿਨ੍ਹਾਂ ਨੂੰ ਅੰਗ ਚਾਹੀਦਾ ਪਹਿਲਾਂ ਤਾਂ ਇਹੀ ਹੈ ਕਿ ਆਪਣੀ ਜਿਹੜਾ ਲਾਈਫ ਸਟਾਈਲ ਆ ਉਹ ਹੀ ਇੱਦਾਂ ਦਾ ਹੋਣਾ ਚਾਹੀਦਾ ਕਿ ਆਪਾਂ ਨੂੰ ਇਹ ਅੰਗਾਂ ਦੀ ਉਸ ਲੈਵਲ ਤੱਕ ਹੀ ਨਾ ਜਾਇਆ ਜਾਵੇ ਕਿ ਇਨਸਾਨ ਨੂੰ ਉਸ ਅੰਗ ਦੀ ਜ਼ਰੂਰਤ ਪਵੇ। ਉਹਦੇ ਲਈ ਜਿਹੜੇ ਆਪਣੇ ਪ੍ਰਿਕੋਸ਼ਨਸ ਆ ਕਿ ਕਿਡਨੀ ਦੇ ਲਈ ਆਪਾਂ ਨੂੰ ਨਮਕ ਦੀ ਮਾਤਰਾ ਉਹ ਘੱਟ ਕਰੀ ਜਾ ਸਕਦੀ ਆ, ਉਸ ਤੋਂ ਬਾਅਦ ਆਪਣਾ ਬੀ ਪੀ ਤੇ ਜਿਹੜੀ ਸ਼ੂਗਰ ਆ ਇਹ ਚੀਜ਼ਾਂ ਕੰਟਰੋਲ 'ਚ ਰਹਿਣੀਆਂ ਚਾਹੀਦੀਆਂ। ਤੇ ਇਹੀ ਬਾਅਦ 'ਚ ਜੇ ਅੰਗ ਮਿਲਣ ਤੋਂ ਬਾਅਦ ਵੀ ਉਹਨਾਂ ਨੂੰ ਥੋੜੇ ਹੋਰ ਕਿਉਂਕਿ ਉਹਨਾਂ ਦਾ ਜਿਹੜਾ ਬੋਡੀ ਦਾ ਇਮਿਊਨ ਸਿਸਟਮ ਹੁੰਦਾ ਉਹਨੂੰ ਥੋੜਾ ਜਿਹਾ ਡਿਪਰੈਸ ਕਰਕੇ ਰੱਖਿਆ ਜਾਂਦਾ ਤਾਂ ਕਿ ਉਹ ਜਿਹੜਾ ਬਾਹਰ ਦਾ ਅੰਗ ਉਹਨਾਂ ਦੀ ਬੋਡੀ 'ਚ ਪਿਆ ਉਸਦੇ ਅਗੇਂਸਟ ਕੰਮ ਨਾ ਕਰੇ, ਤਾਂ ਥੋੜਾ ਜਿਹਾ ਉਹਨਾਂ ਨੂੰ ਹੋਰ ਪ੍ਰਿਕੋਸ਼ਨ ਲੈਣੇ ਪੈਂਦੇ ਆ ਕਿ ਉਹਨਾਂ ਨੂੰ ਭੀੜ ਭੜਕ ਦੀਆਂ ਥੋੜਾ ਅਡਵਾਈਜ਼ ਕਰਿਆ ਜਾਂਦਾ ਕਿ ਉੱਥੇ ਤੁਸੀਂ ਮਾਸਕ ਵਗੈਰਾ ਲਾ ਕੇ ਜਾਓ, ਜੇ ਕਿਸੇ ਨੂੰ ਖਾਂਸੀ ਜ਼ੁਕਾਮ ਆ ਤਾਂ ਉਸਨੂੰ ਅਵਾਇਡ ਕਰੋ, ਮਤਲਬ ਕਿਸੇ ਵੀ ਇਨਫੈਕਸ਼ਨ ਤੋਂ ਬਚਾਅ ਕਰਨ ਦੇ ਉਹਨੂੰ ਪਰਹੇਜ਼ ਦੱਸੇ ਜਾਂਦੇ ਆ। ਤੇ ਦੂਸਰਾ ਡੋਨਰ ਹੈ, ਡੋਨਰ ਦਾ ਵੀ ਇਹੀ ਹੈ ਕਿ ਜੇ ਉਹਨਾਂ ਨੇ ਕਿਡਨੀ ਦਾਨ ਕਰੀ ਆ ਤਾਂ ਉਹਨਾਂ ਨੂੰ ਇਹੀ ਅਡਵਾਈਜ਼ ਕਰਿਆ ਜਾਂਦਾ ਕਿ ਆਪਣਾ ਸ਼ੂਗਰ ਤੇ ਬੀ ਪੀ ਦਾ ਤੁਸੀਂ ਧਿਆਨ ਰੱਖਣਾ, ਤੇ ਜੇ ਲੀਵਰ ਡੋਨੇਟ ਕਰਿਆ ਤਾਂ ਉਹਨਾਂ ਨੂੰ ਵੇਟ ਕੰਟਰੋਲ ਰੱਖਣ ਚ ਜਾਂ ਕੋਈ ਫਾਸਟ ਫੂਡ ਜਾਂ ਫੈਟੀ ਫੂਡ ਖਾਣ ਤੋਂ ਅਵਾਇਡ ਕਰਿਆ ਜਾਂਦਾ, ਬਟ ਦੋਨਾਂ ਦੀ ਜ਼ਿੰਦਗੀ ਕਾਫੀ ਜ਼ਿਆਦਾ ਹੱਦ ਤੱਕ ਨੋਰਮਲ ਹੋ ਜਾਂਦੀ ਹੈ।
1: ਜੀ ਡਾਕਟਰ ਸਾਹਿਬ, ਅਖੀਰ ਚ ਤੁਹਾਡਾ ਕੀ ਸੁਨੇਹਾ ਹੋਵੇਗਾ ਸਾਡੇ ਸਰੋਤਿਆਂ ਲਈ?
0: ਕੋਈ ਇੱਕ ਜ਼ਰੂਰਤ ਹੈ, ਇਹਦੇ ਕਰਕੇ ਬਹੁਤ ਜਿਹੜੇ ਲੋਕਾਂ ਨੂੰ ਅੰਗਦਾਨ ਚਾਹੀਦੇ ਆ ਉਹਨਾਂ ਦੀ ਬਹੁਤ ਜ਼ਿਆਦਾ ਸ਼ੋਰਟੇਜ ਹੈ, ਆਪਾਂ ਨੂੰ ਇਹਨਾਂ ਚ ਹਜ਼ਾਰਾਂ ਤੇ ਲੱਖਾਂ ਚ ਇਹਨਾਂ ਦੀ ਰਿਕੁਆਇਰ ਹੁੰਦੀ ਆ। ਇੱਕ ਆਰਟੀਕਲ ਦੇ ਅਕੋਰਡਿੰਗ 300 ਦੇ ਕਰੀਬ ਲੋਕ ਨੇ ਜਿਹੜੇ 24 ਘੰਟਿਆਂ ਦੇ ਵਿੱਚ ਉਹਨਾਂ ਦੀ ਅੰਗਾਂ ਦੀ ਕਮੀ ਕਰਕੇ ਡੈਥ ਹੋ ਜਾਂਦੀ ਆ। ਬਟ ਇੱਕ ਇਹੋ ਜਿਹੀ ਚੀਜ਼ ਆ ਜਿਹੜੀ ਕੁਦਰਤ ਨੇ ਆਪਾਂ ਨੂੰ ਦਿੱਤੀ ਆ ਕਿ ਆਪਾਂ ਕਿਸੇ ਹੋਰ ਨੂੰ ਕਰਕੇ ਲੋਕਾਂ ਦੀ ਜਿਹੜੀ ਜਾਨ ਆ ਉਹ ਬਚਾ ਸਕਦੇ ਹਾਂ, ਤੇ ਜ਼ਿਆਦਾ ਤੋਂ ਜ਼ਿਆਦਾ ਲੋਕ ਇਸ ਚੀਜ਼ ਲਈ ਅੱਗੇ ਆਉਣ, ਕਿਉਂਕਿ ਅਲਟੀਮੇਟਲੀ ਆਪਾਂ ਨੇ ਰਿਲੀਜਨ ਦੇ ਅਕੋਰਡਿੰਗ ਆਪਾਂ ਇਹਨਾਂ ਚੀਜ਼ਾਂ ਨੂੰ ਜ਼ਿਆਦਾ ਜਲਾ ਦਿੰਦੇ ਹਾਂ ਜਾਂ ਦਫਨਾ ਦਿੰਦੇ ਹਾਂ ਤੇ ਅਲਟੀਮੇਟਲੀ ਇਹ ਮਿੱਟੀ ਬਣ ਜਾਂਦੇ ਆ, ਪਰ ਇਹਨੂੰ ਕਿਸੇ ਨੂੰ ਦਾਨ ਕਰਕੇ ਆਪਾਂ ਬਹੁਤ ਸਾਰੇ ਲੋਕਾਂ ਨੂੰ ਇੱਕ ਨਵਾਂ ਜੀਵਨ ਦੇ ਸਕਦੇ ਹਾਂ।
1: ਜੀ ਸਰ, ਬਹੁਤ ਬਹੁਤ ਧੰਨਵਾਦ ਜੀ।
2: ਜੀ ਬਹੁਤ ਸੋਹਣੀ ਜਾਣਕਾਰੀ ਦਿੱਤੀ ਹੈ, ਤੇ ਅੰਗਦਾਨ ਦੀ ਸਭ ਤੋਂ ਖੂਬਸੂਰਤ ਗੱਲ ਸ਼ਾਇਦ ਇਹ ਹੈ ਕਿ ਇਸ ਵਿੱਚ ਆਪਣੀ ਜ਼ਿੰਦਗੀ ਤੋਂ ਪਰੇ ਕਿਸੇ ਹੋਰ ਦੀ ਜ਼ਿੰਦਗੀ ਬਾਰੇ ਸੋਚਣ ਦੀ ਵੀ ਭਾਵਨਾ ਹੈ।
3: ਜੀ ਅਸੀਂ ਆਪਣੀ ਜ਼ਿੰਦਗੀ ਵਿੱਚ ਬਹੁਤ ਕੁਝ ਆਪਣੇ ਲਈ ਕਰਦੇ ਹਾਂ, ਪਰ ਕਿਸੇ ਹੋਰ ਲਈ ਕੁਝ ਕਰਨ ਦੀ ਸੋਚ ਸਾਨੂੰ ਹੋਰ ਸੰਵੇਦਨਸ਼ੀਲ ਤੇ ਜ਼ਿੰਮੇਵਾਰ ਇਨਸਾਨ ਬਣਾਉਂਦੀ ਹੈ।
4: ਅਤੇ ਸਾਡੇ ਨਾਲ ਜੁੜੇ ਨੇ ਰਾਕੇਸ਼ ਨਰੂਲਾ ਜੀ। ਉਹਨਾਂ ਨੇ ਏਮਸ ਹਸਪੀਟਲ ਵਿੱਚ ਮਰਨ ਤੋਂ ਬਾਅਦ ਸਰੀਰ ਦਾਨ ਕਰਨ ਦਾ ਫਾਰਮ ਭਰਿਆ ਹੋਇਆ ਹੈ। ਆਓ ਸੁਣਦੇ ਹਾਂ ਉਹਨਾਂ ਨਾਲ ਕੀਤੀ ਖਾਸ ਗੱਲਬਾਤ।
5: ਰਾਕੇਸ਼ ਨਰੂਲਾ ਜੀ, ਤੁਹਾਡਾ ਬਹੁਤ ਬਹੁਤ ਸਵਾਗਤ ਹੈ ਆਕਾਸ਼ਵਾਣੀ ਬਠਿੰਡਾ ਚ।
6: ਮਿਹਰਬਾਨੀ, ਧੰਨਵਾਦ ਜੀ।
5: ਸਭ ਤੋਂ ਪਹਿਲਾਂ ਤੁਹਾਨੂੰ ਵਰਲਡ ਆਰਗਨ ਡੋਨੇਟ ਡੇ ਦੀਆਂ ਬਹੁਤ ਮੁਬਾਰਕਾਂ ਜੀ। ਨਰੂਲਾ ਜੀ, ਤੁਸੀਂ ਆਪਦੇ ਸਰੀਰ ਨੂੰ ਮਰਨ ਉਪਰੰਤ ਦਾਨ ਕਰਨ ਦਾ ਬਹੁਤ ਵੱਡਾ ਫੈਸਲਾ ਲਿਆ ਹੈ, ਤੇ ਤੁਸੀਂ ਉਹਦਾ ਫਾਰਮ ਵੀ ਭਰਿਆ ਹੈ। ਤੁਸੀਂ ਸਾਡੇ ਸਰੋਤਿਆਂ ਨੂੰ ਦੱਸ ਸਕਦੇ ਹੋ ਕਿ ਮਰਨ ਉਪਰੰਤ ਸਰੀਰ ਦਾਨ ਕਰਨ ਦਾ ਕੀ ਮਤਲਬ ਹੈ?
6: ਮੈਂ ਜੀ ਪਿਛਲੇ 5-6 ਸਾਲ ਤੋਂ ਇਸ ਮਿਸ਼ਨ ਤੇ ਕੰਮ ਕਰ ਰਿਹਾ, ਹੋਰ ਵੀ ਬਹੁਤ ਸਾਰੇ ਮਿਸ਼ਨ ਹੈ, ਮਿਸ਼ਨ ਹੈਗਾ ਹੁਣ ਏਮ ਦੇ ਬਠਿੰਡਾ ਨਾਲ ਕਰ ਰਹੇ ਹਾਂ ਇਹ ਪ੍ਰੋਜੈਕਟ। ਮਾਨਯੋਗ ਡਾਇਰੈਕਟਰ ਸਾਹਿਬ ਡਾਕਟਰ ਰਤਨ ਗੁਪਤਾ ਜੀ ਤੇ ਜਿਹੜਾ ਡਿਪਾਰਟਮੈਂਟ ਡੀਲ ਕਰਦਾ ਇਸ ਨੂੰ, ਅਨਾਟਮੀ ਡਿਪਾਰਟਮੈਂਟ, ਡਾਕਟਰ ਪ੍ਰੀਤੀ ਉਹਦੇ ਐਚਓਡੀ ਹੈਗੇ ਆ। ਬੱਚੇ ਬੋਡੀਜ਼ ਨੂੰ ਸਟੱਡੀ ਕਰਕੇ ਹੀ ਡਾਕਟਰ ਬਣਦੇ ਆ, ਮੈਡੀਕਲ ਰਿਸਰਚ ਵਾਸਤੇ। ਜੇ ਬੋਡੀ ਨਹੀਂ ਜਾਣੀ ਹੈ ਤਾਂ ਬੱਚਿਆਂ ਨੂੰ ਮੈਟੀਰੀਅਲ ਨਹੀਂ ਮਿਲਦਾ ਹੈਗਾ, ਇਸ ਕਰਕੇ ਬਹੁਤ ਜ਼ਰੂਰੀ ਆ। ਬੱਚਿਆਂ ਦੀ ਸਟੱਡੀ ਲਈ ਜਿਹੜੇ MBBS ਕਰਦੇ ਆ ਹੋਰ ਕਰਦੇ ਆ ਉਹਨਾਂ ਵਾਸਤੇ ਇਹ ਬੜਾ ਜ਼ਰੂਰੀ ਹੈ ਬੋਡੀ।
5: ਨਰੂਲਾ ਜੀ, ਜਿਹੜੇ ਲੋਕ ਸਰੀਰ ਦਾਨ ਕਰਨ ਦਾ ਸੰਕਲਪ ਲੈਣਾ ਚਾਹੁੰਦੇ ਨੇ ਉਹ ਇਸ ਲਈ ਫਾਰਮ ਕਿੱਥੋਂ ਤੇ ਕਿਵੇਂ ਭਰ ਸਕਦੇ ਨੇ?
6: ਜੀ ਬਿਲਕੁਲ ਜੀ, ਮੈਨੂੰ ਵੀ ਬਹੁਤ ਸਾਰੀ ਕਾਲ ਆਉਂਦੀ ਹੈ, ਮੈਂ ਫਾਰਮ ਉਹਨਾਂ ਨੂੰ ਦੇ ਕੇ ਆਉਂਦਾ ਘਰ ਜਾ ਕੇ, ਜੇ ਕੋਈ ਇੰਟਰਸਟਿਡ ਹੁੰਦਾ ਦੇ ਕੇ ਆਉਂਦਾ। ਫੇਜ਼ 2 ਦਾ ਫਾਰਮ ਹੈ, ਉਹਦੇ ਚ ਡੋਨਰ ਦੇ ਸਿਗਨੇਚਰ ਹੈ, ਜਿਹੜੇ ਵਿਅਕਤੀ ਨੇ ਆਪਣੀ ਬੋਡੀ ਪਲੈਜ ਕਰਨੀ ਹੈ।
5: ਹਾਂਜੀ।
6: ਤੇ 2 ਉਹਦੀਆਂ ਫੈਮਿਲੀ ਵਿਟਨੈਸਿਸ ਹੈ, ਉਹਦੇ ਬ੍ਰਦਰ, ਕੋਈ ਸਿਸਟਰ, ਉਹਦੇ ਮਦਰ ਫਾਦਰ, ਫੈਮਿਲੀ ਵਿਟਨੈਸਿਸ 2 ਚਾਹੀਦੀਆਂ, 3 ਆਧਾਰ ਕਾਰਡ ਚਾਹੀਦੇ ਆ, 2 ਫੋਟੋਆਂ ਚਾਹੀਦੀਆਂ ਹੈਗੀਆਂ। ਬੜਾ ਸਿੰਪਲ ਜਿਹਾ ਪ੍ਰੋਸੀਜਰ ਹੈਗਾ, ਫਾਰਮ ਲੈ ਕੇ ਭਰ ਕੇ ਮੈਂ ਫਿਰ ਏਮਸ ਦੇ ਕੇ ਆਉਂਦਾ ਹੈਗਾ, ਉੱਥੋਂ ਡੋਨਰ ਕਾਰਡ ਇਸ਼ੂ ਕਰਾ ਕੇ ਪਰਿਵਾਰ ਨੂੰ ਦੇ ਕੇ ਆਈਦਾ। ਉਹਨਾਂ ਨੂੰ ਕਹੀਦਾ ਵੀ ਤੁਸੀਂ ਇਹਦੀ ਕਾਪੀ ਕਰਾ ਕੇ ਘਰ ਰੱਖ ਲਓ, ਆਪਦੇ ਪਰਿਵਾਰ ਨੂੰ ਦੱਸੋ, ਸ਼ੇਅਰ ਕਰੋ, ਕਿਉਂਕਿ ਜਦੋਂ ਵਿਅਕਤੀ ਦੀ ਡੈਥ ਹੋ ਗਈ ਤਾਂ ਪਰਿਵਾਰ ਹੀ ਉਹਦਾ ਅੱਗੇ ਆਏਗਾ, ਉਹੀ ਇਨਫੋਰਮ ਕਰੇਗਾ। ਮੈਨੂੰ ਇਨਫੋਰਮ ਕਰ ਦਿੰਦੇ ਆ ਜਾਂ ਕਾਰਡ ਦੇ ਪਿੱਛੇ ਨਾਲ ਜਿਹੜਾ ਅਨੌਟਮੀ ਡਿਪਾਰਟਮੈਂਟ ਆ ਉਹਦੇ ਨੰਬਰ ਹੈਗੇ ਆ, ਉਹ ਕਾਲ ਕਰਕੇ ਉਹ ਟੀਮ ਆਉਂਦੀ ਹੈ ਉੱਥੋਂ ਲੈ ਕੇ ਜਾਂਦੇ ਆ, ਜਾਂ ਕਈ ਵਾਰੀ ਕੋਈ ਦਿੱਕਤ ਆਵੇ ਤਾਂ ਮੈਂ ਹੀ ਬੋਡੀ ਚ ਲੈ ਕੇ ਐਂਬੂਲੈਂਸ ਪਾ ਕੇ ਉੱਥੇ ਲੈ ਜਾਈਦੇ ਆ, ਸਾਰਾ ਪ੍ਰੋਸੈਸ ਉਹ ਕਰਦੇ ਹੈਗੇ।
5: ਰੋਲਾ ਜੀ,

0: ਕੰਮ ਕਰਨ ਦਾ ਵਰਗਾ ਵੱਡਾ ਫੈਸਲਾ ਆਪਣੇ ਆਪ ਵਿੱਚ ਬਹੁਤ ਹਿੰਮਤ ਵਾਲੀ ਗੱਲ ਹੈ। ਜਦੋਂ ਤੁਸੀਂ ਆਪਣੇ ਪਰਿਵਾਰ ਨਾਲ ਇਸ ਗੱਲ ਬਾਰੇ ਦੱਸਿਆ, ਉਹਨਾਂ ਦੀ ਕੀ ਪ੍ਰਤੀਕਿਰਿਆ ਸੀ?
1: ਉਹ ਤਾਂ ਬੜੇ ਖੁਸ਼ ਹੈ, ਮੇਰੀ ਵਾਈਫ ਨੇ ਵੀ ਕੀਤਾ, ਬੱਚਿਆਂ ਨੇ ਵੀ ਕੀਤਾ ਹੋਇਆ ਤੇ ਮੇਰੇ ਮਦਰ ਦੀ ਡੈਥ ਹੋਈ ਸੀ 1 June 2024 ਦੇ ਵਿੱਚ।
0: ਹਾਂਜੀ,
1: ਅਸੀਂ ਉਹਨਾਂ ਦੀ ਬੋਡੀ ਪਹਿਲਾਂ ਹੀ 2 ਸਾਲ ਪਹਿਲਾਂ ਪਲੱਜ ਕਰਤੀ ਸੀਗੀ। ਇੱਕ ਤਾਂ ਹੁੰਦਾ ਨਾ ਪਲੱਜ, ਤਾਂ ਜਦੋਂ ਅਸੀਂ ਸਹੁੰ ਚੱਕ ਲਿਆ, ਸ਼ਬਦ ਪੱਤਰ ਭਰ ਲਿਆ, ਡੋਨੇਸ਼ਨ ਤਾਂ ਡੈਥ ਤੋਂ ਬਾਅਦ ਹੀ ਹੁੰਦੀ ਹੈ। ਉਹਨਾਂ ਦੀ ਏਜ 92 ਸੀ, ਇੰਨੇ ਉਤਸੁਕ ਸੀ, ਇੰਨੇ ਚਾਹਵਾਨ ਸੀ, ਮੈਨੂੰ ਡੇਲੀ ਯਾਦ ਕਰਦੇ ਸੀ, ਕਾਕਾ ਐ ਨਾ ਹੋਵੇ ਜਦੋਂ ਮੇਰੀ ਡੈਥ ਹੋ ਜੇ ਤਾਂ ਤੁਸੀਂ ਮੇਰੀ ਬੋਡੀ ਦਾ ਸੰਸਕਾਰ ਕਰਨਾ। ਨਹੀਂ ਮਤਲਬ ਏਮਸ ਦੇ ਕੇ ਆਉਣਾ, ਤੁਸੀਂ ਦੇਖੋ 92 ਸਾਲ ਦੀ ਉਮਰ ਹੋ ਕੇ ਕਿੰਨੇ ਉਹ ਇਸ ਪ੍ਰਤੀ ਡੈਡੀਕੇਟਿਡ ਸੀ, ਕਿੰਨਾ ਉਹਨਾਂ ਦਾ ਮਨ ਦੇ ਚਾਹ ਸੀਗਾ ਵੀ ਮੇਰੀ ਬੋਡੀ ਜਿਹੜੀ ਦਾਨ ਕੀਤੀ ਜਾਵੇ ਤਾਂ ਕਿ ਬੱਚੇ ਉਹਨੂੰ ਪੜ੍ਹ ਸਕਣ। ਅਸੀਂ ਹੋਰ ਬਹੁਤ ਸਾਰੇ ਲੋਕਾਂ ਨੇ ਕਰਾਈਆਂ ਹੈਗੀਆਂ। ਤੁਹਾਨੂੰ ਇੱਕ ਐਗਜ਼ਾਮਪਲ ਦੱਸਣ ਲੱਗਿਆ, ਆਪਣਾ ਸਾਹਿਬ ਜਗਤਾਰ ਸਿੰਘ ਪੁਲਿਸ ਇੰਸਪੈਕਟਰ ਰਿਟਾਇਰ ਹੋਏ ਆ, ਉਹਨਾਂ ਨੇ ਵੀ ਆਪਣੀ ਮਦਰ ਦੋਨਾਂ ਮੀਆਂ ਬੀਵੀ ਨੇ ਕੁਛ ਚਿਰ ਪਹਿਲਾਂ ਹੀ ਆਪਣੀ ਬੋਡੀ ਫਾਰਮ ਭਰ ਕੇ ਪਲੱਜ ਕਰਤੀ ਸੀਗੀ। ਜਦੋਂ ਡੈਥ ਹੋਈ ਮੈਨੂੰ ਉਹਨਾਂ ਨੇ ਇਮੀਡੀਏਟਲੀ ਇਨਫੋਰਮ ਕੀਤਾ, ਅਸੀਂ ਸਾਰਾ ਸਿਸਟਮ ਕਰਕੇ ਬੋਡੀ ਉੱਥੇ ਜਾ ਕੇ ਦੇ ਕੇ ਆਉਂਦੀ ਏਮ ਦੇ ਵਿੱਚ। ਸਰਦਾਰ ਸੋਹਣ ਸਿੰਘ ETO ਰਿਟਾਇਰ ਆ, ਉਹਨਾਂ ਦੀ ਵਾਈਫ ਵੀ ਡੈਥ ਸੀ, ਉਹਨਾਂ ਦੀ ਬੋਡੀ ਵੀ ਮੈਂ ਦੇਖ ਕੇ ਆਇਆ ਸੀ ਏਮ ਦੇ ਵਿੱਚ।
0: ਸਰ ਇਹ ਬਹੁਤ ਵੱਡੀ ਹਿੰਮਤ ਵਾਲੀ ਗੱਲ ਹੈ ਤੇ ਲੋਕ ਇੰਨਾ ਜਾਗਰੂਕ ਵੀ ਹੋ ਰਹੇ ਨੇ। ਤੇ ਨਰੁੱਲਾ ਜੀ, ਆਪਾਂ ਦੇਖਦੇ ਹਾਂ ਕਈ ਪਰਿਵਾਰ ਹਜੇ ਵੀ ਇਸ ਸੰਬੰਧ ਜਾਗਰੂਕ ਨਹੀਂ ਹੁੰਦੇ, ਕਿਉਂਕਿ ਇੱਕ ਹੁੰਦਾ ਪਰਿਵਾਰ ਦਾ ਮੋਹ, ਉਹਨਾਂ ਨੂੰ ਇਹ ਹੁੰਦਾ ਸਾਡਾ ਆਪਣਾ ਦੁਨੀਆਂ ਤਾਂ ਚਲਿਆ ਗਿਆ, ਅਸੀਂ ਉਹਨਾਂ ਦਾ ਸੰਸਕਾਰ ਆਪਣੇ ਹੱਥ ਨਾਲ ਕਰੀਏ।
1: ਹਾਂ ਬਿਲਕੁਲ ਜੀ, ਮੈਂ ਸਗੋਂ ਕਿਹਾ ਕਰਦਾ ਹੈਗਾ ਵਿਅਕਤੀ ਦੁਨੀਆਂ ਤੋਂ ਜਾ ਰਿਹਾ ਹੈ, ਜੇ ਉਹ ਬੋਡੀ ਡੋਨੇਟ ਕਰ ਦੇ, ਅੱਖਾਂ ਦਾਨ ਕਰ ਦੇਵੇ, ਤਾਂ ਇਸ ਤੋਂ ਵੱਡਾ ਪੁੰਨ ਕੋਈ ਨਹੀਂ ਹੈ। ਅਮੀਰ ਆਦਮੀ ਤਾਂ ਬਹੁਤ ਕੁਛ ਕਰ ਲੈਂਦਾ, ਧਰਮਸ਼ਾਲਾ ਬਣਾਤੀਆਂ, ਕੁਛ ਸੰਸਥਾਵਾਂ ਨੂੰ ਦੇਤਾ ਹੈ, ਕੋਈ ਸ਼ਮਸ਼ਾਨ ਘਾਟ ਵਾਸਤੇ ਦੇਤੇ, ਬਿਰਧ ਆਸ਼ਰਮ ਵਾਸਤੇ ਦੇਤੇ। ਗਰੀਬ ਆਦਮੀ ਕਹਿੰਦਾ ਮੈਂ ਕੁਛ ਨਹੀਂ ਦੇ ਸਕਦਾ, ਵੀ ਜਿਹੜਾ ਵਿਅਕਤੀ ਗਰੀਬ ਹੈ ਉਹ ਜਾਂਦਾ ਜਾਂਦਾ ਆਪਣਾ ਸਰੀਰ ਦਾਨ ਕਰ ਦੇਵੇ, ਤਾਂ ਏਡੋ ਵੱਡਾ ਦਾਨ ਕੋਈ ਦੁਨੀਆਂ ਦੇ ਵਿੱਚ ਨਹੀਂ ਹੋ ਸਕਦਾ। ਲੱਖਾਂ ਕਰੋੜਾਂ ਰੁਪਈਆਂ ਤੋਂ ਵੱਧ ਇਸ ਦਾਨ ਦਾ ਜਿਹੜਾ ਮੁੱਲ ਹੈਗਾ।
0: ਬਹੁਤ ਵਧੀਆ ਗੱਲ ਕੀਤੀ। ਤੇ ਨਰੁੱਲਾ ਜੀ, ਅੰਤ ਵਿੱਚ ਤੁਸੀਂ ਸਾਡੇ ਸਰੋਤਿਆਂ ਅਤੇ ਖਾਸ ਕਰਕੇ ਨੌਜਵਾਨਾਂ ਨੂੰ ਸਰੀਰ ਦਾਨ ਕਰਨ ਬਾਰੇ ਕੋਈ ਸੰਦੇਸ਼ ਦੇਣਾ ਚਾਹੋਗੇ?
1: ਨੌਜਵਾਨ ਕਈ ਵਾਰੀ ਨਾ ਇਸ ਗੱਲ ਨੂੰ ਐ ਲੈ ਲੈਂਦੇ ਆ ਵੀ ਸਾਡੀ ਤਾਂ ਉਮਰ ਹਾਲੇ ਥੋੜੀ ਹੈਗੀ ਆ, ਸਾਡਾ ਬਹੁਤ ਸਮਾਂ ਪਿਆ ਹੈਗਾ, ਅਸੀਂ ਉਦੋਂ ਗੱਲ ਕਰ ਲਵਾਂਗੇ। ਪਰ ਪਰਮਾਤਮਾ ਦਾ ਕੁਛ ਨੀ ਪਤਾ ਲੱਗਦਾ, ਕਦੋਂ ਕਿਸੇ ਨੂੰ ਬੁਲਾਵਾ ਆ ਜੇ, ਫਿਰ ਉਮਰ ਦਾ ਗੈਪ ਹੈ ਜਾਂ ਉਮਰ ਦਾ ਤਕਾਜਾ ਉੱਥੇ ਨਹੀਂ ਰਹਿੰਦਾ। ਫਿਰ ਵੀ ਮੈਂ ਨੌਜਵਾਨਾਂ ਨੂੰ ਅਪੀਲ ਕਰਨਾ ਚਾਹੂੰਗਾ ਕਿ ਤੁਸੀਂ ਬੜਾ ਸਿੰਪਲ ਜਿਹਾ ਫਾਰਮ ਹੈਗਾ ਉਹ ਭਰੋ, ਸਾਨੂੰ ਦੱਸੋ, ਜਾਂ ਏਮਸ ਜਾ ਕੇ ਅਨੌਟਮੀ ਡਿਪਾਰਟਮੈਂਟ ਚ ਦੇਖ ਆਓ, ਡਾਕਟਰ ਪ੍ਰੀਤੀ ਚੌਧਰੀ ਉੱਥੇ HOD, ਡਾਕਟਰ ਰਤਨ ਗੁਪਤਾ ਜੀ ਡਾਇਰੈਕਟਰ ਹੈਗੇ ਆ ਜਿਹੜੇ ਏਮ ਦੇ, ਉਹ ਸਾਰੇ ਹੀ ਇਸ ਕੰਮ ਵਾਸਤੇ ਬੜੇ ਡੈਡੀਕੇਟਡ ਹੈਗੇ ਆ। ਯੁਵਾ ਪੀੜ੍ਹੀ ਬਹੁਤ ਸਾਰੇ ਕੰਮਾਂ ਚ ਅੱਜ ਕੱਲ ਅੱਗੇ ਆ ਰਿਹਾ, ਨੌਜਵਾਨ ਬੜੇ ਮੈਂ ਦੇਖਦਾ ਉੱਦਮ ਕਰਦੇ ਆ, ਕੋਈ ਪਲਾਂਟ ਲਗਾ ਰਿਹਾ, ਕੋਈ ਖੂਨ ਦਾਨ ਕਰ ਰਿਹਾ, ਕੋਈ ਸਾਫ਼ ਸਫਾਈ ਮਿਸ਼ਨ ਚ ਯੋਗਦਾਨ ਪਾ ਰਿਹਾ। ਇਸ ਤਰ੍ਹਾਂ ਇਹ ਵੀ ਇੱਕ ਮਿਸ਼ਨ ਹੈ ਜਿਹਦੇ ਨਾਲ ਬਹੁਤ ਸਾਰੇ ਲੋਕਾਂ ਦਾ ਜੀਵਨ ਜੁੜਿਆ ਹੋਇਆ ਹੈਗਾ। ਇੱਕ ਵਿਅਕਤੀ 8 ਵਿਅਕਤੀਆਂ ਨੂੰ ਜੀਵਨ ਦੇ ਸਕਦਾ ਹੈਗਾ। ਹਾਲੇ ਵੀ ਸਾਡੇ ਦੇਸ਼ ਦੇ ਵਿੱਚ ਅਵੇਅਰਨੈਸ ਬਹੁਤ ਘੱਟ ਹੈਗੀ ਹੈ। ਸਾਡੇ ਦੇਸ਼ ਵਿੱਚ ਹਜ਼ਾਰਾਂ ਲੋਕ ਹੈ ਜਿਹੜੇ ਆਰਗਨ ਦੀ ਕਮੀ ਕਰਕੇ ਮਰ ਰਹੇ ਹੈਗੇ ਆ। ਜੇ ਅਵੇਅਰਨੈਸ ਆਏਗੀ, ਇਹ ਗ੍ਰਾਸ ਰੂਟ ਤੱਕ ਗੱਲ ਪਹੁੰਚੇਗੀ, ਪਿੰਡਾਂ ਦੇ ਵਿੱਚ, ਕਸਬਿਆਂ ਦੇ ਵਿੱਚ ਗੱਲ ਪਹੁੰਚੇਗੀ, ਲੋਕ ਆਪਣੇ ਆਪ ਅੱਗੇ ਆਉਣਗੇ, ਤਾਂ ਜਾ ਕੇ ਜਿਹੜਾ ਬੈਕਲੋਜਾ ਦੂਰ ਹੋਏਗਾ ਅਤੇ ਬਹੁਤ ਸਾਰੇ ਲੋਕਾਂ ਦਾ ਜੀਵਨ ਰੋਸ਼ਨ ਹੋ ਸਕੇਗਾ। ਕਿਉਂਕਿ ਜਿਹੜਾ ਵਿਅਕਤੀ ਦੁਨੀਆਂ ਚੋਂ ਚਲਾ ਗਿਆ ਜਾਂ ਉਹਦੇ ਸਰੀਰ ਨੂੰ ਤਾਂ ਅਸੀਂ ਜਲਾ ਹੀ ਦੇਣਾ ਹੈਗਾ, ਵੀ ਸਰੀਰ ਜਲਾਵਾਂਗੇ ਤਾਂ 7 ਮਨ ਲੱਕੜ ਲੱਗੇਗੀ। ਜੇ ਅਸੀਂ ਇਹਨੂੰ ਡੋਨੇਟ ਕਰ ਦੇਵਾਂਗੇ, ਇੱਕ ਤਾਂ ਅਸੀਂ 7 ਮਨ ਲੱਕੜ ਬਚਾ ਲਈ ਹੈਗੀ, ਬਹੁਤ ਸਾਰੇ ਜਿਹੜੀਆਂ ਕਿਰਿਆਵਾਂ ਤੋਂ ਅਸੀਂ ਦੂਰ ਹੋ ਸਕਦੇ ਹਾਂ। ਜਿਸ ਤਰ੍ਹਾਂ ਫੁੱਲ ਚੁਗਨੇ ਆ, ਸੰਸਕਾਰ ਕਰਨਾ ਹੈਗਾ, ਕੋਈ ਹਰਿਦੁਆਰ ਜਾਂ ਕੀਰਤਪੁਰ ਫੁੱਲ ਉੱਥੇ ਪਾ ਕੇ ਆਉਂਦੇ ਹੈਗੇ, ਜੇ ਅਸੀਂ ਇਹ ਕਰ ਲਵਾਂਗੇ ਤਾਂ ਕਿਸੇ ਚੀਜ਼ ਦੀ ਲੋੜ ਨੀ ਪੈਂਦੀ, ਨਾਲੇ ਤਾਂ ਕਿੰਨਾ ਖਰਚਾ ਬਚ ਗਿਆ, ਨਾਲੇ ਟਾਈਮ ਦੀ ਬਹੁਤ ਬੱਚਤ ਹੁੰਦੀ ਹੈ। ਅਸੀਂ ਇੱਕ ਪੇੜ ਵੀ ਬਚਾ ਲਿਆ ਜਾਂਦੇ ਜਾਂਦਿਆਂ। 7009496202, ਰਿਪੀਟ ਕਰਦਾ ਇਸੇ ਨੰਬਰ ਨੂੰ, 7009496202। ਦੂਸਰਾ ਨੰਬਰ ਹੈਗਾ 9855898505।
0: ਸਰ ਤੁਹਾਡਾ ਬਹੁਤ ਬਹੁਤ ਧੰਨਵਾਦ, ਤੁਸੀਂ ਸਾਡੇ ਸਰੋਤੇ ਨਾਲ ਇੰਨੀ ਸੋਹਣੀ ਜਾਣਕਾਰੀ ਦਿੱਤੀ ਤੇ ਉਹਨਾਂ ਨੂੰ ਸਰੀਰ ਦਾਨ ਕਰਨ ਬਾਰੇ ਜਾਗਰੂਕ ਕੀਤਾ।
1: FM ਬਠਿੰਡਾ ਬਹੁਤ ਬਹੁਤ ਧੰਨਵਾਦ
2: ਜੀ। ਇਸੇ ਸੋਚ ਦੇ ਨਾਲ ਹੁਣ ਸਮਾਂ ਹੈ ਇੱਕ ਸੋਹਣੇ ਜਿਹੇ ਗੀਤ।

0: ਗੀਤਵਾਦ ਇੱਕ ਵਾਰ ਫੇਰ ਸਵਾਗਤ ਹੈ ਤੁਹਾਡਾ ਯੋਗਬਾਣੀ ਵਿੱਚ। ਮੈਂ ਹਾਂ ਨੂਰਦੀਪ ਕੌਰ
1: ਤੇ ਮੈਂ ਹਾਂ ਅਮਨ ਰੁਪਾਲ। ਹੁਣ ਚੱਲਦੇ ਹਾਂ ਸਿਨੇਮੇ ਦੀ ਦੁਨੀਆ ਵੱਲ ਤੇ ਯਾਦ ਕਰਦੇ ਹਾਂ ਇੱਕ ਅਜਿਹੀ ਸ਼ਖਸੀਅਤ ਨੂੰ ਜਿਨ੍ਹਾਂ ਨੇ ਆਪਣੀ ਅਦਾਕਾਰੀ ਦੇ ਨਾਲ ਨਾਲ ਆਪਣੇ ਨ੍ਰਿਤ ਨਾਲ ਦਰਸ਼ਕਾਂ ਦੇ ਦਿਲ ਜਿੱਤੇ। ਅੱਜ ਗੱਲ ਕਰ ਰਹੇ ਹਾਂ ਵੈਜੰਤੀ ਮਾਲਾ ਜੀ ਦੀ, ਜਿਨ੍ਹਾਂ ਦਾ ਜਨਮ 13 ਅਗਸਤ 1936 ਨੂੰ ਹੋਇਆ ਸੀ।
0: ਵੈਜੰਤੀ ਮਾਲਾ ਜੀ ਭਾਰਤੀ ਸਿਨੇਮਾ ਦੀਆਂ ਪ੍ਰਸਿੱਧ ਅਦਾਕਾਰਾਂ ਵਿੱਚੋਂ ਇੱਕ ਰਹੇ ਸਨ, ਪਰ ਉਹਨਾਂ ਦੀ ਪਛਾਣ ਸਿਰਫ ਇੱਕ ਐਕਟਰੈਸ ਵਜੋਂ ਨਹੀਂ ਸੀ, ਉਹ ਇੱਕ ਟ੍ਰੇਨਡ ਕਲਾਸੀਕਲ ਡਾਂਸਰ ਵੀ ਸਨ।
1: ਜੀ, ਉਹਨਾਂ ਨੂੰ ਸ਼ਾਸਤਰੀ ਨਾਚ ਦੀ ਚੰਗੀ ਸਿਖਲਾਈ ਮਿਲੀ ਹੋਈ ਸੀ, ਜਿਸ ਦਾ ਅਸਰ ਉਹਨਾਂ ਦੀ ਅਦਾਕਾਰੀ ਅਤੇ ਚਿਹਰੇ ਦੇ ਹਾਵ ਭਾਵ ਵਿੱਚ ਵੀ ਸਾਫ਼ ਨਜ਼ਰ ਆਉਂਦਾ ਸੀ। ਜਦੋਂ ਉਹ ਪਰਦੇ ਉੱਤੇ ਆਉਂਦੇ ਸਨ ਤਾਂ ਦਰਸ਼ਕਾਂ ਦਾ ਧਿਆਨ ਆਪਣੇ ਆਪ ਉਹਨਾਂ ਵੱਲ ਖਿੱਚਿਆ ਜਾਂਦਾ ਸੀ।
0: ਉਹਨਾਂ ਨੇ ਕਈ ਯਾਦਗਾਰ ਫਿਲਮਾਂ ਵਿੱਚ ਵੀ ਕੰਮ ਕੀਤਾ, ਜਿਨ੍ਹਾਂ ਵਿੱਚ ਨਾਗਿਨ, ਨਯਾ ਦੌਰ, ਮਧੂਮਤੀ, ਸੰਗਮ ਅਤੇ ਅਮਰਪਾਲ ਵਰਗੀਆਂ ਫਿਲਮਾਂ ਸ਼ਾਮਿਲ।
1: ਮਧੂਮਤੀ ਤੇ ਅਮਰਪਾਲ ਵਰਗੀਆਂ ਫਿਲਮਾਂ ਨੇ ਉਹਨਾਂ ਦੇ ਕੈਰੀਅਰ ਵਿੱਚ ਖਾਸ ਥਾਂ ਬਣਾਈ। ਉਹਨਾਂ ਦੀ ਅਦਾਕਾਰੀ ਤੇ ਨ੍ਰਿਤ ਦੋਵਾਂ ਦੀ ਕਾਫੀ ਚਰਚਾ ਹੋਈ
0: ਅਤੇ ਅੱਜ ਜਦੋਂ ਅਸੀਂ ਉਹਨਾਂ ਨੂੰ ਯਾਦ ਕਰਦੇ ਹਾਂ ਤਾਂ ਸਿਰਫ ਉਹਨਾਂ ਦੀਆਂ ਫਿਲਮਾਂ ਦੀ ਗੱਲ ਨਹੀਂ ਕਰਨੀ ਚਾਹੀਦੀ, ਉਹਨਾਂ ਦੀ ਜਰਨੀ ਤੋਂ ਇਹ ਵੀ ਸਿੱਖਿਆ ਮਿਲਦੀ ਹੈ ਕਿ ਜੇ ਤੁਹਾਡੇ ਅੰਦਰ ਟੈਲੈਂਟ ਹੈ ਤਾਂ ਤੁਸੀਂ ਪ੍ਰੈਕਟਿਸ ਅਤੇ ਅਨੁਸ਼ਾਸਨ ਨਾਲ ਨਿਖਾਰਨਾ ਜ਼ਰੂਰੀ ਹੈ ਤੇ ਤੁਸੀਂ ਅੱਗੇ ਵੱਧ ਸਕਦੇ ਹੋ।
1: ਬਿਲਕੁਲ, ਅੱਜ ਦੇ ਨੌਜਵਾਨਾਂ ਵਿੱਚ ਟੈਲੈਂਟ ਦੀ ਕਮੀ ਨਹੀਂ। ਕਿਸੇ ਨੂੰ ਸਿੰਗਿੰਗ ਪਸੰਦ ਹੈ, ਕਿਸੇ ਨੂੰ ਡਾਂਸਿੰਗ, ਕਿਸੇ ਨੂੰ ਐਕਟਿੰਗ, ਕਿਸੇ ਨੂੰ ਰਾਈਟਿੰਗ ਤੇ ਕਿਸੇ ਨੂੰ ਟੈਕਨੋਲੋਜੀ,
0: ਪਰ ਟੈਲੈਂਟ ਨੂੰ ਸਿਰਫ ਆਦਤ ਬਣਾ ਕੇ ਛੱਡ ਦੇਣਾ ਅਤੇ ਉਸ ਨੂੰ ਸਕਿੱਲ ਵਿੱਚ ਬਦਲਣਾ, ਇਹ ਦੋਨਾਂ ਵਿੱਚ ਫਰਕ ਬਹੁਤ ਹੈ।
1: ਜੀ, ਤੇ ਫਰਕ ਪ੍ਰੈਕਟਿਸ ਪੈਦਾ ਕਰਦੀ ਹੈ। ਜੇ ਤੁਸੀਂ ਕਿਸੇ ਚੀਜ਼ ਵਿੱਚ ਚੰਗੇ ਬਣਨਾ ਚਾਹੁੰਦੇ ਹੋ ਤਾਂ ਹਰ ਰੋਜ਼ ਥੋੜਾ ਸਮਾਂ ਉਸ ਨੂੰ ਦੇਣਾ ਪੈਣਾ ਹੈ।
0: ਇਸ ਲਈ ਵਿਜੈਂਤੀ ਮਾਲਾ ਜੀ ਦਾ ਕੈਰੀਅਰ ਨੌਜਵਾਨਾਂ ਨੂੰ ਇਹ ਸੁਨੇਹਾ ਦਿੰਦਾ ਹੈ ਕਿ ਆਪਣੇ ਟੈਲੈਂਟ ਨੂੰ ਪਛਾਣੋ, ਉਸ ਨੂੰ ਸਮਾਂ ਦਿਓ ਤੇ ਉਸ ਨੂੰ ਆਪਣੀ ਪਛਾਣ ਦਾ ਹਿੱਸਾ ਬਣਾਓ।
1: ਤੇ ਇੱਕ ਗੱਲ ਹੋਰ, ਕਲਾ ਕਿਸੇ ਇੱਕ ਉਮਰ ਜਾਂ ਇੱਕ ਸਮੇਂ ਤੱਕ ਸੀਮਿਤ ਨਹੀਂ ਹੁੰਦੀ। ਜੇ ਦਿਲ ਵਿੱਚ ਦਿਲਚਸਪੀ ਹੋਵੇ ਤਾਂ ਇਨਸਾਨ ਆਪਣੀ ਕਲਾ ਨਾਲ ਲੰਮਾ ਸਫ਼ਰ ਤੈਅ ਕਰ ਸਕਦਾ ਹੈ।
0: ਅੱਜ ਉਹਨਾਂ ਦੇ ਜਨਮ ਦਿਨ ਦੇ ਮੌਕੇ ਤੇ ਅਸੀਂ ਵੈਜੰਤੀ ਮਾਲਾ ਜੀ ਨੂੰ ਯਾਦ ਕਰਦੇ ਹਾਂ ਅਤੇ ਭਾਰਤੀ ਸਿਨੇਮਾ ਤੇ ਨ੍ਰਿਤ ਵਿੱਚ ਉਹਨਾਂ ਦੇ ਯੋਗਦਾਨ ਨੂੰ ਸਲਾਮ ਕਰਦੇ ਹਾਂ।
1: ਤੇ ਹੁਣ ਚੱਲਦੇ ਹਾਂ ਪ੍ਰੋਗਰਾਮ ਦੇ ਵਿਸ਼ੇ ਵੱਲ, ਜੋ ਕਿ ਇੱਕ ਅਜਿਹੀ ਸ਼ਖਸੀਅਤ ਜਿਸ ਦੀ ਜ਼ਿੰਦਗੀ ਨੂੰ ਜਿੰਨਾ ਪੜੋ ਓਨਾ ਹੀ ਨਵਾਂ ਕੁਝ ਸਾਹਮਣੇ ਆਉਂਦਾ ਹੈ।
0: ਗੱਲ ਕਰ ਰਹੇ ਹਾਂ ਰਮੇਸ਼ ਚੰਦਰ ਦੱਤ ਜੀ ਦੀ। 13 ਅਗਸਤ 1848 ਨੂੰ ਜਨਮੇ ਰਮੇਸ਼ ਚੰਦਰ ਦੱਤ ਭਾਰਤੀ ਸਿਵਲ ਸਰਵਿਸ ਨਾਲ ਜੁੜੇ ਅਦਾਕਾਰੀ, ਇਤਿਹਾਸਕਾਰ, ਲੇਖਕ ਅਤੇ ਆਰਥਿਕ ਵਿਚਾਰਕ ਵੀ ਸਨ।
1: ਜੀ, ਉਹਨਾਂ ਦੀ ਜ਼ਿੰਦਗੀ ਦੀ ਖਾਸ ਗੱਲ ਇਹ ਸੀ ਕਿ ਉਹਨਾਂ ਨੇ ਆਪਣੇ ਆਪ ਨੂੰ ਸਿਰਫ ਇੱਕ ਫੀਲਡ ਤੱਕ ਸੀਮਿਤ ਨਹੀਂ ਰੱਖਿਆ, ਪ੍ਰਸ਼ਾਸਨ ਵਿੱਚ ਕੰਮ ਕਰਨ ਦੇ ਨਾਲ ਨਾਲ ਉਹਨਾਂ ਨੇ ਇਤਿਹਾਸ ਤੇ ਭਾਰਤ ਦੀ ਆਰਥਿਕ ਸਥਿਤੀ ਬਾਰੇ ਵੀ ਲਿਖਿਆ।
0: ਉਹਨਾਂ ਦੀ ਮਹੱਤਵਪੂਰਨ ਰਚਨਾ ਦ ਇਕਨੋਮਿਕ ਹਿਸਟਰੀ ਆਫ ਇੰਡੀਆ ਹੈ। ਇਸ ਰਾਹੀਂ ਉਹਨਾਂ ਨੇ ਭਾਰਤ ਦੀ ਆਰਥਿਕ ਸਥਿਤੀ ਅਤੇ ਬ੍ਰਿਟਿਸ਼ ਸ਼ਾਸਨ ਨਾਲ ਜੁੜੇ ਆਰਥਿਕ ਮਸਲਿਆਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ।
1: ਉਹ ਸਾਹਿਤ ਨਾਲ ਵੀ ਡੂੰਘੇ ਤੌਰ ਤੇ ਜੁੜੇ ਹੋਏ ਸੀ। ਉਹਨਾਂ ਨੇ ਭਾਰਤੀ ਮਹਾਂਕਵੀਆਂ ਅਤੇ ਭਾਰਤੀ ਸਾਹਿਤਕ ਪਰੰਪਰਾ ਨੂੰ ਅੰਗਰੇਜ਼ੀ ਵਿੱਚ ਪੇਸ਼ ਕਰਨ ਦਾ ਕੰਮ ਵੀ ਕੀਤਾ।
0: ਇਹ ਗੱਲ ਅੱਜ ਦੇ ਨੌਜਵਾਨਾਂ ਲਈ ਬਹੁਤ ਦਿਲਚਸਪ ਹੈ ਕਿ ਅਸੀਂ ਅਕਸਰ ਆਪਣੇ ਕੈਰੀਅਰ ਨੂੰ ਇੱਕ ਹੀ ਸਬਜੈਕਟ ਨਾਲ ਜੋੜ ਕੇ ਦੇਖਦੇ ਹਾਂ,
1: ਪਰ ਅੱਜ ਦੇ ਸਮੇਂ ਵਿੱਚ ਮਲਟੀਪਲ ਸਕਿੱਲਸ ਹੋਣਾ ਵੀ ਵੱਡੀ ਤਾਕਤ ਹੈ। ਜੇ ਕੋਈ ਆਈਟੀ ਪੜ੍ਹ ਰਿਹਾ ਹੈ ਤਾਂ ਉਹ ਹਿਸਟਰੀ ਵਿੱਚ ਇੰਟਰਸਟ ਰੱਖ ਸਕਦਾ ਹੈ, ਜੇ ਕੋਈ ਲਿਟਰੇਚਰ ਪੜ੍ਹ ਰਿਹਾ ਹੈ ਤਾਂ ਉਹ ਟੈਕਨੋਲੋਜੀ ਵੀ ਸਿੱਖ ਸਕਦਾ ਹੈ।
0: ਬਿਲਕੁਲ, ਕਿਉਂਕਿ ਵੱਖ ਵੱਖ ਵਿਸ਼ੇ ਸਾਡੀ ਸੋਚ ਨੂੰ ਵੱਖ ਵੱਖ ਤਰੀਕਿਆਂ ਨਾਲ ਦੇਖਣ ਵਿੱਚ ਸਾਡੀ ਮਦਦ ਕਰਦਾ ਹੈ।
1: ਤੇ ਸ਼ਾਇਦ ਇਹੀ ਰਮੇਸ਼ ਚੰਦਰ ਦੱਤ ਜੀ ਦੀ ਜ਼ਿੰਦਗੀ ਤੋਂ ਸਿੱਖਣ ਵਾਲੀ ਸਭ ਤੋਂ ਵੱਡੀ ਗੱਲ ਹੈ,
0: ਗਿਆਨ ਨੂੰ ਇੱਕ ਹੱਦ ਵਿੱਚ ਨਾ ਰੱਖੋ, ਪੜੋ, ਸਵਾਲ ਪੁੱਛੋ, ਨਵੀਆਂ ਚੀਜ਼ਾਂ ਸਿੱਖੋ ਅਤੇ ਆਪਣੇ ਆਤਮ ਵਿਸ਼ਵਾਸ ਨੂੰ ਹੋਰ ਡੂੰਘਾ ਤੇ ਉੱਚਾ ਬਣਾਓ।
1: ਉਹਨਾਂ ਦਾ ਜਨਮ 13 ਅਗਸਤ 1848 ਨੂੰ ਹੋਇਆ ਸੀ ਤੇ ਉਹਨਾਂ ਦਾ ਦੇਹਾਂਤ 1909 ਵਿੱਚ ਹੋਇਆ। ਅੱਜ ਉਹਨਾਂ ਦੇ ਜਨਮ ਦਿਨ ਤੇ ਅਸੀਂ ਉਹਨਾਂ ਦੇ ਬਹੁ ਪੱਖੀ ਯੋਗਦਾਨ ਨੂੰ ਯਾਦ ਕਰਦੇ ਹਾਂ
0: ਤੇ ਅੱਜ ਦੀ ਸ਼ੁਰੂਆਤ ਵਿੱਚ ਕਹੀਆਂ ਲਫ਼ਜ਼ਾਂ ਦੇ ਇੱਕ ਵਾਰ ਫੇਰ ਯਾਦ ਕਰਦੇ ਹਾਂ।
1: ਕਿਤਾਬਾਂ ਦੇ ਵਰਕਿਆਂ ਵਿੱਚ ਸਿਰਫ ਅੱਖਰ ਨਹੀਂ ਹੁੰਦੇ, ਇਹਨਾਂ ਵਿੱਚ ਬੀਤੇ ਸਮੇਂ ਦੇ ਸਫ਼ਰ ਹੁੰਦੇ ਨੇ।
0: ਜੀ, ਕਿਉਂਕਿ ਕਿਤਾਬਾਂ ਵਿੱਚ ਸਿਰਫ ਪੁਰਾਣੀਆਂ ਕਹਾਣੀਆਂ ਨਹੀਂ ਹੁੰਦੀਆਂ, ਉਹਨਾਂ ਵਿੱਚ ਉਹ ਸਬਕ ਵੀ ਹੁੰਦੇ ਨੇ ਜਿਹੜੇ ਸਾਡੇ ਆਉਣ ਵਾਲੇ ਕੱਲ ਨੂੰ ਬਿਹਤਰ ਬਣਾ ਸਕਦੇ ਨੇ।
1: ਤੇ ਇਸੇ ਸੋਚ ਨਾਲ ਹੁਣ ਸੁਣਦੇ ਹਾਂ ਆਪਾਂ ਇੱਕ ਸੋਹਣਾ ਜਿਹਾ ਗੀਤ।
0: ਹੁਣ ਅਸੀਂ ਸਰੋਤਿਆਂ ਨਾਲ ਕੁਝ ਅਹਿਮ ਖਬਰਾਂ ਸਾਂਝੀਆਂ ਕਰਾਂਗੇ।
1: ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਸਾਬਕਾ ਰਾਸ਼ਟਰਪਤੀ ਰਾਮਨਾਥ ਕੋਵਿੰਦ ਦੀ ਆਤਮ ਕਥਾ ਨਾਲ ਜੁੜੀ ਖਬਰ ਦੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ 12 ਅਗਸਤ ਨੂੰ ਸਾਬਕਾ ਰਾਸ਼ਟਰਪਤੀ ਰਾਮਨਾਥ ਕੋਵਿੰਦ ਜੀ ਦੀ ਆਤਮ ਕਥਾ ਟ੍ਰੈਂਫ ਆਫ ਦ ਇੰਡੀਅਨ ਰਿਪਬਲਿਕ ਮਾਈ ਲਾਈਫ ਮਾਈ ਸਟਰਗਲਸ ਰਿਲੀਜ਼ ਕੀਤੀ। ਭਾਰਤ ਦੇ 14ਵੇਂ ਰਾਸ਼ਟਰਪਤੀ ਕੋਵਿੰਦ 2017 ਤੋਂ 2022 ਤੱਕ ਇਸ ਅਹੁਦੇ ਤੇ ਰਹੇ। ਪ੍ਰਧਾਨ ਮੰਤਰੀ ਦਫ਼ਤਰ ਨੇ ਕਿਹਾ ਕਿ ਇਸ ਕਿਤਾਬ ਰਾਹੀਂ ਭਾਰਤ 'ਚ ਜਨਤਕ ਖੇਤਰ ਦੀਆਂ ਸਭ ਤੋਂ ਅਹਿਮ

0: ਹਸਤੀਆਂ ਚੋਂ ਇੱਕ ਜ਼ਿੰਦਗੀ ਤੇ ਯੋਗਦਾਨ ਬਾਰੇ ਗੱਲ ਕਰਨ ਦਾ ਮੌਕਾ ਮਿਲਿਆ।
1: ਤੇ ਹੁਣ ਵੱਧਦੇ ਹਾਂ ਦੂਜੀ ਅਹਿਮ ਖਬਰ ਵੱਲ, ਜੋ ਕਿ ਭਾਰਤ ਦੇ ਰਾਜ ਕੇਰਲਾ ਨਾਲ ਸੰਬੰਧ ਹੈ। ਲੋਕ ਸਭਾ ਨੇ ਕੇਰਲਾ ਦਾ ਨਾਂ ਬਦਲ ਕੇ ਕੇਰਲਮ ਰੱਖਣ ਵਾਲਾ ਬਿੱਲ ਬਿਨਾਂ ਕਿਸੇ ਬਹਿਸ ਤੋਂ ਪਾਸ ਕਰ ਦਿੱਤਾ। ਕੇਰਲਾ ਨਾਂ ਤਬਦੀਲੀ ਬਿੱਲ 2026 ਕੇਂਦਰੀ ਗ੍ਰਹਿ ਰਾਜ ਮੰਤਰੀ ਨਿਤਿਆਨੰਦ ਰਾਏ ਵੱਲੋਂ ਪੇਸ਼ ਕੀਤਾ ਗਿਆ ਸੀ। ਇਸ ਨੂੰ ਮੈਂਬਰਾਂ ਵੱਲੋਂ ਜ਼ੁਬਾਨੀ ਵੋਟਾਂ ਨਾਲ ਮਨਜ਼ੂਰੀ ਦਿੱਤੀ ਗਈ ਹੈ।
0: ਤੇ ਹੁਣ ਅੱਜ ਦੀ ਆਖਰੀ ਅਹਿਮ ਖਬਰ ਵੱਲ ਵੱਧਦੇ ਹਾਂ। ਵੰਦੇ ਮਾਤਰਮ ਬਿੱਲ ਨੂੰ ਰਾਸ਼ਟਰਪਤੀ ਦੀ ਮਨਜ਼ੂਰੀ ਮਿਲ ਗਈ ਹੈ। ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਰਾਸ਼ਟਰੀ ਗੀਤ ਵੰਦੇ ਮਾਤਰਮ ਗਾਉਣ ਵਿੱਚ ਵਿਘਨ ਪਾਉਣ ਨੂੰ ਅਪਰਾਧ ਕਰਾਰ ਦੇਣ ਵਾਲੇ ਬਿੱਲ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਸ ਨਾਲ ਵੰਦੇ ਮਾਤਰਮ ਨੂੰ ਕੌਮੀ ਤਰਾਨੇ ਜਨਗਨ ਮਨ ਦੇ ਬਰਾਬਰ ਕਾਨੂੰਨੀ ਸੁਰੱਖਿਆ ਮਿਲ ਗਈ ਹੈ। ਹੁਣ ਗੀਤ ਦਾ ਅਪਮਾਨ ਕਰਨ ਜਾਂ ਗਾਇਨ ਰੋਕਣ ਤੇ 3 ਸਾਲ ਤੱਕ ਦੀ ਕੈਦ ਦਾ ਜੁਰਮਾਨਾ ਹੋ ਸਕਦਾ ਹੈ।
1: ਹੁਣ ਸਮਾਂ ਆ ਗਿਆ ਅੱਜ ਦੇ ਜੋ ਬਾਣੀ ਨੂੰ ਇੱਥੇ ਸਮੇਟਣ ਦਾ।
0: ਜੀ, ਤੇ ਵੱਖ ਵੱਖ ਵਿਸ਼ੇ ਸਨ ਸਾਡੇ ਅੱਜ ਦੇ ਪ੍ਰੋਗਰਾਮ ਵਿੱਚ। ਹਰ ਵਿਸ਼ੇ ਵਿੱਚ ਇੱਕ ਚੰਗੀ ਸੋਚ ਜ਼ਰੂਰ ਮਿਲੀ ਹੋਵੇਗੀ,
1: ਅਤੇ ਸ਼ਾਇਦ ਇਹੀ ਸਾਡੇ ਯੁਵਾਨੀ ਦਾ ਮਕਸਦ ਹੈ। ਗੱਲ ਸਿਰਫ ਜਾਣਕਾਰੀ ਤੱਕ ਨਾ ਰਹੇ, ਸਗੋਂ ਸਾਡੇ ਵਿਚਾਰਾਂ ਦਾ ਹਿੱਸਾ ਬਣੇ,
0: ਕਿਉਂਕਿ ਇੱਕ ਚੰਗੀ ਜਾਣਕਾਰੀ ਇੱਕ ਵਿਅਕਤੀ ਤੱਕ ਪਹੁੰਚਦੀ ਹੈ,
1: ਪਰ ਇੱਕ ਚੰਗੀ ਸੋਚ ਕਈ ਲੋਕਾਂ ਤੱਕ ਪਹੁੰਚ ਸਕਦੀ ਹੈ।
0: ਇਸ ਨਾਲ ਮੈਨੂੰ ਅਮਨ ਰੂਪਾਲ
1: ਤੇ ਮੈਨੂੰ ਨੂਰਦੀਪ ਕੌਰ ਨੂੰ
0: ਦਿਓ ਆਗਿਆ।
2: ਜੈ ਹਿੰਦ। ਡਿਜ਼ਾਈਨਿੰਗ ਅਤੇ 4 ਸਾਲਾ BA/BEd ITF ਵਿੱਚ ਦਾਖਲਾ ਸ਼ੁਰੂ ਹੈ। ਆਧੁਨਿਕ ਸਹੂਲਤਾ ਵਾਲਾ ਹੋਸਟਲ, ਕੰਪੀਟੀਸ਼ਨ ਸੈੱਲ, NEP ਅਨੁਸਾਰ 3 ਅਤੇ 4 ਸਾਲਾ UG ਪ੍ਰੋਗਰਾਮਸ, ਹਰ ਵਰਗ ਲਈ ਸਕਾਲਰਸ਼ਿਪ ਸਕੀਮਸ। ਵਧੇਰੇ ਜਾਣਕਾਰੀ ਲਈ SST ਗਰਲਜ਼ ਕਾਲਜ ਅਮਰੀਕ ਸਿੰਘ ਰੋਡ ਬਠਿੰਡਾ ਵਿਖੇ ਵਿਜ਼ਿਟ ਕਰੋ। ਕੰਟੈਕਟ ਨੰਬਰ 94171-59121, 94175-57848 ਅਤੇ 98720-65-150।
3: ਜੀ ਸਰੋਤਿਓ, ਹੁਣੇ ਤੁਸੀਂ ਸੁਣਿਆ ਨੂਰਦੀਪ ਕੌਰ ਅਤੇ ਅਮਨਦੀਪ ਕੌਰ ਨੂੰ, ਅਤੇ ਉਹਨਾਂ ਦੀ ਗੱਲਬਾਤ ਦਾ ਇੱਕ ਵਿਸ਼ਾ ਇਹ ਵੀ ਸੀ, ਅੰਗਦਾਨ। ਅੱਜ 13 ਅਗਸਤ ਨੂੰ ਵਿਸ਼ਵ ਪੱਧਰ 'ਤੇ ਵਿਸ਼ਵ ਅੰਗਦਾਨ ਦਿਵਸ ਮਨਾਇਆ ਜਾਂਦਾ ਹੈ। ਇਸ ਦਿਨ ਨੂੰ ਮਨਾਉਣ ਦਾ ਮੁੱਖ ਉਦੇਸ਼ ਲੋਕਾਂ ਨੂੰ ਅੰਗਦਾਨ ਦੇ ਮਹੱਤਵ ਬਾਰੇ ਜਾਗਰੂਕ ਕਰਨਾ ਅਤੇ ਇਸ ਨਾਲ ਜੁੜੇ ਭਰਮ ਭੁਲੇਖਿਆਂ ਨੂੰ ਦੂਰ ਕਰਨਾ ਹੈ। ਅੰਗਦਾਨ ਨੂੰ ਮਨੁੱਖਤਾ ਦਾ ਸਭ ਤੋਂ ਵੱਡਾ ਤੋਹਫ਼ਾ ਜਾਂ ਮਹਾਂਦਾਨ ਕਿਹਾ ਜਾਂਦਾ ਹੈ, ਕਿਉਂਕਿ ਇਹ ਕਿਸੇ ਮਰਦੇ ਹੋਏ ਵਿਅਕਤੀ ਨੂੰ ਨਵਾਂ ਜੀਵਨ ਦੇ ਸਕਦਾ ਹੈ। ਸਰੋਤਿਓ, ਸਾਡੇ ਦੇਸ਼ ਵਿੱਚ ਹਰ ਸਾਲ ਸੜਕ ਹਾਦਸਿਆਂ 'ਚ 1.5 ਲੱਖ ਤੋਂ ਵੱਧ ਮੌਤਾਂ ਹੁੰਦੀਆਂ ਨੇ। ਜੇ ਇਹਨਾਂ ਵਿੱਚੋਂ 5% ਪਰਿਵਾਰਾਂ ਨੂੰ ਵੀ ਅੰਗ ਦੇਣ ਲਈ ਰਾਜ਼ੀ ਕਰ ਲਿਆ ਜਾਵੇ ਤਾਂ ਅੰਗ ਬਦਲੀ ਲਈ ਉਡੀਕ ਸੂਚੀ ਕੁਝ ਸਾਲਾਂ 'ਚ ਹੀ ਖਤਮ ਹੋ ਸਕਦੀ ਹੈ। ਬੇਹੱਦ ਦੁਖਦਾਈ ਪਹਿਲੂ ਹੈ ਕਿ ਲਗਭਗ ਇੰਨੇ ਹੀ, ਯਾਨੀ ਕਿ 5 ਲੱਖ ਲੋਕ ਹੀ ਅੰਗ ਟਰਾਂਸਪਲਾਂਟ ਨਾ ਹੋਣ ਕਾਰਨ ਉਹਨਾਂ ਦੀ ਮੌਤ ਹੋ ਜਾਂਦੀ ਹੈ। ਅਤੇ ਜੇ ਆਪਾਂ ਇਸ ਗੱਲ ਨੂੰ ਆਪਣਾ ਮਕਸਦ ਬਣਾ ਲਈਏ ਕਿ ਆਪਾਂ ਵੀ ਅੰਗਦਾਨ ਕਰਾਂਗੇ, ਤਾਂ ਆਪਣੀ ਇਹ ਜਿਹੜੀ ਮੁਸ਼ਕਲ ਹੈ ਜਾਂ ਇਹ ਜਿਹੜਾ ਦੁਖਦਾਈ ਪਹਿਲੂ ਹੈ, ਇਹ ਕੁਝ ਘੱਟ ਸਕਦਾ ਹੈ। ਅਤੇ ਇਸ ਦੇ ਨਾਲ ਹੀ ਸਾਨੂੰ ਜਿਉਂਦੇ ਜੀ ਜਾਂ ਮੌਤ ਤੋਂ ਬਾਅਦ ਆਪਣੇ ਅੰਗਦਾਨ ਦਾ ਸੰਕਲਪ ਲੈਣ ਅਤੇ ਦੂਜਿਆਂ ਨੂੰ ਵੀ ਇਸ ਨੇਕ ਕੰਮ ਕਰਨ ਲਈ ਪ੍ਰੇਰਿਤ ਕਰਨਾ ਚਾਹੀਦਾ ਹੈ।

ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਯੁਵਾਣੀ ਤੇ ਪ੍ਰੋਗਰਾਮ ਪੇਸ਼ ਕਰ ਰਹੇ ਸਨ ਨੂਰਦੀਪ ਕੌਰ ਤੇ ਅਮਨਦੀਪ ਕੌਰ। FM ਬੈਂਡ 101.1 ਮੈਗਾਹਰਟਸ ਤੇ ਤੁਸੀਂ ਸੁਣ ਰਹੇ ਹੋ FM ਬਠਿੰਡਾ ਦੇ ਪ੍ਰਸਾਰਣ। ਸਟੂਡੀਓ ਦੀ ਘੜੀ ਮੁਤਾਬਿਕ ਸਮਾਂ ਹੈ 7:19 ਤੇ ਆਓ ਹੁਣ ਸੁਣਦੇ ਹਾਂ ਪ੍ਰੋਗਰਾਮ ਸ਼ਾਮ ਸੁਹਾਨੀ।

ਜੀ ਸਰੋਤਿਓ, ਮੈਂ ਰਮਾ ਸ਼ਰਮਾ ਲੈ ਕੇ ਹਾਜ਼ਰ ਹਾਂ ਤੁਹਾਡਾ ਪਸੰਦੀਦਾ ਪ੍ਰੋਗਰਾਮ ਸ਼ਾਮ ਸੁਹਾਨੀ। ਇਸ ਪ੍ਰੋਗਰਾਮ ਵਿੱਚ ਤੁਸੀਂ ਸੁਣ ਸਕਦੇ ਹੋ ਆਪਣੀ ਪਸੰਦ ਦਾ ਗੀਤ। ਤਾਂ ਫਿਰ ਡਾਇਲ ਕਰੋ ਜੀ 0164-2240-331, ਮਿਲਾਓ ਫੋਨ ਅਤੇ ਸੁਣੋ ਆਪਣੀ ਪਸੰਦ ਦਾ ਗੀਤ। ਅਤੇ ਜਦੋਂ ਤੱਕ ਤੁਸੀਂ ਸਟੂਡੀਓ ਵਿੱਚ ਫੋਨ ਮਿਲਾਉਂਦੇ ਹੋ, ਤਦ ਤੱਕ ਆਓ ਸੁਣਦੇ ਹਾਂ ਇਹ ਗੀਤ।

0: ਜੀ ਸਰੋਤਿਓ, ਡਾਇਲ ਹੋ ਚੁੱਕਿਆ ਸੀ ਨੰਬਰ 0164-2240-331, ਅਤੇ ਆਪਾਂ ਉਹਨਾਂ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰਦੇ ਹਾਂ ਜੀ। ਹੈਲੋ, ਹੈਲੋ, ਹਾਂਜੀ, ਕੌਣ ਗੱਲ ਕਰ ਰਿਹਾ ਜੀ? ਹੈਲੋ
1: ਬੇਟਾ ਜੀ, ਸਤਿ ਸ਼੍ਰੀ ਅਕਾਲ ਜੀ।
0: ਹੈਲੋ,
1: ਹਾਂਜੀ ਹਾਂਜੀ ਬੇਟਾ ਜੀ, ਸਤਿ ਸ਼੍ਰੀ ਅਕਾਲ ਜੀ, ਬਠਿੰਡਾ ਰੇਡੀਓ।
0: ਹੈਲੋ
1: ਹੈਲੋ ਹੈਲੋ, ਹਾਂਜੀ ਹਾਂਜੀ, ਆਉਂਦੀ ਹੈ ਜੀ ਆਵਾਜ਼
0: ਜੀ ਸਰੋਤਾ?
1: ਹੈਲੋ ਜੀ, ਹੈਲੋ ਹੈਲੋ ਹੈਲੋ ਜੀ, ਹੈਲੋ, ਆਵਾਜ਼ ਆ ਗਈ ਜੀ?
0: ਤੇ ਸਾਡੇ ਨਾਲ ਅਰਸ਼ਦੀਪ ਕੌਰ।
1: ਹੈਲੋ ਜੀ, ਮਸਾ ਕਾਲ ਲੱਗੇ ਜੀ, ਕੀ ਗੱਲ ਹੋ ਗਈ? ਹੈਲੋ,
0: ਤੇ ਉਹਨਾਂ ਨੇ ਆਪਣੀ ਪਸੰਦ ਦਾ ਗੀਤ ਵੀ ਸਾਨੂੰ ਦੱਸਿਆ, ਪਰ ਪੂਰੇ ਟਾਈਮ ਤੇ ਆ ਕੇ ਉਹਨਾਂ ਦਾ ਡਿਸਕਨੈਕਟ ਹੋ ਗਿਆ ਫੋਨ, ਤੇ ਆਪਾਂ ਉਹਨਾਂ ਨੂੰ
1: ਹੈਲੋ ਹੈਲੋ, ਆਉਂਦੀ ਹੈ ਜੀ ਆਵਾਜ਼, ਆਉਂਦੀ ਹੈ ਜੀ, ਹੈਲੋ,
0: ਗੀਤ ਸੁਣ ਲੈਂਦੇ ਆ। ਉਹਨਾਂ ਨੇ ਅਮਰਿੰਦਰ ਗਿੱਲ ਦੀ ਆਵਾਜ਼
1: ਓਹੋ ਬੇਟਾ ਹੋਰੀ ਦਾ ਪਾ
0: ਫਰਮਾਇਸ਼ ਕੀਤੀ ਸੀ, ਤੇ ਆਓ ਸੁਣਦੇ ਆ ਉਹਨਾਂ ਦੀ ਪਸੰਦ ਦਾ ਗੀਤ।
1: ਕੋਕ ਸਾਊਂਡ ਗੇ।

0: technology era, we are so much dependent on our mobiles that before we sleep, we are on the mobile. When we come back from the work, we are on the mobile and the child gets neglected. So our parenting gets distorted. So sleep, diet, device-free zones, they are all interconnected. And all of this together, it will ensure that the self, I will feel healthy and the family, the home environment will be positive. When I'm talking about mental health, at the workplace, for example, what am I doing? How do I want to see myself after 10 years? Are my goals unrealistic? And my colleague is doing well, but am I at that level that I should have those goals? What these actions bring to me? So these are some of the questions that help us to realize how I am moving on with my life. So besides my own self, I would rather emphasize that the value system, how, what makes me comfortable, whether being competitive is what makes me happy, or whether accepting the life how it comes makes me help. At the workplace, what gives me satisfaction, and whether I'm connecting with others while I'm working, while I'm burdened with the work. So what is required is to identify a time when you can be with your own self, just 10 minutes. And that will help to maintain balance, to know yourself, because you are different. Each individual is different. Each individual's goals should be different. And we need to prioritize. We need to say no. We need to refuse with my peers if they are insisting that try this substance. So which is very common. Most important and last but not the least is that if we feel that things are not moving right, we need to seek a professional help, whether it is a health center, it's a district hospital, or it's a private setup. Thank you.
1: You had been listening to a talk on mental health and access to justice, care and human dignity by Dr. Rachna Bhargava, Professor Clinical Psychology, AIIMS Delhi. This talk was part of a webinar organized by the Department of Justice.
2: ਵਈ ਮਨੂ ਤੂੰ ਅੱਜ ਕੱਲ ਸੋਸ਼ਲ ਮੀਡੀਆ ਤੇ ਬਹੁਤ ਸਟੋਰੀਆਂ ਸਟੇਟਸ ਤੇ ਗਿਆਨ ਵੰਡਦਾ
3: ਓ ਮੈਂ ਤਾਂ ਸਮਝਦਾਰੀ ਬਹੁਤ ਆ ਬਸ ਕਦੇ ਮਾਨ ਜਾ ਨਹੀਂ ਕੀਤਾ
2: ਅੱਛਾ ਫਿਰ ਇੱਕ ਗੱਲ ਦਾ ਜਵਾਬ ਦੇ ਐਚਆਈਵੀ ਕਿਵੇਂ ਫੈਲਦਾ ਹੈ
3: ਐਚਆਈਵੀ
2: ਨਹੀਂ ਪਤਾ ਨਾ ਸਮਝਦਾਰ ਵੀਰੇ ਤਾਂ ਸੁਣ ਐਚਆਈਵੀ ਕਿਵੇਂ ਸੰਕਰਮਿਤ ਸੂਈ ਸਰਿੰਜ ਸਾਂਝਾ ਕਰਨ ਨਾਲ ਸੰਕਰਮਿਤ ਵਿਅਕਤੀ ਦੇ ਨਾਲ ਅਸੁਰਕਸ਼ਿਤ ਯੌਨ ਸੰਬੰਧ ਬਣਾਉਣ ਨਾਲ ਸੰਕਰਮਿਤ ਖੂਨ ਜਾਂ ਖੂਨ ਦੇ ਉਤਪਾਦਾਂ ਦੀ ਵਰਤੋਂ ਨਾਲ ਸੰਕਰਮਿਤ ਗਰਭਵਤੀ ਮਾਂ ਤੋਂ ਉਸ ਦੇ ਹੋਣ ਵਾਲੇ ਬੱਚੇ ਨੂੰ ਐਚਆਈਵੀ ਦੀ ਬਿਮਾਰੀ ਹੋ ਸਕਦੀ ਹੈ
4: ਵਧੇਰੇ ਜਾਣਕਾਰੀ ਲਈ ਟੋਲ ਫ੍ਰੀ ਏਡਜ਼ ਹੈਲਪਲਾਈਨ ਨੰਬਰ 1097 ਤੇ ਕਾਲ ਕਰੋ ਪੰਜਾਬ ਸਟੇਟ ਏਡਜ਼ ਕੰਟਰੋਲ ਸੁਸਾਇਟੀ ਦੁਆਰਾ ਜਨਹਿਤ ਵਿੱਚ ਜਾਰੀ
5: ਮਿਤੀ 14 ਅਗਸਤ ਦਿਨ ਸ਼ੁੱਕਰਵਾਰ ਦੁਪਹਿਰ 12:30 ਵਜੇ ਪ੍ਰੋਗਰਾਮ ਘਰ ਪਰਿਵਾਰ ਦੇ ਦੌਰਾਨ ਤੁਸੀਂ ਸੁਣੋਗੇ ਸਿਲਸਿਲਾ ਹੱਡ ਬੀਤੀਆਂ ਜਗ ਬੀਤੀਆਂ ਜਿਸ ਤਹਿਤ ਇਸ ਵਾਰ ਦੀ ਕਹਾਣੀ ਹੋਏਗੀ ਕਹਾਣੀਕਾਰਾ ਸਿਮੀ ਪ੍ਰੀਤ ਕੌਰ ਦੀ ਲਿਖੀ ਹੋਈ ਕਹਾਣੀ ਤੈਨੂੰ ਦੂਰ ਵਿਆਹੂ ਤੇ ਇਸ ਵਾਰ ਦੀ ਕਹਾਣੀ ਤੁਹਾਡੇ ਲਈ ਲੈ ਕੇ ਆ ਰਹੇ ਨੇ ਸੁਖਦੀਪ ਸੋ ਸੁਣਨਾ ਜ਼ਰੂਰ ਮਿਤੀ 14 ਅਗਸਤ ਦੁਪਹਿਰ 12:30 ਵਜੇ ਪ੍ਰੋਗਰਾਮ ਘਰ ਪਰਿਵਾਰ ਦੇ ਦੌਰਾਨ ਸਿਲਸਿਲਾ ਹੱਡ ਬੀਤੀਆਂ ਜਗ ਬੀਤੀਆਂ
6: ਹੁਣੇ ਤੁਸੀਂ ਸੁਣਿਆ ਡਿਪਾਰਟਮੈਂਟ ਆਫ ਜਸਟਿਸ ਫਰੋਮ ਮਿਨਿਸਟਰੀ ਆਫ ਲਾਅ ਐਂਡ ਜਸਟਿਸ ਵੱਲੋਂ ਪ੍ਰਾਯੋਜਿਤ ਪ੍ਰੋਗਰਾਮ ਅਤੇ ਸਾਡੇ ਨਾਲ ਇੱਕ ਸਰੋਤਾ ਵੀ ਜੁੜੇ ਸਨ ਸਾਡੇ ਬਹੁਤ ਪੁਰਾਣੇ ਸਰੋਤਾ ਸਨ ਜਿਹੜੇ ਜਿਨ੍ਹਾਂ ਦੀ ਆਵਾਜ਼ ਕੁਛ ਟੈਕਨੀਕਲ ਪ੍ਰੋਬਲਮ ਕਰਕੇ ਸਾਡੇ ਤੱਕ ਨਹੀਂ ਪਹੁੰਚ ਸਕੀ ਅਤੇ ਅਸੀਂ ਉਹਨਾਂ ਤੋਂ ਮਾਫ਼ੀ ਚਾਹੁੰਦੇ ਹਾਂ ਅਤੇ ਹੁਣ ਸਮਾਂ ਹੋ ਗਿਆ ਜੀ ਪੰਜਾਬੀ ਵਿੱਚ ਖ਼ਬਰਾਂ ਦਾ ਅਤੇ 7:30 7:30 'ਤੇ ਤੁਸੀਂ ਪੰਜਾਬੀ ਵਿੱਚ ਖ਼ਬਰਾਂ ਸੁਣੋਗੇ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਖ਼ਬਰਾਂ ਤੋਂ ਬਾਅਦ ਵੀ ਪ੍ਰੋਗਰਾਮ ਸ਼ਾਮ ਸੁਹਾਨੀ ਜਾਰੀ ਰਹੇਗਾ ਅਤੇ ਖ਼ਬਰਾਂ ਲਈ ਤੁਸੀਂ ਕਰੋ ਕੁਝ ਪਲ ਇੰਤਜ਼ਾਰ
7: ਖਬਰਾਂ ਦੇ ਇਸ ਬੁਲੇਟਿਨ ਨਾਲ ਮੈਂ ਚੰਚਲ ਸ਼ਰਮਾ ਪਹਿਲਾਂ ਬੁਲੇਟਿਨ ਦੀਆਂ ਖਾਸ ਖਬਰਾਂ ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ ਅੱਜ ਨਵੀਂ ਦਿੱਲੀ 'ਚ 100 ਤੋਂ ਵੱਧ ਕਲਾਕਾਰਾਂ

0: 2024 ਤੇ 2025 ਲਈ ਸੰਗੀਤ ਨਾਟਕ ਅਕਾਦਮੀ ਫੈਲੋਸ਼ਿਪ ਤੇ ਪੁਰਸਕਾਰ ਪ੍ਰਦਾਨ ਕੀਤੇ। ਸੰਸਦ ਦੇ ਦੋਵਾਂ ਸਦਨਾਂ ਦੀ ਕਾਰਵਾਈ ਅਣਮਿੱਥੇ ਸਮੇਂ ਲਈ ਮੁਲਤਵੀ, 12 ਬਿੱਲ ਹੋਏ ਪਾਸ। ਸੰਯੁਕਤ ਰਾਸ਼ਟਰ ਸੁਰੱਖਿਆ ਪਰਿਸ਼ਦ ਦੀ ਦਹਿਸ਼ਤਗਰਦੀ ਨਿਗਰਾਨੀ ਟੀਮ ਨੇ ਦਿੱਲੀ ਦੇ ਲਾਲ ਕਿਲੇ ਨੇੜੇ ਹੋਏ ਆਤਮਘਾਤੀ ਕਾਰ ਬੰਬ ਧਮਾਕੇ ਲਈ ਭਾਰਤੀ ਉਪ ਮਹਾਂਦੀਪ ਚ ਅਲਕਾਇਦਾ ਨੂੰ ਜ਼ਿੰਮੇਵਾਰ ਠਹਿਰਾਇਆ। ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੇ ਅੱਜ ਮਹਾਰਾਸ਼ਟਰ ਚ ਨਾਂਦੇੜ ਸਾਹਿਬ ਦੇ ਗੁਰਦੁਆਰੇ ਨੇੜੇ ਹਮਲਾ ਕੀਤਾ ਗਿਆ, ਉਹ ਸੁਰੱਖਿਅਤ ਨੇ। ਚੋਣ ਕਮਿਸ਼ਨ ਨੇ ਪੰਜਾਬ ਚ 2027 ਦੀਆਂ ਵਿਧਾਨ ਸਭਾ ਚੋਣਾਂ ਲਈ ਖਰੜਾ ਵੋਟਰ ਸੂਚੀ ਅੱਜ ਜਾਰੀ ਕੀਤੀ ਤੇ ਭਾਰਤ ਨਾਈਜੀਰੀਆ ਚ 4 ਦਿਨਾਂ ਰਾਸ਼ਟਰਮੰਡਲ ਤਲਵਾਰਬਾਜ਼ੀ ਚੈਂਪੀਅਨਸ਼ਿਪ ਚ 35 ਤਮਗਿਆਂ ਨਾਲ ਸਮੁੱਚੇ ਤੌਰ ਤੇ ਜੇਤੂ ਬਣ ਕੇ ਉਭਰਿਆ। ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ ਅੱਜ ਨਵੀਂ ਦਿੱਲੀ ਚ ਇਕ ਵਿਸ਼ੇਸ਼ ਸਨਮਾਨ ਸਮਾਰੋਹ ਚ 100 ਤੋਂ ਵੱਧ ਕਲਾਕਾਰਾਂ ਨੂੰ ਸਾਲ 2024 ਤੇ 2025 ਲਈ ਸੰਗੀਤ ਨਾਟਕ ਅਕਾਦਮੀ ਫੈਲੋਸ਼ਿਪ ਦੇ ਪੁਰਸਕਾਰ ਪ੍ਰਦਾਨ ਕੀਤੇ ਨੇ। ਇਹ ਪੁਰਸਕਾਰ ਕਲਾ, ਸੰਗੀਤ, ਨ੍ਰਿਤ, ਰੰਗਮੰਚ, ਲੋਕ ਤੇ ਕਬਾਇਲੀ ਕਲਾਵਾਂ, ਕਠਪੁਤਲੀ, ਰਵਾਇਤੀ ਰੰਗਮੰਚ ਤੇ ਹੋਰ ਸਬੰਧਤ ਕਲਾਵਾਂ ਚ ਸ਼ਾਨਦਾਰ ਯੋਗਦਾਨ ਲਈ ਦਿੱਤੇ ਜਾਂਦੇ ਨੇ। ਇਸ ਮੌਕੇ ਰਾਸ਼ਟਰਪਤੀ ਨੇ ਕਿਹਾ ਕਿ ਪੁਰਸਕਾਰ ਪ੍ਰਾਪਤ ਕਰਨ ਵਾਲੇ ਆਧੁਨਿਕ ਭਾਰਤ ਦੀ ਪ੍ਰਤਿਭਾ ਤੇ ਸਮਰਪਣ ਦਾ ਪ੍ਰਤੀਕ ਨੇ। ਉਨਾਂ ਕਿਹਾ ਕਿ ਦੇਸ਼ ਚ ਸੰਗੀਤ, ਨ੍ਰਿਤ ਤੇ ਲੋਕ ਥੀਏਟਰ ਦੀਆਂ ਕਈ ਸ਼ੈਲੀਆਂ ਨੇ ਤੇ ਇਹ ਸਨਮਾਨ ਸਿਰਫ ਇੱਕ ਵਿਅਕਤੀਗਤ ਪ੍ਰਾਪਤੀ ਨਹੀਂ ਸਗੋਂ ਦੇਸ਼ ਦੀ ਅਮੀਰ ਸੱਭਿਆਚਾਰਕ ਤੇ ਰਵਾਇਤ ਦੀ ਵੀ ਪ੍ਰਾਪਤੀ ਹੈ।
1: ਜੋ ਕਲਾਕਾਰ ਅੱਜ ਸਨਮਾਨਿਤ ਹੋਏ ਹੈ, ਇਹ ਮਿਲਕਰ ਭਾਰਤ ਕਾ ਇੱਕ ਸੰਸਕ੍ਰਿਤਿਕ ਮਾਨਚਿਤ੍ਰ ਪ੍ਰਸਤੁਤ ਕਰਤੇ ਹੈ। ਐਸਾ ਮਾਨਚਿਤ੍ਰ ਜਿਸ ਮੈਂ ਇਸ ਦੇਸ਼ ਕੀ ਮਿੱਟੀ ਸੇ ਉਪਜੇ ਕਥਾਏ ਔਰ ਗੀਤ ਜੁੜੇ ਹੈ। ਵਿਵਿਧਤਾ ਸੇ ਭਰੀ ਇਸ ਧਰਤੀ ਕੇ ਨ੍ਰਿਤ ਔਰ ਉਤਸਵ ਸਮਾਇਆ ਹੁਆ ਹੈ। ਇਸਕੀ ਭਾਸ਼ਾ ਬੋਲੀਓ ਕੀ ਸਦੀਓ ਸੇ ਬਣਤੀ ਆ ਰਹੀ ਸੰਸਕ੍ਰਿਤੀਓ ਕੀ ਉਹੀ ਬਸੀ ਹੋਈ ਹੈ।
0: ਰਾਸ਼ਟਰਪਤੀ ਵੱਲੋਂ ਅੱਜ ਰੰਗਮੰਚ ਦੇ ਖੇਤਰ ਵਿੱਚ ਪੁਰਸਕਾਰ ਪ੍ਰਾਪਤ ਕਰਨ ਵਾਲਿਆਂ ਵਿੱਚ ਪੰਜਾਬ ਸਥਿਤ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਰੰਗਮੰਚ ਵਿਭਾਗ ਦੇ ਚੇਅਰਪਰਸਨ ਡਾਕਟਰ ਨਵਦੀਪ ਕੌਰ ਵੀ ਸ਼ਾਮਲ ਨੇ। ਉਹਨਾਂ ਨੂੰ ਸਾਲ 2025 ਲਈ ਸੰਗੀਤ ਨਾਟਕ ਅਕਾਦਮੀ ਪੁਰਸਕਾਰ ਨਾਲ ਨਵਾਜ਼ਿਆ ਗਿਆ। ਪੰਜਾਬ ਤੇ ਕੇਂਦਰ ਸ਼ਾਸਿਤ ਪ੍ਰਦੇਸ਼ ਚੰਡੀਗੜ੍ਹ ਤੋਂ ਇਸ ਸ਼੍ਰੇਣੀ ਚ ਪੁਰਸਕਾਰ ਹਾਸਲ ਕਰਨ ਵਾਲੇ ਡਾਕਟਰ ਨਵਦੀਪ ਕੌਰ ਨੇ ਆਕਾਸ਼ਵਾਣੀ ਨਾਲ ਗੱਲਬਾਤ ਕਰਦਿਆਂ ਕਿਹਾ,
2: ਅੱਜ ਮੈਨੂੰ ਐਵਾਰਡ ਲੈ ਕੇ ਬਹੁਤ ਸਕੂਨ ਮਿਲ ਰਿਹਾ। ਸਾਡੇ ਆਨਰੇਬਲ ਪ੍ਰੈਜ਼ੀਡੈਂਟ ਦੇ ਹੱਥੋਂ ਐਵਾਰਡ ਲੈ ਕੇ ਦਿਲ ਬਹੁਤ ਖੁਸ਼ ਹੈ ਤੇ ਇਸ ਦੇ ਨਾਲ ਨਾਲ ਹੋਰ ਵੀ ਜ਼ਿੰਮੇਦਾਰੀ ਵੱਧ ਗਈ ਹੈ ਤੇ ਸ਼ਿੱਦਤ ਨਾਲ ਹੁਣ ਕੰਮ ਕਰਾਂਗੀ। ਜਿੰਨੀ ਵੀ ਮੇਰੀ ਜ਼ਿੰਦਗੀ ਉਸ ਆਰਟ ਨੂੰ ਹੀ ਸਮਰਪਿਤ ਹੈ। ਅੱਛੇ ਤਰੀਕੇ ਨਾਲ ਆਪਣੀ ਜੜਾਂ ਨੂੰ ਅੱਜ ਦੀਆਂ ਜਿਹੜੀ ਮਾਡਰਨ ਜਨਰੇਸ਼ਨ ਹੈ ਉਹਦੇ ਨਾਲ ਜੋੜ ਸਕੀਏ, ਆਪਣੇ ਥੀਏਟਰ ਦੇ ਥਰੂ, ਰੰਗਮੰਚ ਦੇ ਥਰੂ ਅੱਛਾ ਕੰਮ ਕਰ ਸਕੀਏ ਆਪਣੇ ਕਲਚਰ ਲਈ, ਆਪਣੇ ਰੂਟਸ ਦੇ ਲਈ।
0: ਸੰਸਦ ਦੇ ਦੋਵਾਂ ਸਦਨਾਂ ਦੀ ਕਾਰਵਾਈ ਅਣਮਿੱਥੇ ਸਮੇਂ ਲਈ ਮੁਲਤਵੀ ਕਰ ਦਿੱਤੀ ਗਈ ਹੈ। ਪਿਛਲੇ ਮਹੀਨੇ ਦੀ 20 ਤਰੀਕ ਨੂੰ ਸ਼ੁਰੂ ਹੋਏ ਮਾਨਸੂਨ ਇਜਲਾਸ ਵਿਚ ਲੋਕ ਸਭਾ ਦੀਆਂ 19 ਬੈਠਕਾਂ ਹੋਈਆਂ। ਸਦਨ ਨੇ ਕਈ ਵਿਧਾਨਕ ਤੇ ਰਾਸ਼ਟਰੀ ਮੁੱਦਿਆਂ ਤੇ ਚਰਚਾ ਕੀਤੀ। ਇਜਲਾਸ ਦੌਰਾਨ ਕਈ ਮਹੱਤਵਪੂਰਨ ਬਿੱਲ ਪਾਸ ਕੀਤੇ ਗਏ, ਜਿਨ੍ਹਾਂ ਵਿਚ ਜਨਤਕ ਪ੍ਰੀਖਿਆਵਾਂ ਚ ਅਨੁਚਿਤ ਸਾਧਨਾਂ ਦੀ ਰੋਕਥਾਮ ਬਾਰੇ ਸੋਧ ਬਿੱਲ 2026, ਰਾਸ਼ਟਰੀ ਸਨਮਾਨ ਅਪਮਾਨ ਦੀ ਰੋਕਥਾਮ ਸੋਧ ਬਿੱਲ, ਟ੍ਰਿਬਿਊਨਲ ਸੁਧਾਰ ਬਿੱਲ, ਟੈਕਸੇਸ਼ਨ ਤੇ ਹੋਰ ਕਾਨੂੰਨ ਸੋਧ ਬਿੱਲ, ਰਾਸ਼ਟਰੀ ਸਹਿਕਾਰੀ ਵਿਕਾਸ ਨਿਗਮ ਸੋਧ ਬਿੱਲ ਤੇ ਕੇਰਲਾ ਦਾ ਨਾਮ ਬਦਲਣ ਸਬੰਧੀ ਬਿੱਲ 2026 ਸ਼ਾਮਲ ਨੇ। ਹਾਲਾਂਕਿ ਇਜਲਾਸ ਦੌਰਾਨ ਨੀਟ ਪੇਪਰ ਲੀਕ ਪ੍ਰਦਰਸ਼ਨਕਾਰੀ ਵਿਦਿਆਰਥੀਆਂ ਖਿਲਾਫ਼ ਕਥਿਤ ਪੁਲਿਸ ਕਾਰਵਾਈ ਤੇ ਅਯੋਧਿਆ ਰਾਮ ਮੰਦਰ ਚ ਚੜਾਵੇ ਚ ਕਥਿਤ ਬੇਨੀਮੀਆਂ ਕਾਰਨ ਕਾਰਵਾਈ ਵਿਚ ਵਾਰ ਵਾਰ ਵਿਘਨ ਵੀ ਪਿਆ। ਸਦਨ ਦੇ ਅੱਜ ਰਾਸਵਾ ਦੀ ਮਨਜ਼ੂਰੀ ਤੋਂ ਬਾਅਦ ਖਾਣਾ ਤੇ ਖਣਿਜ ਵਿਕਾਸ ਤੇ ਨਿਯਮਤ ਸੋਧ ਬਿੱਲ 2026 ਵੀ ਪਾਸ ਕਰ ਦਿੱਤਾ। ਅੱਜ ਸਵੇਰੇ ਸਦਨ ਦੀ ਕਾਰਵਾਈ ਸ਼ੁਰੂ ਹੋਣ ਤੇ ਕੇਂਦਰੀ ਕੋਲਾ ਤੇ ਖਣ ਮੰਤਰੀ ਜੀ ਕਿਸ਼ਨ ਰੈਡੀ ਨੇ ਖਾਣਾ ਤੇ ਖਣਿਜ ਵਿਕਾਸ ਤੇ ਨਿਯਮਤ ਐਕਟ 1957 ਚ ਹੋਰ ਸੋਧ ਕਰਨ ਲਈ ਬਿੱਲ ਪੇਸ਼ ਕੀਤਾ। ਇਸ ਦਾ ਉਦੇਸ਼ ਭਾਰਤ ਦੇ ਖਨਨ ਖੇਤਰ ਨੂੰ ਵਧੇਰੇ ਕੁਸ਼ਲ, ਨਿਵੇਸ਼ ਪੱਖੀ ਤੇ ਦੇਸ਼ ਦੀ ਮਹੱਤਵਪੂਰਨ ਖਣਿਜਾਂ ਦੀ ਵੱਧ ਰਹੀ ਮੰਗ ਨੂੰ ਪੂਰਾ ਕਰਨ ਲਈ ਤਿਆਰ ਕਰਨਾ ਏ। ਸੰਸਦੀ ਮਾਮਲਿਆਂ ਬਾਰੇ ਕੇਂਦਰੀ ਮੰਤਰੀ ਕਿਰੇਨ ਰਿਜੀਜੂ ਨੇ ਵਿਰੋਧੀ ਧਿਰ ਤੇ ਇਲਜ਼ਾਮ ਲਗਾਇਆ ਕਿ ਜਦੋਂ ਸਰਕਾਰ ਸਦਨ ਵਿਚ ਚਰਚਾ ਲਈ ਤਿਆਰ ਸੀ ਤਾਂ ਉਸ ਸਮੇਂ ਵਿਰੋਧੀ ਧਿਰ ਨੇ ਸਦਨ ਵਿਚ ਚਰਚਾ ਨਹੀਂ ਹੋਣ ਦਿੱਤੀ। ਉਨ੍ਹਾਂ ਕਿਹਾ ਕਿ ਵਿਰੋਧੀ ਧਿਰ ਨੇ ਸੰਸਦ ਮੈਂਬਰਾਂ ਦਾ ਵਿਹਾਰ ਲੋਕਤੰਤਰ, ਖਾਸ ਕਰਕੇ ਸੰਸਦੀ ਲੋਕਤੰਤਰ ਲਈ ਚੰਗਾ ਨਹੀਂ ਹੈ। ਨਵੀਂ ਦਿੱਲੀ ਚ ਇਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਸ੍ਰੀ ਰਿਜੀਜੂ ਨੇ ਕਿਹਾ,
3: ਟੋਟਲ 12 ਬਿੱਲ ਪਾਸ ਕੀਏ ਹੈ ਔਰ ਚਰਚਾ ਕੇ ਦ੍ਰਿਸ਼ਟੀ ਸੇ ਹਮ ਖੁਸ਼ ਨਹੀਂ ਹੈ ਕਿਉਂਕਿ ਅਪੋਜੀਸ਼ਨ ਨੇ ਠੀਕ ਸੇ ਚਰਚਾ ਕਰਨਾ ਨਹੀਂ ਦਿਆ, ਵਿਸ਼ੇਸ਼ ਕਰਕੇ ਲੋਕ ਸਭਾ ਮੇਂ, ਕਿਉਂਕਿ ਬਿਜ਼ਨਸ ਅੱਛਾ ਹੁਆ ਹੈ। ਅਭੀ ਲਗਭਗ 3 ਦਸ਼ਕ ਕਾ ਮੇਰਾ ਐਕਸਪੀਰੀਅੰਸ ਹੋਣੇ ਵਾਲੇ ਹੈ ਤੋ ਪਹਿਲੇ ਬਾਰ ਇਹ ਦ੍ਰਿਸ਼ ਦੇਖਨੇ ਕੋ ਮਿਲਾ ਕਿ ਸਰਕਾਰ ਖੁਦ ਕਹਿ ਰਹੇ ਕਿ ਹਮ ਡਿਸਕਸ਼ਨ ਚਾਹਤੇ ਹੈ ਔਰ ਅਪੋਜੀਸ਼ਨ ਬਹਾਨਾ ਬਣਾ ਕਰਕੇ ਡਿਸਕਸ਼ਨ ਸੇ ਭਾਗ ਰਹੇ ਹੈ ਤੋ ਇਹ ਲੋਕਤੰਤਰ ਕੇ ਲਈ, ਵਿਸ਼ੇਸ਼ ਕਰਕੇ ਸੰਸਦੀਏ ਲੋਕਤੰਤਰ ਕੇ ਲਈ ਠੀਕ ਨਹੀਂ ਹੈ।
0: ਸੰਯੁਕਤ ਰਾਸ਼ਟਰ ਸੁਰੱਖਿਆ ਪਰਿਸ਼ਦ UNSC ਦੀ ਦਹਿਸ਼ਤਗਰਦੀ ਨਿਗਰਾਨੀ ਟੀਮ ਨੇ ਦਿੱਲੀ ਦੇ ਲਾਲ ਕਿਲੇ ਨੇੜੇ ਹੋਏ ਆਤਮਘਾਤੀ ਕਾਰ ਬੰਬ ਧਮਾਕੇ ਲਈ ਭਾਰਤੀ ਉਪ ਮਹਾਂਦੀਪ ਚ ਅਲਕਾਇਦਾ ਨੂੰ ਜ਼ਿੰਮੇਵਾਰ ਠਹਿਰਾਇਆ ਏ। ਇਸ ਹਮਲੇ ਚ 11 ਲੋਕਾਂ ਦੀ ਮੌਤ ਹੋ ਗਈ ਸੀ। ਸੁਰੱਖਿਆ ਕੌਂਸਲ ਦੀ ਦਹਿਸ਼ਤਗਰਦੀ ਸਬੰਧੀ ਨਿਗਰਾਨੀ

0: हिंदी रिपोर्ट मुताबिक पिछले साल नवंबर च हुए इस हमले लिए AQIS नूं अधिकारक तौर ते जिम्मेवार ठहराया गया। रिपोर्ट विच कहा गया है कि यह एक थिंडे हुए संगठन तो विकसित होकर एक खेतरी दहशतगर्दी संगठन बन गया है। यह संगठन वड्डे समूहों के बजाय छोटे ते वख-वख धड़ां राहीं काम कर रहा है ते इसने अपने लॉजिस्टिक ते वित्ती नेटवर्कां नूं मजबूत कीता है। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸ ਹੈਂਡਲ ਹੈ @AIRRNU ਜਲੰਧਰ। ਸਾਡਾ ਫੇਸਬੁੱਕ ਪੇਜ ਹੈ RNU-AIR ਜਲੰਧਰ ਅਤੇ ਯੂਟਿਊਬ ਤੇ ਸਾਡਾ ਚੈਨਲ ਹੈ @AIR ਜਲੰਧਰ। ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਉੱਤੇ ਅੱਜ ਦੁਪਹਿਰ ਬਾਅਦ ਮਹਾਰਾਸ਼ਟਰ ਦੇ ਨਾਂਦੇੜ 'ਚ ਹਮਲਾ ਕੀਤਾ ਗਿਆ। ਸ੍ਰੀ ਬਾਦਲ ਤੇ ਉਨ੍ਹਾਂ ਦੀ ਪਤਨੀ ਹਰਸਿਮਰਤ ਕੌਰ ਗੁਰਦੁਆਰਾ ਮਾਤਾ ਸਾਹਿਬ ਦੀਵਾਨ ਜੀ ਮੁਕਟ ਦੀਆਂ ਪੌੜੀਆਂ ਤੋਂ ਹੇਠਾਂ ਉਤਰ ਰਹੇ ਸਨ ਜਦੋਂ ਇੱਕ ਵਿਅਕਤੀ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਤੇ ਚਾਕੂ ਨਾਲ ਹਮਲਾ ਕਰਨ ਦੀ ਕੋਸ਼ਿਸ਼ ਕੀਤੀ। ਸ੍ਰੀ ਬਾਦਲ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ, ਉਹ ਹੁਣ ਖਤਰੇ ਤੋਂ ਬਾਹਰ ਨੇ। ਨਾਂਦੇੜ ਦੇ ਪੁਲਿਸ ਸੁਪਰਡੈਂਟ ਡਾਕਟਰ ਨਿਲਪ ਰੋਹਨ ਨੇ ਦੱਸਿਆ ਕਿ ਹਮਲਾਵਰ ਜੋ ਗੁਰਦੁਆਰੇ ਚ ਸੇਵਾਦਾਰ ਸੀ ਨੂੰ ਹਿਰਾਸਤ ਵਿਚ ਲੈ ਲਿਆ ਹੈ। ਮਹਾਰਾਸ਼ਟਰ ਪੁਲਿਸ ਦਾ ਇਕ ਜਵਾਨ ਜੋ ਸ੍ਰੀ ਬਾਦਲ ਦੀ ਵਿਸ਼ੇਸ਼ ਸੁਰੱਖਿਆ ਇਕਾਈ ਦਾ ਹਿੱਸਾ ਸੀ, ਇਸ ਘਟਨਾ ਦੌਰਾਨ ਉਨ੍ਹਾਂ ਨੂੰ ਬਚਾਉਣ ਦੀ ਕੋਸ਼ਿਸ਼ ਵਿਚ ਜ਼ਖਮੀ ਹੋ ਗਿਆ। ਮਹਾਰਾਸ਼ਟਰ ਦੇ ਮੁੱਖ ਮੰਤਰੀ ਦੇਵੇਂਦਰ ਫਡਨਵੀਸ ਨੇ ਇਸ ਹਮਲੇ ਦੀ ਜਾਂਚ ਦੇ ਹੁਕਮ ਦਿੱਤੇ ਨੇ। ਇਸ ਤੋਂ ਪਹਿਲਾਂ ਸ੍ਰੀ ਬਾਦਲ ਨੇ ਆਪਣੀ ਪਤਨੀ ਨਾਲ ਨਾਂਦੇੜ ਸਥਿਤ ਤਖ਼ਤ ਸ੍ਰੀ ਹਜ਼ੂਰ ਸਾਹਿਬ ਦੇ ਦਰਸ਼ਨ ਕੀਤੇ। ਇਹ ਪਿਛਲੇ 2 ਸਾਲਾਂ ਵਿਚ ਉਨ੍ਹਾਂ ਤੇ ਦੂਜਾ ਹਮਲਾ। ਇਸ ਤੋਂ ਪਹਿਲਾਂ ਦਸੰਬਰ 2024 ਚ ਅੰਮ੍ਰਿਤਸਰ ਸਥਿਤ ਹਰਿਮੰਦਰ ਸਾਹਿਬ ਦੇ ਪ੍ਰਵੇਸ਼ ਦੁਆਰ ਤੇ ਉਨ੍ਹਾਂ ਤੇ ਜਾਨਲੇਵਾ ਹਮਲਾ ਕੀਤਾ ਗਿਆ ਸੀ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਸ੍ਰੀ ਬਾਦਲ ਤੇ ਹੋਏ ਹਮਲੇ ਦੀ ਨਿੰਦਾ ਕੀਤੀ ਹੈ। ਉਨ੍ਹਾਂ ਕਿਹਾ ਕਿ ਸ੍ਰੀ ਬਾਦਲ ਜੋ ਆਪਣੇ ਪਰਿਵਾਰ ਨਾਲ ਨਾਂਦੇੜ ਦੇ ਤਖ਼ਤ ਸ੍ਰੀ ਹਜ਼ੂਰ ਸਾਹਿਬ ਵਿਖੇ ਮੱਥਾ ਟੇਕਣ ਗਏ ਸਨ ਤੇ ਹਮਲਾ ਕਰਨਾ ਨਾ ਸਿਰਫ ਪੰਥ ਵਿਰੋਧੀ ਮਾਨਸਿਕਤਾ ਦਾ ਪ੍ਰਗਟਾਵਾ ਹੈ, ਸਗੋਂ ਗੁਰੂ ਘਰ ਦੀ ਸ਼ਾਨ ਤੇ ਸਿੱਖ ਧਰਮ ਦਾ ਸਿੱਧਾ ਅਪਮਾਨ ਵੀ ਹੈ। ਪੰਜਾਬ ਬੀਜੇਪੀ ਪ੍ਰਧਾਨ ਕੇਵਲ ਸਿੰਘ ਢਿੱਲੋਂ ਤੇ ਸੀਨੀਅਰ ਬੀਜੇਪੀ ਆਗੂ ਰਵਨੀਤ ਸਿੰਘ ਬਿੱਟੂ ਨੇ ਵੀ ਇਸ ਹਮਲੇ ਦੀ ਨਿੰਦਾ ਕੀਤੀ ਹੈ। ਚੋਣ ਕਮਿਸ਼ਨ ਨੇ ਪੰਜਾਬ 'ਚ 2027 ਦੀਆਂ ਵਿਧਾਨ ਸਭਾ ਚੋਣਾਂ ਵਾਸਤੇ ਅੱਜ ਖਰੜਾ ਵੋਟਰ ਸੂਚੀ ਪ੍ਰਕਾਸ਼ਿਤ ਤੇ ਜਾਰੀ ਕੀਤੀ। ਪੰਜਾਬ ਦੇ ਮੁੱਖ ਚੋਣ ਅਧਿਕਾਰੀ ਅਨੰਦਤਾ ਮਿੱਤਰਾ ਨੇ ਕਿਹਾ ਕਿ ਅਧਿਕਾਰਤ ਅੰਕੜਿਆਂ ਮੁਤਾਬਕ ਖਰੜਾ ਸੂਚੀ ਵਿਚ ਵੋਟਰਾਂ ਦੀ ਕੁੱਲ ਗਿਣਤੀ ਵਿਸ਼ੇਸ਼ ਦੀ ਵਰਸੋਧ ਤੋਂ ਪਹਿਲਾਂ ਇਸ ਸਾਲ ਜੂਨ 2026 'ਚ ਮੌਜੂਦ 2,14,00,000 ਤੋਂ ਘੱਟ ਕੇ 1,93,00,000 ਰਹਿ ਗਈ ਹੈ। ਉਨ੍ਹਾਂ ਦਸਿਆ ਕਿ ਚੋਣ ਕਮਿਸ਼ਨ ਦੇ ਦਿਸ਼ਾ ਨਿਰਦੇਸ਼ਾਂ ਮੁਤਾਬਕ ਇਹ ਵੋਟਰ ਆਪਣੀ ਰਜਿਸਟ੍ਰੇਸ਼ਨ ਕਰਵਾਉਣ ਲਈ 13 ਅਗਸਤ ਤੋਂ 12 ਸਤੰਬਰ ਦਰਮਿਆਨ ਫਾਰਮ ਨੰਬਰ 6 ਭਰ ਕੇ ਇਸ ਨੂੰ ਆਨਲਾਈਨ ਜਾਂ ਵਿਅਕਤੀਗਤ ਤੌਰ ਤੇ ਜਮ੍ਹਾਂ ਕਰਵਾ ਕੇ ਦਾਅਵਾ ਪੇਸ਼ ਕਰ ਸਕਦੇ ਨੇ। ਅੰਤਮ ਵੋਟਰ ਸੂਚੀ 12 ਅਕਤੂਬਰ ਨੂੰ ਪ੍ਰਕਾਸ਼ਿਤ ਕੀਤੀ ਜਾਵੇਗੀ। ਗ੍ਰਹਿ ਮੰਤਰੀ ਅਮਿਤ ਸ਼ਾਹ, ਸਿਹਤ ਤੇ ਪਰਿਵਾਰ ਭਲਾਈ ਮੰਤਰੀ JP ਨੱਡਾ ਅਤੇ ਵਿਦੇਸ਼ ਮੰਤਰੀ ਡਾ. ਜੈਸ਼ੰਕਰ ਨੇ ਅੱਜ ਤਿਰੰਗਾ ਲਹਿਰਾ ਕੇ ਘਰ ਘਰ ਤਿਰੰਗਾ ਮੁਹਿੰਮ 'ਚ ਸ਼ਾਮਲ ਹੋਏ। ਇਕ ਸੋਸ਼ਲ ਮੀਡੀਆ ਪੋਸਟ ਵਿਚ ਉਨ੍ਹਾਂ ਕਿਹਾ ਕਿ ਮੁਹਿੰਮ ਦੇਸ਼ ਭਗਤੀ ਦੀ ਭਾਵਨਾ ਨੂੰ ਮਜ਼ਬੂਤ ਕਰ ਰਹੀ ਹੈ। ਇਧਰ ਪੰਜਾਬ ਤੇ ਕੇਂਦਰ ਸ਼ਾਸਿਤ ਪ੍ਰਦੇਸ਼ ਚੰਡੀਗੜ੍ਹ ਵਿਚ ਵੀ ਤਿਰੰਗਾ ਯਾਤਰਾਵਾਂ ਬਹੁਤ ਉਤਸ਼ਾਹ ਨਾਲ ਜਾਰੀ ਨੇ। ਉਧਰ ਜੰਮੂ ਕਸ਼ਮੀਰ ਵਿਚ ਵੀ ਅੱਜ ਇਕ ਤਿਰੰਗਾ ਰੈਲੀ ਦਾ ਆਯੋਜਨ ਕੀਤਾ ਗਿਆ। ਚੰਡੀਗੜ੍ਹ ਡਿਜੀਟਲ ਸ਼ਾਸਨ ਦੇ ਖੇਤਰ 'ਚ ਇੱਕ ਹੋਰ ਮਹੱਤਵਪੂਰਨ ਕਦਮ ਚੁੱਕਣ ਲਈ ਤਿਆਰ ਹੈ। ਕੱਲ 14 ਅਗਸਤ ਤੋਂ ਚੰਡੀਗੜ੍ਹ ਵਿਚ ਪ੍ਰਧਾਨ ਮੰਤਰੀ ਗਰੀਬ ਕਲਿਆਣ ਅੰਨ ਯੋਜਨਾ ਤਹਿਤ ਸਿੱਧੇ ਲਾਭ ਟਰਾਂਸਫਰ ਲਈ ਕੇਂਦਰੀ ਬੈਂਕ ਡਿਜੀਟਲ ਕਰੰਸੀ CBDC ਡਿਜੀਟਲ ਰੁਪਿਆ ਰਾਹੀਂ ਖੁਰਾਕ ਸਬਸਿਡੀਆਂ ਦੀ ਉਦੇਸ਼ ਸੰਚਾਲਿਤ ਡਿਜੀਟਲ ਵਿਵਸਥਾ ਸ਼ੁਰੂ ਕੀਤੀ ਜਾਵੇਗੀ। ਇਸ ਸਮਾਰੋਹ ਦੀ ਅਗਵਾਈ ਪੰਜਾਬ ਦੇ ਰਾਜਪਾਲ ਤੇ ਕੇਂਦਰ ਸ਼ਾਸਿਤ ਪ੍ਰਦੇਸ਼ ਚੰਡੀਗੜ੍ਹ ਦੇ ਪ੍ਰਸ਼ਾਸਕ ਗੁਲਾਬ ਚੰਦ ਕਟਾਰੀਆ ਕਰਨਗੇ। ਭਾਰਤ ਨਾਈਜੀਰੀਆ ਦੇ ਲਾਗੋਸ ਵਿਚ 4 ਦਿਨਾਂ ਰਾਸ਼ਟਰ ਮੰਡਲ ਤਲਵਾਰਬਾਜ਼ੀ ਚੈਂਪੀਅਨਸ਼ਿਪ 'ਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ 35 ਤਮਗਿਆਂ ਦੇ ਨਾਲ ਸਮੁੱਚੇ ਤੌਰ ਤੇ ਜੇਤੂ ਬਣ ਕੇ ਉਭਰਿਆ। ਭਾਰਤੀ ਦਲ ਨੇ ਕੁੱਲ ਮਿਲਾ ਕੇ 13 ਸੋਨੇ ਦੇ, 8 ਚਾਂਦੀ ਦੇ ਤੇ 14 ਕਾਂਸੀ ਦੇ ਤਮਗੇ ਹਾਸਲ ਕੀਤੇ ਨੇ। ਤੇ ਆਖਰ 'ਚ ਖਾਸ ਖ਼ਬਰਾਂ ਇਕ ਵਾਰ ਫਿਰ ਤੋਂ। ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ ਅੱਜ ਨਵੀਂ ਦਿੱਲੀ 'ਚ 100 ਤੋਂ ਵੱਧ ਕਲਾਕਾਰਾਂ ਨੂੰ ਸਾਲ 2024 ਤੇ 2025 ਲਈ ਸੰਗੀਤ ਨਾਟਕ ਅਕਾਦਮੀ ਫੈਲੋਸ਼ਿਪ ਤੇ ਪੁਰਸਕਾਰ ਪ੍ਰਦਾਨ ਕੀਤੇ। ਸੰਸਦ ਦੇ ਦੋਵਾਂ ਸਦਨਾਂ ਦੀ ਕਾਰਵਾਈ ਅਣਮਿੱਥੇ ਸਮੇਂ ਲਈ ਮੁਲਤਵੀ, 12 ਬਿੱਲ ਪਾਸ ਹੋਏ। ਸੰਯੁਕਤ ਰਾਸ਼ਟਰ ਸੁਰੱਖਿਆ ਪਰਿਸ਼ਦ ਦੀ ਦਹਿਸ਼ਤਗਰਦੀ ਨਿਗਰਾਨੀ ਟੀਮ ਨੇ ਦਿੱਲੀ ਦੇ ਲਾਲ ਕਿਲੇ ਨੇੜੇ ਹੋਏ ਆਤਮਘਾਤੀ ਕਾਰ ਬੰਬ ਧਮਾਕੇ ਲਈ ਭਾਰਤੀ ਉਪ ਮਹਾਂਦੀਪ 'ਚ ਅਲਕਾਇਦਾ ਨੂੰ ਜ਼ਿੰਮੇਵਾਰ ਠਹਿਰਾਇਆ। ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੇ ਅੱਜ ਮਹਾਰਾਸ਼ਟਰ ਵਿਚ ਨਾਂਦੇੜ ਸਾਹਿਬ ਦੇ ਗੁਰਦੁਆਰੇ ਨੇੜੇ ਹਮਲਾ ਕੀਤਾ ਗਿਆ, ਉਹ ਸੁਰੱਖਿਅਤ ਨੇ। ਅਤੇ ਚੋਣ ਕਮਿਸ਼ਨ ਨੇ ਪੰਜਾਬ 'ਚ 2027 ਦੀਆਂ ਵਿਧਾਨ ਸਭਾ ਚੋਣਾਂ ਲਈ ਖਰੜਾ ਵੋਟਰ ਸੂਚੀ ਜਾਰੀ ਕੀਤੀ। ਇਸ ਦੇ ਨਾਲ ਹੀ ਰਾਸ਼ਟਰੀ ਖ਼ਬਰਾਂ ਦਾ ਇਹ ਬੁਲੇਟਿਨ ਖਤਮ ਹੁੰਦਾ ਹੈ। ਰਾਸ਼ਟਰੀ ਖ਼ਬਰਾਂ ਦਾ ਅਗਲਾ ਬੁਲੇਟਿਨ ਤੁਸੀਂ ਸੁਣੋਗੇ ਕੱਲ੍ਹ ਸਵੇਰੇ 8:30 ਤੇ। ਨਮਸਕਾਰ।
1: ਜੀ ਸਰੋਤਿਓ, ਪ੍ਰੋਗਰਾਮ ਸ਼ਾਮ ਸੁਹਾਨੀ ਲੈ ਕੇ ਫਿਰ ਤੋਂ ਹਾਜ਼ਰ ਹਾਂ ਤੇ ਸੁਣਦੇ ਹਾਂ ਕਿਹੜੇ ਸਰੋਤਾ ਜੁੜੇ ਨੇ ਪ੍ਰੋਗਰਾਮ 'ਚ। ਹੈਲੋ।
2: ਹੈਲੋ।
1: ਹਾਂਜੀ ਹਾਂਜੀ ਬਾਈ ਜੀ, ਸਤਿ ਸ਼੍ਰੀ ਅਕਾਲ ਜੀ। ਕੌਣ

0: ਬੋਲ ਰਹੇ ਹੋ, ਕਿੱਥੋਂ ਬੋਲ ਰਹੇ ਹੋ ਜੀ?
1: ਮੱਖਣ ਸਿੰਘ ਜੀ, ਪਿੰਡ ਲੱਕੜਵਾਲੀ ਤੋਂ ਬੋਲ ਰਹੇ ਹਾਂ ਜੀ, ਸਿਰਸਾ ਜ਼ਿਲ੍ਹਾ ਜੀ, ਹਰਿਆਣਾ।
0: ਠੀਕ ਹੈ, ਹਰਿਆਣਾ ਤੋਂ ਬੋਲ ਰਹੇ ਹੋ ਜੀ, ਤੇ ਕੀ ਕੰਮ ਕਾਰਜ ਕਰਦੇ ਹੋ ਬਾਈ ਜੀ?
1: ਫਰਨੀਚਰ ਦਾ ਕਰ ਰਹੇ ਹਾਂ, ਲੱਕੜ ਦਾ ਕੰਮ,
0: ਠੀਕ ਹੈ ਜੀ, ਸਾਨੂੰ
1: ਕਾਰਪੈਂਟਰ ਹਾਂ ਜੀ।
0: ਹਾਲੀ ਕਿਰਤ ਕਰਦੇ ਹੋ ਤੁਸੀਂ। ਹਾਂਜੀ, ਤੇ ਤੁਸੀਂ ਰੇਡੀਓ ਤੋਂ ਪ੍ਰੋਗਰਾਮ ਸੁਣਦੇ ਹੋ ਜਾਂ ਐਪ ਦੇ ਰਾਹੀਂ ਸੁਣਦੇ ਹੋ ਜੀ?
1: ਰੇਡੀਓ ਤਾਂ ਸੁਣਦੇ ਹਾਂ ਜੀ, ਆਪਣੇ ਕੋਲ ਰੇਡੀਓ ਹੈਗਾ ਜੀ।
0: ਠੀਕ ਹੈ ਜੀ, ਬਿਲਕੁਲ, ਰੇਡੀਓ ਸੈੱਟ ਤੇ ਸੁਣਨਾ ਇੱਕ ਅਲੱਗ ਤਰ੍ਹਾਂ ਦਾ ਸਕੂਨ ਦਿੰਦਾ ਹੈ। ਤੇ
1: ਹਾਂਜੀ,
0: ਅੱਜ ਗੀਤ ਕਿਹੜਾ ਸੁਣੋਗੇ ਬਾਈ ਜੀ?
1: ਆਟੇ ਦੀ ਚਿੜੀ ਸੁਣਾ ਦੋ ਸ਼ੇਰੀ ਮਾਨ ਦਾ।
0: ਆਟੇ ਦੀ ਚਿੜੀ, ਠੀਕ ਹੈ ਜੀ, ਸ਼ੈਰੀ ਮਾਨ ਦਾ ਇਹ ਗੀਤ ਅਸੀਂ ਸੁਣਾਉਂਦੇ ਹਾਂ ਤੁਹਾਨੂੰ, ਤੇ ਸੁਣੋ ਤੁਸੀਂ ਆਪਣੇ ਰੇਡੀਓ ਸੈੱਟ ਤੇ ਆਪਣੀ ਆਪਣੀ ਪਸੰਦ ਦਾ ਇਹ ਗੀਤ।

0: ਜੀ ਸਰੋਤਿਓ, ਡਾਇਲ ਹੋ ਚੁੱਕਿਆ ਜੀ ਫੋਨ ਨੰਬਰ 0164-2240-331 ਇੱਕ ਵਾਰ ਫਿਰ, ਤੇ ਸੁਣਦਿਆਂ ਕਿਹੜੇ ਸਰੋਤਾ ਨੇ ਪਹੁੰਚ ਕੀਤੀ ਹੈ ਜੀ ਪ੍ਰੋਗਰਾਮ ਸ਼ਾਮ ਸੁਹਾਨੀ ਤੱਕ। ਹੈਲੋ,
1: ਹੈਲੋ, ਨਮਸਤੇ ਮੈਡਮ ਜੀ।
0: ਨਮਸਤੇ ਜੀ, ਸਵਾਗਤ ਹੈ ਜੀ ਤੁਹਾਡਾ ਪ੍ਰੋਗਰਾਮ ਸ਼ਾਮ ਸੁਹਾਨੀ ਚ। ਕੌਣ ਬੋਲ ਰਹੇ ਹੋ ਤੇ ਕਿੱਥੋਂ ਬੋਲ ਰਹੇ ਹੋ ਜੀ?
1: ਰਾਮਾ ਮੰਡੀ ਤੋਂ ਬੋਲਦਾ ਜੀ, ਰਾਮਵੀਰ।
0: ਰਾਮਾ ਮੰਡੀ ਤੋਂ?
1: ਰਾਮਵੀਰ।
0: ਰਾਮਵੀਰ ਜੀ, ਤੇ ਅੱਜ ਗੀਤ ਕਿਹੜਾ ਸੁਣੋਗੇ ਤੁਸੀਂ?
1: ਨਹੀਂ, ਧਰਮਪ੍ਰੀਤ ਦਾ ਸੁਣਾ ਦਿਓ ਜੀ, ਕੋਈ ਵੀ ਸੁਣਾ ਦਿਓ।
0: ਧਰਮਪ੍ਰੀਤ ਦਾ ਕੋਈ ਵੀ ਗੀਤ ਜ਼ਰੂਰ ਸੁਣਾਵਾਂਗੇ। ਤੇ ਬਾਈ ਜੀ, ਤੁਸੀਂ ਰੇਡੀਓ ਸੈੱਟ ਤੋਂ ਪ੍ਰੋਗਰਾਮ ਸੁਣਦੇ ਹੋ?

0: ਜਾਂ ਫੋਨ ਤੇ ਸੁਣਦੇ ਹੋ?
1: ਐਪ ਤੇ ਸੁਣਦੇ ਆ ਜੀ।
0: ਐਪ ਤੇ ਸੁਣਦੇ ਹੋ, ਠੀਕ ਹੈ ਜੀ। ਐਪ ਦੇ ਵੀ ਬਹੁਤ ਫਾਇਦੇ ਨੇ, ਪਹੁੰਚ ਸਾਡੀ ਰੇਡੀਓ ਦੀ ਐਪ ਦੇ ਥਰੂ ਬਹੁਤ ਦੂਰ ਤੱਕ ਹੋ ਗਈ ਹੈ ਹੁਣ। ਤੇ ਸੁਣਦੇ ਹਾਂ ਤੁਹਾਡੀ ਪਸੰਦ ਦਾ ਗੀਤ, ਫੋਨ ਕਰਨ ਲਈ ਧੰਨਵਾਦ।
1: ਸ਼ੁਕਰੀਆ ਜੀ।

0: ਜੀ ਇੱਕ ਹੋਰ ਸਰੋਤਾ ਜੁੜੇ ਨੇ ਜੀ FM ਰੇਡੀਓ ਬਠਿੰਡਾ ਦੇ ਨਾਲ, ਤੇ ਉਹਨਾਂ ਨਾਲ ਗੱਲ ਕਰਦੇ ਹਾਂ ਤੇ ਪੁੱਛਦੇ ਹਾਂ ਉਹਨਾਂ ਨੂੰ ਕਿਹੜਾ ਗੀਤ ਅੱਜ ਉਹ ਸੁਣਨਾ ਚਾਹਣਗੇ। ਹੈਲੋ,
1: ਹਾਂਜੀ ਭੈਣ ਜੀ, ਸਤਿ ਸ੍ਰੀ ਅਕਾਲ।
0: ਸਤਿ ਸ੍ਰੀ ਅਕਾਲ ਵੀਰ ਜੀ, ਕੌਣ ਬੋਲ ਰਹੇ ਹੋ ਤੇ ਕਿੱਥੋਂ ਬੋਲ ਰਹੇ ਹੋ ਜੀ?
1: ਮੈਂ ਰਾਜਕੁਮਾਰ ਬੋਲਦਾ ਜੀ, ਪਿੰਡ ਐਪੀ, ਤਹਿਸੀਲ ਜੱਤੋਂ, ਜ਼ਿਲ੍ਹਾ ਫਰੀਦਕੋਟ ਤੋਂ ਜੀ।
0: ਜ਼ਿਲ੍ਹਾ ਫਰੀਦਕੋਟ ਤੋਂ, ਠੀਕ ਹੈ ਜੀ,
1: ਹਾਂਜੀ
0: ਬਹੁਤ ਵਧੀਆ, ਬਹੁਤ ਸਵਾਗਤ ਹੈ ਤੁਹਾਡਾ ਪ੍ਰੋਗਰਾਮ ਚ ਜੀ ਆਇਆਂ ਨੂੰ।
1: ਧੰਨਵਾਦ ਜੀ, ਧੰਨਵਾਦ ਜੀ।
0: ਤੇ ਬਾਈ ਜੀ, ਅੱਜ ਗੀਤ ਕਿਹੜਾ ਸੁਣੋਗੇ?
1: ਭੈਣ ਜੀ ਗੀਤ ਮੈਨੂੰ ਸੁਣਾ ਦੋ, ਦਰਦਾਰ ਸੰਧੂ ਤੇ ਸੁਨੀਲ ਅਰੋੜਾ ਦੀ ਆਵਾਜ਼ ਵਿੱਚ ਹੈ, ਸਾਉਣ ਮਹੀਨੇ ਦਾ ਗੀਤ।

0: ਹਜੇ ਚੱਲੀ ਜਾਂਦਾ 6 ਮਹੀਨਾ, ਲੈ ਚੱਲ ਮੁੰਡੇ ਆਵੇ ਨਾਲ।
1: ਠੀਕ ਹੈ ਜੀ, ਠੀਕ ਹੈ, ਜ਼ਰੂਰ ਸੁਣਾਵਾਂਗੇ ਜੀ। ਅਤੇ ਕੰਮ ਕਾਜ ਕੀ ਕਰਦੇ ਹੋ ਬਾਈ ਜੀ?
0: ਕੰਮ ਕਰਦਾ ਜੀ, ਮੇਰਾ ਹੈਗਾ ਟੈਲੀਕਾਮ ਦਾ ਕੰਮ ਹੈ, ਰੀਚਾਰਜ ਵਗੈਰਾ, ਅਕਸੈਸਰੀ ਵਗੈਰਾ, ਮੋਬਾਈਲ ਵਗੈਰਾ।
1: ਠੀਕ ਹੈ, ਦੁਕਾਨ ਹੈ ਜੀ ਤੁਹਾਡੀ?
0: ਹਾਂਜੀ, ਦੁਕਾਨ ਹੈ ਜੀ
1: ਹਾਂਜੀ।
0: ਟੈਡੀ ਦੇ ਵਿੱਚ।
1: ਠੀਕ ਹੈ,
0: ਹਾਂਜੀ
1: ਠੀਕ ਹੈ ਜੀ। ਫਿਰ ਤਾਂ ਆਵਾਜਾਈ ਰਹਿੰਦੀ ਹੈ ਸਾਰਾ ਦਿਨ
0: ਹਾਂਜੀ
1: ਕੋਈ?
0: ਹਾਂਜੀ, ਜੁੜੇ ਰਹਿੰਦੇ ਜੀ ਕਸਟਮਰ ਵਿਚਾਰੇ।
1: ਹਾਂਜੀ,
0: ਤੇ
1: ਤੇ
0: ਹਾਂਜੀ
1: ਰੇਡੀਓ ਵੀ ਚੱਲਦਾ ਰਹਿੰਦਾ ਦੁਕਾਨ ਤੇ?
0: ਹਾਂਜੀ, ਮੈਂ ਨਾ ਜੀ ਰੇਡੀਓ ਪਿੱਛੋਂ ਹੀ ਸੁਣਦਾ ਤੁਹਾਨੂੰ, ਤੇ ਵੈਸੇ ਦੂਸਰੇ ਕੋਈ ਹੋਰ ਹੈਗੇ ਜਾਣੀ ਕਿ ਆਕਾਸ਼ਵਾਣੀ ਪਟਿਆਲਾ ਹੋ ਗਿਆ ਜਾਂ ਆਪਣਾ ਆਕਾਸ਼ਵਾਣੀ ਜਲੰਧਰ ਹੋ ਗਿਆ, ਉਹਨਾਂ ਨੂੰ ਐਪ ਦੇ ਥਰੂ ਸੁਣਦਾ ਹੈ, ਜਾਂ ਦੂਸਰੇ ਕੋਈ ਪ੍ਰਾਈਵੇਟ ਚੈਨਲ ਹੋ ਗਏ, ਤੁਹਾਨੂੰ ਮੈਂ ਸਿੱਧਾ ਸੁਣਦਾ ਜੀ। ਹਾਂਜੀ
1: ਰੇਡੀਓ ਦੇ
0: ਹਾਂਜੀ
1: ਪੱਕੇ ਸਰੋਤਾ ਹੋ ਤੁਸੀਂ।
0: ਹਾਂਜੀ ਹਾਂਜੀ,
1: ਧੰਨਵਾਦ ਜੀ ਫੋਨ ਕਰਨ ਲਈ, ਤੇ ਆਓ ਸੁਣਦੇ ਹਾਂ ਤੁਹਾਡੀ ਪਸੰਦ ਦਾ ਗੀਤ।
0: ਸ਼ੁਕਰੀਆ ਭੈਣ ਜੀ, ਧੰਨਵਾਦ ਜੀ।

ਦੀ ਰੱਬ ਦੇ ਨਜ਼ਾਰਿਆਂ ਦੇ ਨੂਰ ਵਿੱਚ ਦੀ ਰੱਬ ਦੇ ਨਜ਼ਾਰਿਆਂ ਦੇ ਨੂਰ ਵਿੱਚ ਦੀ ਪਹਿਲੀ ਗੱਡੀ ਚੜ ਜਾਣ ਵਾਸਤੇ ਦੀਦਾਰ ਜਾਊ ਰੁੱਸ ਹੀ ਪਰਾਉਣੇ ਵਾਲੀ ਚਾਲ ਇੱਕ ਮੇਰੀ ਇੰਡ ਤਪਦੀ ਤਪਦੀ ਤੰਦੂਰ ਵਾਂਗੂ ਲਾ।

0: ਜੀ ਸਰੋਤਿਓ, ਦੇਖਦੇ ਹਾਂ ਹੁਣ ਨਵੇਂ ਸਰੋਤਾ ਕਿਹੜੇ ਜੁੜੇ ਨੇ ਸਾਡੇ ਪ੍ਰੋਗਰਾਮ ਦੇ ਵਿੱਚ। ਹੈਲੋ,
1: ਹੈਲੋ, ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਬਾਈ ਜੀ, ਕੌਣ ਬੋਲ ਰਹੇ ਤੇ ਕਿੱਥੋਂ ਬੋਲ ਰਹੇ ਹੋ ਜੀ?
1: ਅਮਰਜੀਤ ਸਿੰਘ ਸਿੱਧੂ, ਸਿਵਿਆਂ ਰੋਡ, ਨੇੜੇ ਪਿੰਡ ਗੱਲਪੱਤੀ, ਬਠਿੰਡਾ ਤੋਂ ਬੋਲਦੇ ਜੀ।
0: ਬਹੁਤ ਸਵਾਗਤ ਹੈ ਜੀ ਤੁਹਾਡਾ ਪ੍ਰੋਗਰਾਮ ਦੇ ਵਿੱਚ।
1: ਧੰਨਵਾਦ ਜੋਨ ਜੋਗਿਓ।
0: ਠੀਕ ਹੈ ਜੀ, ਤੇ ਗੀਤ ਕਿਹੜਾ ਸੁਣੋਗੇ?
1: ਜਿਸਮੇ ਹਰਜੀਤ ਹਰਮਨ ਦੀ ਆਵਾਜ਼ ਚ ਗੀਤ ਜਿਹੜਾ ਮਰਜ਼ੀ ਸੁਣਾ ਦਿਓ ਜੀ।
0: ਠੀਕ ਹੈ ਬਾਈ ਜੀ, ਜ਼ਰੂਰ ਸੁਣਾਵਾਂਗੇ। ਤੇ ਕੰਮ ਕਾਜ ਕੀ ਕਰਦੇ ਹੋ ਬਾਈ ਜੀ?
1: ਮੈਂ ਸਿਲਾਈ ਦਾ ਕੰਮ ਕਰਦਾ ਬੇਟਾ, ਘਰੇ ਜੀ।
0: ਅੱਜ ਘਰੇ ਸਿਲਾਈ ਦਾ ਕੰਮ ਕਰਦੇ ਹੋ? ਠੀਕ ਹੈ, ਬਹੁਤ
1: ਹਾਂਜੀ
0: ਵਧੀਆ
1: ਹਾਂਜੀ।
0: ਜੀ। ਤੇ ਫਿਰ ਤੁਹਾਡੀ ਪਸੰਦ ਦਾ ਗੀਤ ਸੁਣਦੇ ਆ। ਫੋਨ
1: ਧੰਨਵਾਦ
0: ਕਰਨ
1: ਜੀ,
0: ਲਈ ਧੰਨਵਾਦ।
1: ਚੰਗਾ ਜੀ।

ਹੁਣੇ ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਸ਼ਾਮ ਸੁਹਾਨੀ। ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ FM ਬਠਿੰਡਾ, FM ਬੈਂਡ 101.1 ਮੈਗਾਹਰਟਸ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ। ਸਟੂਡੀਓ ਦੀ ਘੜੀ ਮੁਤਾਬਿਕ ਸਮਾਂ ਹੈ 8:07 ਤੇ ਆਓ ਹੁਣ ਸੁਣਦੇ ਹਾਂ NCERT ਵੱਲੋਂ ਪ੍ਰਾਯੋਜਿਤ ਪ੍ਰੋਗਰਾਮ ਉਮੰਗ।

0: ਜੀ ਸਰੋਤਿਓ, ਲੈ ਕੇ ਹਾਜ਼ਰ ਹਾਂ ਮੈਂ ਰਮਾ ਸ਼ਰਮਾ, ਪ੍ਰੋਗਰਾਮ ਪੰਜ ਪਾਣੀਆਂ ਦੇ ਗੀਤ। ਅਤੇ ਅੱਜ ਮੇਰੇ ਨਾਲ ਸਟੂਡੀਓ 'ਚ ਨੇ
1: ਵੀਰਪਾਲ ਕੌਰ।
0: ਅਤੇ ਸਰੋਤਿਓ, ਤੁਸੀਂ ਜਾਣਦੇ ਹੋ ਇਹ ਪ੍ਰੋਗਰਾਮ ਆਧਾਰਿਤ ਹੈ ਤੁਹਾਡੇ ਵਟਸਐਪ ਸੁਨੇਹਿਆਂ 'ਤੇ ਅਤੇ ਤੁਹਾਡੇ ਵੱਲੋਂ ਭੇਜੇ ਗਏ ਖਤਾਂ 'ਤੇ। ਤਾਂ ਵਟਸਐਪ ਸੁਨੇਹੇ ਭੇਜਣ ਲਈ ਤੁਸੀਂ ਸਟੂਡੀਓ ਦਾ ਮੋਬਾਈਲ ਨੰਬਰ ਨੋਟ ਕਰੋ ਜੀ, 7713731446। ਅਤੇ ਇਸ ਨੰਬਰ 'ਤੇ ਸੁਨੇਹਾ ਭੇਜ ਕੇ ਜਾਂ ਫਿਰ ਤੁਸੀਂ ਸਾਡੇ ਸਟੂਡੀਓ ਦੇ ਪਤੇ 'ਤੇ ਖਤ ਲਿਖ ਕੇ ਸੁਣ ਸਕਦੇ ਹੋ ਆਪਣੀ ਪਸੰਦ ਦਾ ਕੋਈ ਗੀਤ। ਅਤੇ ਵੀਰਪਾਲ, ਆਪਾਂ ਦੇਖੀਏ ਪਹਿਲਾ ਖਤ ਜਿਹੜਾ ਆਪਾਂ ਨੂੰ ਮਿਲਿਆ ਹੈ ਉਹ ਕਿੱਥੋਂ ਆਇਆ ਹੈ ਅਤੇ ਸਰੋਤੇ ਕਿਹੜਾ ਗੀਤ ਸੁਣਨਾ ਚਾਹੁੰਦੇ ਨੇ?
1: ਹਾਂਜੀ ਰਮਾ ਜੀ, ਬਿਲਕੁਲ ਮੇਰੇ ਕੋਲ ਜਿਹੜਾ ਪਹਿਲਾ ਖਤ ਆਇਆ ਜੀ, ਇਹਨੂੰ ਲਿਖਣ ਵਾਲੇ ਨੇ ਰਜੇਸ਼, ਅਰੁਣਾ, ਬਿੱਟੂ, ਮੱਟੂ, ਦੀਪਕ, ਗੌਤਮ, ਨਗੀਨਾ, ਸੰਜੀਵ, ਸਾਰਿਕਾ ਅਤੇ ਬਨੀਤਾ। ਇਹ ਮੁੱਲਾਪੁਰ ਤੋਂ ਲਿਖਦੇ ਨੇ ਜੀ, ਅਤੇ ਇਸ ਦੇ ਨਾਲ ਹੀ ਇਸੇ ਹੀ ਗੀਤ ਦੀ ਫਰਮਾਇਸ਼ ਸਾਨੂੰ ਕੀਤੀ ਹੈ ਫਿਰੋਜ਼ਪੁਰ ਤੋਂ ਸੀਮਾ ਅਤੇ ਰੇਸ਼ਮਾ ਬੇਗਮ ਨੇ। ਅਤੇ ਇਹਦੇ ਨਾਲ ਹੀ ਜੀ ਸਾਡੇ ਕੋਲ ਆਇਆ ਗਾ ਪਟਿਆਲਾ ਤੋਂ ਮੁਕੇਸ਼, ਨੀਲਮ, ਨਿਤਿਨ, ਪਲਕ, ਕਰਨ, ਗੀਤੂ, ਨਿਹਾਰਿਕਾ, ਇਹ ਸਾਰਿਆਂ ਨੇ ਵੀ ਇਸੇ ਹੀ ਗੀਤ ਦੀ ਫਰਮਾਇਸ਼ ਕੀਤੀ ਹੈ ਜੀ। ਅਤੇ ਮੈਨੂੰ ਲੱਗਦਾ ਤੁਹਾਡੇ ਕੋਲ ਵੀ ਕਈ ਵਟਸਐਪ ਸੁਨੇਹੇ ਆ ਚੁੱਕੇ ਨੇ।
0: ਬਿਲਕੁਲ ਵੀਰਪਾਲ, ਅਤੇ ਮੈਂ ਵੀ

ਦੇ ਨਾਮ ਦੱਸਦੇ ਹਾਂ, ਸਾਨੂੰ ਜੋ ਵਟਸਐਪ ਸੁਨੇਹੇ ਪ੍ਰਾਪਤ ਹੋਏ ਨੇ ਇਸ ਗੀਤ ਲਈ, ਜਗਰਾਜ ਕਣਕਵਾਲੀਆ ਗੰਗਾ ਰਾਮ ਪੁੱਚੋ ਮੰਡੀ ਤੇ ਪੁੱਚੋ ਮੰਡੀ ਤੋਂ, ਲਾਲ ਸਿੰਘ ਚਾਹਲ, ਸਤਕਾਰਜੀਤ ਸਰਾਭਾ, ਸਰਮਿੰਦਰ ਬਾਈਆ, ਤੇ ਗੁਰੂ ਗੋਬਿੰਦ ਸਿੰਘ ਨਗਰ ਬਠਿੰਡਾ ਤੋਂ ਮਨਜੀਤ ਕੌਰ, ਕੁਲਦੀਪ, ਸਿੰਮੂ, ਦਪਿੰਦਰ, ਵਰਿੰਦਰ, ਬਲਦੇਵ ਸਿੰਘ, ਮਿੱਠੂ ਸਿੰਘ, ਕਾਕਾ ਸਿੰਘ, ਪਰਮਿੰਦਰ ਸਿੰਘ, ਗੁਰਮੇਲ ਸਿੰਘ ਫੌਜੀ, ਪਿੰਡ ਭਗਵਾਨਗੜ੍ਹ, ਜ਼ਿਲ੍ਹਾ ਬਠਿੰਡਾ ਤੋਂ ਇਸੇ ਗੀਤ ਦੀ ਫਰਮਾਇਸ਼ ਕਰ ਰਹੇ ਨੇ, ਤੇ ਇਹਨਾਂ ਸਾਰਿਆਂ ਦੀ ਮਿਲੀ ਜੁਲੀ ਫਰਮਾਇਸ਼ ਤੇ ਸੁਣਦੇ ਹਾਂ ਇਹ ਗੀਤ।

0: ਜੀ ਵੀਰਪਾਲ, ਇਸ ਗੀਤ ਤੋਂ ਬਾਅਦ ਅਗਲੇ ਗੀਤ ਦੀ ਫਰਮਾਇਸ਼ ਲਈ ਦੱਸ ਦਿਓ ਜੀ, ਕਿਹੜੇ ਖਤ ਆਪਾਂ ਨੂੰ ਪ੍ਰਾਪਤ ਹੋਏ ਨੇ?
1: ਹਾਂਜੀ ਰਮਨ ਜੀ, ਬਿਲਕੁਲ, ਜਿਹੜੇ ਸਾਡੇ ਕੋਲ ਅਗਲੇ ਗੀਤ ਦੀ ਫਰਮਾਇਸ਼ ਆਈ ਹੈ ਜੀ, ਉਹ ਆਈ ਹੈ ਜ਼ਿਲ੍ਹਾ ਲੁਧਿਆਣਾ ਤੋਂ ਰਜੇਸ਼, ਅਰੁਣਾ, ਅਭਿਸ਼ੇਕ, ਗੌਤਮ ਅਤੇ ਨਗੀਨਾ। ਇਸ ਦੇ ਨਾਲ ਹੀ ਸਾਡੇ ਕੋਲ ਜਿਹੜੀ ਅਗਲੀ ਫਰਮਾਇਸ਼ ਆਈ ਹੈ ਜੀ, ਇਹ ਆਈ ਹੈਗੀ ਹੈ ਅਮਰਗੜ੍ਹ ਤੋਂ, ਅਤੇ ਇਹਦੇ ਇਹਨੂੰ ਗੀਤ ਨੂੰ ਖੁਸ਼ਪ੍ਰੀਤ ਕੌਰ, ਗੁਰਨੂਰ, ਹਰਵਿੰਦਰ, ਰਾਜਾ ਸਿੰਘ ਮਾਨ ਅਤੇ ਕੁਲਵਿੰਦਰ ਸਿੰਘ ਨੇ ਸੇਮ ਗਾਣੇ ਦੀ ਫਰਮਾਇਸ਼ ਕੀਤੀ ਹੈ ਜੀ, ਬਿਲਕੁਲ ਇਸੇ ਦੀ। ਅਤੇ ਇਸੇ ਨਾਲ ਹੀ ਫਿਰੋਜ਼ਪੁਰ ਤੋਂ ਬਜਾਜ, ਹੈਪੀ, ਮਨੀਸ਼, ਅਤੇ ਇੱਕ ਆਪਣੇ ਕੋਲ ਖਾਤਾ ਹੈ ਜੀ ਡੱਬ ਵਾਲੀ ਤੋਂ, ਅਤੇ ਡੱਬ ਵਾਲੀ ਤੋਂ ਇਹ ਹੈਗੇ ਨੇ ਆਪਣੇ ਕੋਲ ਇੰਦਰਜੀਤ, ਕਮਲਜੀਤ, ਮੀਨਾਕਸ਼ੀ, ਸਾਗਰ, ਹਨੀ। ਅਤੇ ਸੇਮ ਇਸੇ ਗੀਤ ਦੀ ਜੀ ਭੁੱਚੋ ਕੈਂਚੀਆਂ ਤੋਂ ਵੀ ਆਪਣੇ ਕੋਲ ਫਰਮਾਇਸ਼ ਆਈ ਹੈ, ਪ੍ਰੇਮ, ਮਨਜੀਤ ਕੌਰ, ਕੁਲਦੀਪ, ਏਕਮ, ਦਮਨ ਅਤੇ ਅਭੀ ਜੋਤ।
0: ਹਾਂਜੀ, ਅਤੇ ਵਟਸਐਪ ਸੁਨੇਹੇ ਵੀ ਮੈਂ ਪੜ੍ਹਦੇ ਹਾਂ ਵੀਰਪਾਲ।
1: ਬਿਲਕੁਲ ਜੀ,
0: ਅਤੇ ਵਟਸਐਪ ਸੁਨੇਹੇ ਪ੍ਰਾਪਤ ਹੋਏ ਨੇ ਜੀ ਵੀਨਾ

ਰਾਣੀ ਤੇਜਸ, ਆਸ਼ਾ ਰਾਣੀ ਮੰਜੂਬਾਲਾ, ਇਹ ਸਾਰੇ ਆਪਾਂ ਨੂੰ ਗੁਰੂ ਨਾਨਕ ਨਗਰ ਬਠਿੰਡਾ ਤੋਂ ਲਿਖ ਰਹੇ ਨੇ ਤੇ ਮਨੋਜ ਕੁਮਾਰ ਬੇਗਰਾਜ, ਮੋਹਨ ਲਾਲ ਤੇ ਹਰਜਿੰਦਰ ਸਿੰਘ ਬਰਾੜ ਇਹ ਜੀਦਾ ਬਠਿੰਡਾ ਤੋਂ ਲਿਖ ਰਹੇ ਨੇ। ਪਿੰਡ ਕੋਟਸ਼ਮੀਰ ਤੋਂ ਲਿਖ ਰਹੇ ਨੇ ਜੀ ਪਿਆਰਾ ਸਿੰਘ, ਸੁਖਦੇਵ ਸਿੰਘ, ਮੇਜਰ ਸਿੰਘ ਪੰਜੂ, ਪੱਪੂ ਸ਼ਰਮਾ, ਪ੍ਰਗਟ ਸਿੰਘ ਢਿੱਲੋਂ, ਸੁਖਦੀਪ, ਸੁਖਪਾਲ ਸਿੰਘ, ਹਰਭਜਨ ਸਿੰਘ ਭੱਟੀ। ਤੇ ਇਸੇ ਗੀਤ ਲਈ ਫਰਮਾਇਸ਼ ਭੇਜੀ ਹੈ ਜੀ ਅਸ਼ੋਕ ਕੁਮਾਰ, ਅਨੀਤਾ ਰਾਣੀ, ਦੀਪਕ ਬਾਂਸਲ ਨੇ ਅਜੀਤ ਰੋਡ ਬਠਿੰਡਾ ਤੋਂ। ਤੇ ਇਹਨਾਂ ਸਾਰਿਆਂ ਦੀ ਮਿਲੀ ਜੁਲੀ ਫਰਮਾਇਸ਼ ਤੇ ਸੁਣਦੇ ਹਾਂ ਇਹ ਗੀਤ।

FM ਬੈਂਡ 101.1 ਮੈਗਾਹਰਟਜ਼ ਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ ਬਠਿੰਡਾ ਦੇ ਪ੍ਰਸਾਰਣ। ਸਟੂਡੀਓ ਦੀ ਘੜੀ ਮੁਤਾਬਿਕ ਸਮਾਂ ਹੈ 11:10 ਤੇ ਇਸ ਦੇ ਨਾਲ ਹੀ ਸਾਡੀ ਅੱਜ ਦੀ ਸਭਾ ਸਮਾਪਤ ਹੁੰਦੀ ਹੈ। ਸਵੇਰੇ 5:53 ਤੇ ਫਿਰ ਹਾਜ਼ਰ ਹੋਵਾਂਗੇ। ਤਦ ਤੱਕ ਲਈ ਆਗਿਆ ਦਿਓ। ਨਮਸਕਾਰ।